FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਸਨਿਚਰਵਾਰ ਸ਼ੱਕ ਸੰਵਤ

1947 ਦੇ ਸਾਉਣ ਮਹੀਨੇ ਦੀ 15 ਤਾਰੀਖ ਹੈ ਅਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 8 ਤਾਰੀਖ ਹੈ। ਹੁਣ ਸਾਡੀ ਅੱਜ ਦੀ ਪਹਿਲੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਵਿੱਚ ਮੈਂ ਸੁਮਨਪ੍ਰੀਤ ਕੌਰ ਸਾਰੇ ਹੀ ਸਰੋਤਿਆਂ ਨੂੰ ਖੁਸ਼ਾਮਦੀਦ ਆਖਦੀ ਹਾਂ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 5:59 ਅਤੇ 34 ਸਕਿੰਟ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਸਰੋਤਿਓ, ਹੁਣ ਤੋਂ ਚੰਦ ਕੁ ਮਿੰਟਾਂ ਬਾਅਦ ਯਾਨੀ ਕਿ ਠੀਕ 6:15 ਵਜੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। ਅਤੇ ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਨੂੰ ਤੁਸੀਂ 3 ਭਾਗਾਂ ਦੇ ਵਿੱਚ ਸੁਣੋਗੇ। ਪਹਿਲੇ ਭਾਗ ਦੇ ਵਿੱਚ ਤੁਸੀਂ ਦਿਨ ਦੀ ਸ਼ੁਰੂਆਤ ਵਿਚਾਰ ਦੇ ਨਾਲ ਕਰੋਗੇ, ਉਸ ਤੋਂ ਬਾਅਦ ਅੱਜ ਦੇ ਦਿਨ ਤਿਉਹਾਰ ਨਾਲ ਸੰਬੰਧਿਤ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ, ਅਤੇ ਉਸ ਤੋਂ ਬਾਅਦ ਸ਼ਨਿਚਰਵਾਰ ਹੋਣ ਕਰਕੇ ਤੁਹਾਡਾ ਮਨਪਸੰਦੀਦਾ ਸਿਲਸਿਲਾ ਰਹੇਗਾ ਮੋਰਨਿੰਗ ਕੁਇਜ਼। ਮੋਰਨਿੰਗ ਕੁਇਜ਼ ਪੇਸ਼ ਕਰਨਗੇ ਸੁਖਮਾਨ ਸਿੰਘ। ਅਤੇ ਉਸ ਤੋਂ ਬਾਅਦ ਅਖਬਾਰੀ ਸੁਰਖੀਆਂ ਤੁਸੀਂ ਸੁਣੋਗੇ, ਜੋ ਕਿ ਵੱਖ ਵੱਖ ਅਖਬਾਰਾਂ ਦੇ ਵਿੱਚੋਂ ਲਈਆਂ ਜਾਣਗੀਆਂ।

ठीक 8 बजे तुसी सुनोगे हिंदी च खबरां दा बुलेटिन, 8:15 बजे अंग्रेजी च खबरां दा बुलेटिन होवेगा आकाशवाणी दिल्ली तों, अते 8:30 बजे तुसी पंजाबी च खबरां दा बुलेटिन सुनोगे आकाशवाणी जलंधर तों। ਅੱਠ ਵੱਜ ਕੇ 40 ਮਿੰਟ ਤੇ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਵਿੱਚ ਅੱਜ ਤੁਸੀਂ ਦੇਸ਼ ਪ੍ਰੇਮ ਦੇ ਕੁਝ ਗੀਤ ਸੁਣੋਗੇ। 9 ਵਜੇ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੀ ਖਿਦਮਤ ਦੇ ਵਿੱਚ ਵਿਵਿਧ ਭਾਰਤੀ ਦੇ ਪ੍ਰੋਗਰਾਮ। ਵਿਵਿਧ ਭਾਰਤੀ ਦੇ ਪ੍ਰੋਗਰਾਮ ਤੁਸੀਂ ਮੁੰਬਈ ਤੋਂ ਸੁਣੋਗੇ, ਜਿਸ ਤਹਿਤ 9 ਵਜੇ ਰਹੇਗਾ ਪ੍ਰੋਗਰਾਮ ਚਿੱਤਰਲੋਕ, 9:30 ਵਜੇ ਹੋਵੇਗਾ ਪ੍ਰੋਗਰਾਮ ਆਜ ਕੇ ਫਨਕਾਰ, ਅਤੇ 10 ਵਜੇ ਆਕਾਸ਼ਵਾਣੀ ਬਠਿੰਡਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਵੇਗਾ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਲੈ ਕੇ। ਆਕਾਸ਼ਵਾਣੀ ਜਲੰਧਰ ਤੋਂ ਸਵੇਰੇ 10 ਵਜੇ ਤੁਸੀਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ, ਅਤੇ 10:30 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਬਠਿੰਡਾ ਤੋਂ ਪੁਰਾਣੇ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ।

11 ਵਜੇ ਤੁਸੀਂ ਸੁਣੋਗੇ ਹਿੰਦੀ 'ਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਅਤੇ 11:05 'ਤੇ ਰਿਲੇਅ ਕੀਤੇ ਜਾਣਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। 12 ਵਜੇ ਹਿੰਦੀ 'ਚ ਖਬਰਾਂ ਦਾ ਬੁਲੇਟਿਨ ਤੁਸੀਂ ਸੁਣੋਗੇ ਆਕਾਸ਼ਵਾਣੀ ਦਿੱਲੀ ਤੋਂ ਹੀ ਅਤੇ 12:05

ਮਿੰਟ ਤੇ ਅੰਗਰੇਜ਼ੀ ਚ ਖਬਰਾਂ ਦਾ ਬੁਲੇਟਿਨ ਵੀ ਆਕਾਸ਼ਵਾਣੀ ਦਿੱਲੀ ਤੋਂ ਹੀ ਹੋਵੇਗਾ 12:30 ਵਜੇ। ਮਾਫ ਕਰਨਾ 12:10 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਇਸ ਵੇਲੇ ਤੁਹਾਡੇ ਨਾਲ ਸਾਡੇ ਅਨਾਊਂਸਰ ਸਾਥੀ ਰਹਿਣਗੇ ਸੁਖਜੀਤ ਕੌਰ ਅਤੇ ਅਮਨਦੀਪ ਕੌਰ। ਸਾਢੇ 12:00 ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਭੈਣਾਂ ਆਪਣੇ ਦਿਲ ਦੀਆਂ ਗੱਲਾਂ ਕਰ ਸਕਣਗੀਆਂ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 1:15 ਰਹੇਗਾ ਤੁਹਾਡਾ ਮਨਪਸੰਦੀਦਾ ਫਰਮਾਇਸ਼ੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਜਿਸ ਤਹਿਤ ਤੁਸੀਂ ਸਾਡੇ ਸਟੂਡੀਓ ਦੇ ਫੋਨ ਨੰਬਰ 0164-2240-331 'ਤੇ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕੋਗੇ। ਅਤੇ 2:00 ਫਿਰ ਤੁਸੀਂ ਆਕਾਸ਼ਵਾਣੀ ਜਲੰਧਰ, 2:00 ਆਕਾਸ਼ਵਾਣੀ ਦਿੱਲੀ ਤੋਂ ਤੁਸੀਂ ਸੁਣੋਗੇ ਅੰਗਰੇਜ਼ੀ 'ਚ ਖਬਰਾਂ ਦਾ ਬੁਲੇਟਿਨ, 2:15 ਹਿੰਦੀ 'ਚ ਖਬਰਾਂ ਦਾ ਬੁਲੇਟਿਨ ਵੀ ਆਕਾਸ਼ਵਾਣੀ ਦਿੱਲੀ ਤੋਂ ਹੀ ਰਹੇਗਾ, ਅਤੇ 2:30 ਤੁਹਾਡੇ ਖਤਾਂ 'ਤੇ ਆਧਾਰਿਤ ਪ੍ਰੋਗਰਾਮ ਸੁਰੀਲੀ ਦੁਪਹਿਰ ਤੁਸੀਂ ਸੁਣੋਗੇ ਆਕਾਸ਼ਵਾਣੀ ਬਠਿੰਡਾ ਤੋਂ।

3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ, ਜਿਸ ਤਹਿਤ 3 ਵਜੇ ਤੁਸੀਂ ਸੁਣੋਗੇ ਮਨਚਾਹੇ ਗੀਤ ਅਤੇ 4 ਵਜੇ ਦਾ ਸਮਾਂ ਰਹੇਗਾ ਬੰਬੇ ਟਾਕੀਜ਼ ਦਾ। 5 ਵਜੇ ਪ੍ਰੋਗਰਾਮ ਕਿਸਾਨ ਬਾਣੀ ਦੇ ਤਹਿਤ ਵਿਸ਼ਾ ਰਹੇਗਾ ਅੱਜ ਪਸ਼ੂਆਂ ਦੇ ਆਪਰੇਸ਼ਨਾਂ ਰਾਹੀਂ ਹੋਏ ਅਤੇ ਆਮ ਜ਼ਖਮਾਂ ਦੀ ਸੰਭਾਲ। ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਮਹਿਮਾਨ ਡਾਕਟਰ ਅਸ਼ਵਨੀ ਕੁਮਾਰ। ਅਤੇ ਇਸ ਤੋਂ ਬਾਅਦ ਤੁਸੀਂ ਮੌਸਮ ਬਾਰੇ ਜਾਣਕਾਰੀ ਵੀ ਪ੍ਰੋਗਰਾਮ ਕਿਸਾਨ ਬਾਣੀ ਦੇ ਤਹਿਤ ਹੀ ਸੁਣੋਗੇ। ਅਤੇ 5:30 ਵਜੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਤਹਿਤ ਤੁਸੀਂ ਵਿਸ਼ੇਸ਼ ਸਿਲਸਿਲਾ ਅਰਦਾਸ ਸੁਣੋਗੇ। ਛੇ ਵੱਜ ਕੇ 20 ਮਿੰਟ 'ਤੇ ਪ੍ਰਦੇਸ਼ਿਕ ਖਬਰਾਂ ਰਹਿਣਗੀਆਂ। 6:30 ਵਜੇ ਪ੍ਰੋਗਰਾਮ ਯੁਵਬਾਣੀ ਤੁਸੀਂ ਸੁਣੋਗੇ ਸਿਮਰਨ ਕੌਰ ਅਤੇ ਨਿਸ਼ਾਂਤ ਕੁਮਾਰ ਦੇ ਨਾਲ। 7:00 ਪ੍ਰੋਗਰਾਮ ਸ਼ਾਮ ਸੁਹਾਨੀ ਦਾ ਸਮਾਂ ਰਹੇਗਾ, ਜਿਸ ਤਹਿਤ 7:30 ਵਜੇ ਪੰਜਾਬੀ 'ਚ ਖਬਰਾਂ ਹੋਣਗੀਆਂ। 7:40 'ਤੇ ਪ੍ਰੋਗਰਾਮ ਸ਼ਾਮ ਸੁਹਾਨੀ ਜਾਰੀ ਰਹੇਗਾ ਅਤੇ 8:00 ਪ੍ਰੋਗਰਾਮ ਰੰਗੇ ਗਜ਼ਲ ਤੁਸੀਂ ਸੁਣੋਗੇ, ਗਜ਼ਲਾਂ 'ਤੇ ਆਧਾਰਿਤ, ਜਿਸ ਤਹਿਤ ਹਿੰਦੀ ਫਿਲਮੀ ਗਜ਼ਲਾਂ ਤੁਹਾਨੂੰ ਸੁਣਵਾਈਆਂ ਜਾਣਗੀਆਂ। 9:30 ਸਮਾਚਾਰ ਸੰਧਿਆ, 9:00 ਅੰਗਰੇਜ਼ੀ 'ਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਸੁਣੋਗੇ ਅਤੇ 9:15 ਅਸੀਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ। 11:00 ਅੱਜ ਸਾਡੀ ਦੂਜੀ ਪ੍ਰਸਾਰਣ ਸਭਾ ਦੀ ਸਮਾਪਤੀ ਹੋਵੇਗੀ। ਸਟੂਡੀਓ ਦੀ ਘੜੀ ਦੇ ਮੁਤਾਬਕ 6:15 ਹੋ ਰਹੇ ਨੇ। ਸਮਾਂ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਪ੍ਰੋਗਰਾਮ ਅੰਮ੍ਰਿਤ ਵੇਲਾ ਲੈ ਕੇ ਹਾਜ਼ਰ ਨੇ ਸੁਮਨਪ੍ਰੀਤ ਕੌਰ।

ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਾਡੇ ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਹੈ 6:39 ਤੇ 59 ਸਕਿੰਟ ਦਾ। ਆਓ ਸਰਵਣ ਕਰਦੇ ਹਾਂ ਇੱਕ ਭਗਤੀ ਰਚਨਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼ੰਕਰ ਮਹਾਦੇਵਨ ਦੀ ਆਵਾਜ਼ ਦੇ ਵਿੱਚ ਭਗਤੀ ਰਚਨਾ। ਆਓ ਸਰਵਣ ਕਰਦੇ ਹਾਂ ਕਵਿਤਾ ਕ੍ਰਿਸ਼ਨਾ ਮੂਰਤੀ ਦੁਆਰਾ ਗਾਇਨ ਕੀਤੀ ਹੋਈ ਭਗਤੀ ਰਚਨਾ।

ਐਫਐਮ ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਠੀਕ 7:24 ਦਾ। ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

ਪ੍ਰੋਗਰਾਮ ਸਜਰੀ ਸਵੇਰ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਮਨਪ੍ਰੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ।

ਜੀ ਦੋਸਤੋ, ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਂਝਾ ਕਰਦੇ ਹਾਂ ਜੀ ਸਾਡਾ ਅੱਜ ਦਾ ਵਿਚਾਰ। ਅਤੇ ਸਾਡਾ ਅੱਜ ਦਾ ਜੋ ਵਿਚਾਰ ਹੈ ਉਹ ਹੈ ਕਿ ਚੰਗੇ ਵਿਚਾਰ ਬੰਦੇ ਦੀ ਸੋਚ ਬਦਲ ਦਿੰਦੇ ਹਨ, ਅਤੇ ਜਦੋਂ ਸੋਚ ਬਦਲ ਜਾਵੇ ਤਾਂ ਜ਼ਿੰਦਗੀ ਆਪਣੇ ਆਪ ਹੀ ਬਦਲ ਜਾਂਦੀ ਹੈ। ਪ੍ਰੋਗਰਾਮ ਦੇ ਵਿੱਚ ਵਿਚਾਰ ਤੋਂ ਬਾਅਦ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਜ ਦੇ ਦਿਨ ਦੀਆਂ ਇਤਿਹਾਸਿਕ ਘਟਨਾਵਾਂ, ਪਰ ਪਹਿਲਾਂ ਸੁਣ ਲੈਂਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਜੀ ਸਰੋਤਿਓ, ਹੁਣ ਜਾਣਾਂਗੇ ਕਿ ਅੱਜ ਦਾ ਦਿਨ ਯਾਨੀ ਕਿ 8 ਅਗਸਤ ਦੇ ਇਤਿਹਾਸ ਵਿੱਚ ਕਿਵੇਂ ਮਹੱਤਵਪੂਰਨ ਹੈ, ਅਤੇ ਅੱਜ ਦੀਆਂ ਇਤਿਹਾਸਿਕ ਘਟਨਾਵਾਂ ਮੇਰੇ ਨਾਲ ਸਾਂਝੀਆਂ ਕਰਨਗੇ ਮੇਰੇ ਸਾਥੀ ਰਾਜਪਾਲ ਪਰੀ।
1: ਜੀ ਸਰੋਤਿਓ, ਮੈਂ ਰਾਜਪਾਲ ਕੌਰ ਪਰੀ ਤੁਹਾਡੇ ਨਾਲ ਅੱਜ ਦੇ ਜਿਹੜੀਆਂ ਘਟਨਾਵਾਂ ਨੇ ਉਹ ਸਾਂਝੀਆਂ ਕਰਾਂਗੇ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ।
0: ਜੀ, ਪਹਿਲੀ ਜੋ ਇਤਿਹਾਸਿਕ ਘਟਨਾ ਅਸੀਂ ਸਾਂਝੀ ਕਰਨ ਲੱਗੇ ਹਾਂ ਉਹ ਹੈ 8 ਅਗਸਤ 1922 ਨੂੰ ਇਤਿਹਾਸਿਕ ਗੁਰੂ ਕਾ ਬਾਗ ਮੋਰਚਾ ਦੀ ਸ਼ੁਰੂਆਤ ਹੋਈ। 5 ਸਿੰਘਾਂ ਨੇ ਗੁਰਦੁਆਰਾ ਸਾਹਿਬ ਦੇ ਲੰਗਰ ਲਈ ਬਾਲਣ ਲਈ ਲੱਕੜੀ ਵੱਢੀ ਸੀ, ਜਿਸ ਦੇ ਕਾਰਨ ਮਹੰਤ ਸੁੰਦਰਦਾਸ ਦੀ ਸ਼ਿਕਾਇਤ 'ਤੇ ਉਹਨਾਂ ਨੂੰ ਬ੍ਰਿਟਿਸ਼ ਸਰਕਾਰ ਨੇ ਗ੍ਰਿਫਤਾਰ ਕਰ ਲਿਆ। ਇਸ ਦੇ ਵਿਰੋਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਵੱਲੋਂ ਸ਼ਾਂਤਮਈ ਮੋਰਚਾ ਲਗਾਇਆ ਗਿਆ।
1: ਜੀ ਸਰੋਤਿਓ, 8 ਅਗਸਤ 1908 ਦੇ ਵਿੱਚ ਬਿਲਵਰ ਰਾਈਟ ਨੇ ਫਰਾਂਸ ਦੇ ਲੇ ਮਾਨਸ ਵਿੱਚ ਆਪਣੀ ਪਹਿਲੀ ਜਨਤਕ ਉਡਾਨ ਭਰੀ ਸੀ। 8 ਅਗਸਤ 1509 ਨੂੰ ਸਮਰਾਟ ਕ੍ਰਿਸ਼ਨ ਦੇਵ ਰਾਏ ਦੀ ਤਾਜਪੋਛੀ ਹੋਈ ਸੀ ਤੇ ਭਾਰਤ ਵਿੱਚ ਵਿਜੈਨਗਰ ਸਾਮਰਾਜ ਦੀ ਸਥਾਪਨਾ ਹੋਈ ਸੀ।

0: 8 अगस्त 1945 ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਸੋਵੀਅਤ ਯੂਨੀਅਨ ਨੇ ਜਾਪਾਨ ਵਿਰੁੱਧ ਯੁੱਧ ਦਾ ਐਲਾਨ ਕੀਤਾ ਸੀ। ਅੱਜ ਹੀ ਦੇ ਦਿਨ ਮਸ਼ਹੂਰ ਵੇਟ ਲਿਫਟਰ ਜਿਸਨੇ ਕੌਮਾਂਤਰੀ ਪੱਧਰ 'ਤੇ ਭਾਰਤ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ, ਯਾਨੀ ਕਿ ਮੀਰਾ ਬਾਈ ਚਾਨੂ ਜੀ ਦਾ ਜਨਮ ਦਿਨ ਹੈ। ਉਹਨਾਂ ਦਾ ਜਨਮ 8 ਅਗਸਤ 1994 ਨੂੰ ਮਣੀਪੁਰ ਦੇ ਇੰਫਾਲ ਜ਼ਿਲ੍ਹੇ ਦੇ ਨੋਂਗਪੋ ਕਾਕਚਿੰਗ ਪਿੰਡ ਵਿੱਚ ਹੋਇਆ। ਮੀਰਾ ਬਾਈ ਚਾਨੂ ਨੇ ਹਾਲ ਹੀ ਵਿੱਚ ਜੁਲਾਈ 2026 ਦੀਆਂ ਗਲਾਸਕੋ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨ ਤਗਮਾ ਜਿੱਤਿਆ ਹੈ। ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨਾਮ ਉੱਚਾ ਕਰਨ ਦੇ ਬਦਲੇ ਭਾਰਤ ਸਰਕਾਰ ਨੇ ਉਹਨਾਂ ਨੂੰ ਕਈ ਸਰਵਉੱਚ ਅਵਾਰਡਾਂ ਨਾਲ ਸਨਮਾਨਿਤ ਕੀਤਾ ਹੈ।
1: ਅੱਠ ਅਗਸਤ 1947 ਵਿੱਚ ਰੈੱਡ ਕਲਿਫ ਲਾਈਨ ਆਫ ਕੰਟਰੋਲ ਜਿਹਨੂੰ ਆਪਾਂ ਕਹਿੰਦੇ ਹਾਂ, ਪੰਜਾਬ ਦੀ ਵੰਡ ਜਿਸ ਨੂੰ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਵਿੱਚ ਵੰਡਿਆ ਗਿਆ, ਇਸ ਲਾਈਨ ਆਫ ਕੰਟਰੋਲ ਦਾ ਕੰਮ ਸ਼ੁਰੂ ਕੀਤਾ ਗਿਆ ਸੀ।

0: ਜੀ ਸਰੋਤਿਓ, ਅੱਜ ਹੀ ਦੇ ਦਿਨ ਯਾਨੀ ਕਿ 8 ਅਗਸਤ 1940 ਨੂੰ ਗੋਆ ਵਿੱਚ ਦਲੀਪ ਸਰਦੇਸਾਈ ਦਾ ਜਨਮ ਹੋਇਆ। ਦਲੀਪ ਸਰਦੇਸਾਈ ਇੱਕ ਅੰਤਰਰਾਸ਼ਟਰੀ ਕ੍ਰਿਕਟਰ ਹਨ। ਉਹਨਾਂ ਨੇ ਇੱਕ ਬੱਲੇਬਾਜ਼ ਦੇ ਰੂਪ ਵਿੱਚ ਭਾਰਤੀ ਕ੍ਰਿਕਟ ਟੀਮ ਲਈ ਕਈ ਟੈਸਟ ਮੈਚ ਖੇਡੇ।
1: ਅੱਠ ਅਗਸਤ 1967 ਵਿੱਚ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦਾ ਸੰਗਠਨ ਦੀ ਸਥਾਪਨਾ ਬੈਂਕਾਕ ਵਿੱਚ ਹੋਈ ਸੀ। ਭਾਰਤ ਦੇ ਪ੍ਰਸਿੱਧ ਨੇਤਾ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਦਾ ਜਨਮ ਵੀ 8 ਅਗਸਤ 1948 ਨੂੰ ਹੋਇਆ ਸੀ।
0: 1863 ਵਿੱਚ ਬਣੀ ਕਮੇਟੀ ਜਿਸਨੇ ਕਿ 1864 ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਨੇਵਾ ਵਿਖੇ ਅੰਤਰਰਾਸ਼ਟਰੀ ਮਾਨਵਤਾਵਾਦੀ ਸੰਸਥਾ ਯਾਨੀ ਕਿ ਰੈੱਡ ਕਰਾਸ ਦੀ ਨੀਂਹ ਰੱਖੀ ਗਈ। ਇਸ ਸੰਸਥਾ ਦਾ ਮੁੱਖ ਉਦੇਸ਼ ਯੁੱਧ ਜਾਂ ਮੁਸੀਬਤ ਦੇ ਸਮੇਂ ਜ਼ਖਮੀ ਸੈਨਿਕ ਜਾਂ ਲੋਕਾਂ ਦੀ ਮਦਦ ਕਰਨਾ ਅਤੇ ਇਲਾਜ ਕਰਨਾ ਹੈ। ਸਵਿਟਜ਼ਰਲੈਂਡ ਦੇ ਇੱਕ ਅਮੀਰ ਕਾਰੋਬਾਰੀ ਹੈਨਰੀ ਡੋਨੈਂਟ 1869 ਵਿੱਚ ਇਟਲੀ ਦੇ ਵਿੱਚ ਇੱਕ ਕਾਰੋਬਾਰੀ ਦੌਰੇ 'ਤੇ ਸਨ। ਉੱਥੇ ਉਹਨਾਂ ਨੇ ਆਸਟਰੀਆ ਅਤੇ ਫਰਾਂਸ ਵਿਚਕਾਰ ਹੋਈ ਸੈਲਫਰੀਨੋ ਦੀ ਜੰਗ ਦਾ ਭਿਆਨਕ ਮੰਜ਼ਰ ਦੇਖਿਆ। ਇਸ ਜੰਗ ਵਿੱਚ ਬਹੁਤ ਸਾਰੇ ਸੈਨਿਕ ਜ਼ਖਮੀ ਹੋਏ ਅਤੇ ਬਹੁਤ ਸਾਰੇ ਮਾਰੇ ਗਏ। ਹੈਨਰੀ ਨੇ ਬਿਨਾਂ ਕਿਸੇ ਭੇਦਭਾਵ ਦੋਵਾਂ ਦੇਸ਼ਾਂ ਦੇ ਜ਼ਖਮੀ ਸੈਨਿਕਾਂ ਦੀ ਸੇਵਾ ਕੀਤੀ। ਜਨੇਵਾ ਵਾਪਸ ਆ ਕੇ ਉਹਨਾਂ ਨੇ 1862 ਵਿੱਚ ਇਹ ਮੈਮਰੀ ਆਫ ਸੈਲਫਰੀਨੋ ਨਾਮ ਦੀ ਕਿਤਾਬ ਲਿਖੀ। ਹੈਨਰੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜਨੇਵਾ ਦੇ 5 ਨਾਗਰਿਕਾਂ ਨੇ ਫਰਵਰੀ 1863 ਵਿੱਚ ਇੱਕ ਕਮੇਟੀ ਬਣਾਈ ਜੋ ਕਿ ਬਾਅਦ ਵਿੱਚ ਅੰਤਰਰਾਸ਼ਟਰੀ ਰੈੱਡ ਕਰਾਸ ਕਮੇਟੀ ਬਣੀ। ਜੇ ਰੈੱਡ ਕਰਾਸ ਸੁਸਾਇਟੀ ਦੇ ਚਿੰਨ੍ਹ ਦੀ ਗੱਲ ਕਰੀਏ ਤਾਂ ਇਸ ਦੇ ਚਿੰਨ੍ਹ ਵਿੱਚ ਚਿੱਟਾ ਯਾਨੀ ਕਿ ਸਫੇਦ ਅਤੇ ਲਾਲ ਰੰਗ ਵਰਤਿਆ ਗਿਆ ਹੈ। ਚਿੰਨ੍ਹ ਦਾ ਪਿਛੋਕੜ ਸਫੇਦ ਰੰਗ ਦਾ ਅਤੇ ਉਸ ਉੱਪਰ ਲਾਲ ਰੰਗ ਦਾ ਕਰਾਸ ਬਣਿਆ ਹੋਇਆ ਹੈ। ਇਹ ਚਿੰਨ੍ਹ ਸਵਿਟਜ਼ਰਲੈਂਡ ਦੇ ਰਾਸ਼ਟਰੀ ਝੰਡੇ ਦੇ ਰੰਗਾਂ ਨੂੰ ਉਲਟਾ ਕੇ ਬਣਾਇਆ ਗਿਆ ਹੈ ਤਾਂ ਜੋ ਇਸ ਮਾਨਵਤਾਵਾਦੀ ਕੰਮ ਦੀ ਸ਼ੁਰੂਆਤ ਕਰਨ ਵਾਲੇ ਦੇਸ਼ ਨੂੰ ਸਨਮਾਨ ਦਿੱਤਾ ਜਾ ਸਕੇ।

ਜੀ ਦੋਸਤੋ, ਮਹਾਤਮਾ ਗਾਂਧੀ ਜੀ ਨੇ ਬ੍ਰਿਟਿਸ਼ ਸ਼ਾਸਨ ਨੂੰ ਭਾਰਤ ਵਿੱਚੋਂ ਸਮਾਪਤ ਕਰਨ ਲਈ ਬਹੁਤ ਸਾਰੇ ਅੰਦੋਲਨ ਕੀਤੇ। ਉਹਨਾਂ ਵਿੱਚੋਂ ਇੱਕ ਅੰਦੋਲਨ 8 ਅਗਸਤ 1942 ਨੂੰ ਵੀ ਸ਼ੁਰੂ ਹੋਇਆ, ਜਿਸ ਦਾ ਨਾਮ ਭਾਰਤ ਛੱਡੋ ਅੰਦੋਲਨ ਹੈ। ਇਸ ਅੰਦੋਲਨ ਨੂੰ ਅਗਸਤ ਕ੍ਰਾਂਤੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਬੰਬਈ ਦੇ ਗਵਾਲੀਓ ਟੈਂਕ ਮੈਦਾਨ ਵਿੱਚ ਭਾਰਤ ਛੱਡੋ ਮਤਾ ਕਾਂਗਰਸ ਕਮੇਟੀ ਦੇ ਸੈਸ਼ਨ ਦੌਰਾਨ ਪਾਸ ਕੀਤਾ ਗਿਆ। ਇਸ ਦੌਰਾਨ ਹੀ ਮਹਾਤਮਾ ਗਾਂਧੀ ਜੀ ਨੇ ਕਰੋ ਜਾਂ ਮਰੋ ਦਾ ਇਤਿਹਾਸਕ ਨਾਰਾ ਦਿੱਤਾ। ਇਸ ਨਾਰੇ ਦਾ ਮਤਲਬ ਸੀ ਕਿ ਅਸੀਂ ਭਾਰਤ ਨੂੰ ਆਜ਼ਾਦ ਕਰਵਾਵਾਂਗੇ ਜਾਂ ਇਸ ਕੋਸ਼ਿਸ਼ ਵਿੱਚ ਆਪਣੀ ਜਾਨ ਕੁਰਬਾਨ ਕਰ ਦੇਵਾਂਗੇ। ਇਸ ਅੰਦੋਲਨ ਕਾਰਨ ਮੁੱਖ ਨੇਤਾਵਾਂ ਨੂੰ ਬ੍ਰਿਟਿਸ਼ ਸਰਕਾਰ ਨੇ ਗ੍ਰਿਫਤਾਰ ਕਰ ਲਿਆ। ਗਾਂਧੀ ਜੀ ਨੂੰ ਪੁਣੇ ਦੇ ਅਗਾ ਖਾਨ ਪੈਲਸ ਵਿੱਚ ਕੈਦ ਕੀਤਾ ਗਿਆ, ਪਰ ਮੁੱਖ ਨੇਤਾਵਾਂ ਦੇ ਜੇਲ੍ਹ ਜਾਣ ਤੋਂ ਬਾਅਦ ਵੀ ਇਹ ਅੰਦੋਲਨ ਜਨਤਾ ਦੁਆਰਾ ਜਾਰੀ ਰੱਖਿਆ ਗਿਆ। ਭਾਰਤ ਛੱਡੋ ਅੰਦੋਲਨ ਨੇ ਭਾਰਤੀਆਂ ਵਿੱਚ ਬੇਮਿਸਾਲ ਏਕਤਾ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ, ਜਿਸ ਨੇ ਬਾਅਦ ਵਿੱਚ 1947 ਵਿੱਚ ਭਾਰਤ ਦੀ ਆਜ਼ਾਦੀ ਦਾ ਰਾਹ ਪੱਧਰਾ ਕੀਤਾ।

ਜੀ ਸਰੋਤਿਓ, ਇਸ ਤੋਂ ਬਾਅਦ ਤੁਹਾਡੇ ਨਾਲ ਅੱਜ ਹੋਵੇਗਾ ਸਿਲਸਿਲਾ ਮੋਰਨਿੰਗ ਕੁਇਜ਼, ਜਿਸ ਨੂੰ ਕੀ ਪੇਸ਼ ਕਰਨਗੇ ਸੁਖਮਾਨ। ਪਰ ਪ੍ਰੋਗਰਾਮ ਵਿੱਚੋਂ ਮੋਰਨਿੰਗ ਕੁਇਜ਼ ਸ਼ੁਰੂ ਕਰਨ ਤੋਂ ਪਹਿਲਾਂ ਸੁਣ ਲੈਂਦੇ ਹਾਂ ਇੱਕ ਪਿਆਰਾ ਜਿਹਾ ਗੀਤ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 7:15 ਅਤੇ 40 ਸਕਿੰਟ ਦਾ। ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਸੱਜਰੀ ਸਵੇਰ ਤਹਿਤ ਸਿਲਸਿਲੇ ਮੋਰਨਿੰਗ ਕੁਇਜ਼ ਦਾ, ਅਤੇ ਆਓ ਹੁਣ ਮੋਰਨਿੰਗ ਕੁਇਜ਼ ਦੀ ਸ਼ੁਰੂਆਤ ਕਰਦੇ ਹਾਂ। ਮੋਰਨਿੰਗ ਕੁਇਜ਼ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੁਹਾਡੇ ਰੇਡੀਓ ਦੋਸਤ ਸੁਖਮਾਨ ਵੱਲੋਂ ਪਿਆਰ ਭਰੀ ਨਮਸਕਾਰ।

ਉਮੀਦ ਹੈ ਕਿ ਸਾਨੂੰ ਸਾਡੇ ਐਫ ਐਮ ਬਠਿੰਡਾ ਰੇਡੀਓ ਸੁਣਨ ਵਾਲੇ ਸਭ ਸਰੋਤੇ ਠੀਕ ਠਾਕ ਹੋਣਗੇ ਅਤੇ ਸਾਡੇ ਪ੍ਰੋਗਰਾਮਾਂ ਦਾ ਆਨੰਦ ਮਾਣ ਰਹੇ ਹੋਣਗੇ। ਇਸ ਵਿੱਚ ਸਕੂਲੀ ਵਿਦਿਆਰਥੀ, ਕਾਲਜ ਵਿਦਿਆਰਥੀ ਅਤੇ ਸਰਕਾਰੀ ਇਮਤਿਹਾਨ ਤਿਆਰੀ ਕਰਨ ਵਾਲੇ ਵਿਦਿਆਰਥੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਨੇ। ਮੋਰਨਿੰਗ ਕੁਇਜ਼ ਵਿੱਚ ਭਾਗ ਲੈਣ ਲਈ ਸਾਡੇ ਸਰੋਤਿਆਂ ਨੂੰ ਦੱਸਿਆ ਜਾਂਦਾ ਹੈ ਕਿ ਚੱਕੋ ਆਪਣਾ ਮੋਬਾਈਲ ਫੋਨ 'ਤੇ ਦੇਰੀ ਨਾ ਕਰਦੇ ਹੋਏ ਡਾਇਲ ਕਰੋ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ 0164-2240-341 'ਤੇ। ਸਾਡੇ ਸਵਾਲਾਂ ਦੇ ਸਹੀ ਜਵਾਬ ਦੇ ਕੇ ਇਸ ਪ੍ਰੋਗਰਾਮ ਦੇ ਵਿਨਰ ਬਣੋ। ਤੁਹਾਡੀਆਂ ਫੋਨ ਕਾਲਾਂ ਦਾ ਸਾਨੂੰ ਇੰਤਜ਼ਾਰ ਰਹੇਗਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। 8 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੀ ਵਾਚਕ ਮੈਂ ਜਾਨੀ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 8 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਦੇ ਪੈਗਾਮ ਇਸ ਕਮਲੇ ਦਿਲ ਨੂੰ ਉਡੀਕ ਹੈ ਜਿਸ ਨੂੰ ਤੇਰੇ ਵਾਪਸ ਆਉਣ ਦੀ ਉਮੀਦ ਹੈ ਇੱਕ ਵਾਰ ਫਿਰ ਤੈਨੂੰ ਆਪਣਾ ਬਣਾਉਂਦੀ ਤੈਨੂੰ ਆਪਣਾ ਬਣਾਉਂਦੀ ਜੀ ਦੋਸਤੋ ਪੈਗਾਮ ਇੱਕ ਵਾਰ ਫਿਰ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹੋਵਾਂਗੇ ਮਿਤੀ 9 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਤੁਹਾਡੇ ਭੇਜੇ ਹੋਏ ਸੁਨੇਹੇ ਸ਼ੇਰੋ ਸ਼ਾਇਰੀ ਤੇ ਪੈਗਾਮ ਪ੍ਰੋਗਰਾਮ ਪੇਸ਼ ਕਰਨਗੇ ਮਨਦੀਪ ਰਜੌਰਾ ਸੋ ਸੁਣਨਾ ਨਾ ਭੁੱਲਣਾ ਮਿਤੀ 9 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਪੈਗਾਮ
1: ਬਦਲੋ ਆਦਤ ਬਦਲੋ
2: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ
1: ਬਦਲੋ ਆਦਤ ਬਦਲੋ ਹੁਣ ਨੇੜੇ ਦੇ ਬੈਂਕ ਜਾ ਕੇ ਪਾਟੇ ਪੁਰਾਣੇ ਨੋਟ ਬਦਲੋ ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ RBI ਕਹਿੰਦਾ ਹੈ ਜਾਣਕਾਰ ਬਣੋ ਸਚੇਤ ਰਹੋ
3: ਪ੍ਰੋਗਰਾਮ ਸੱਜਰੀ ਸਵੇਰ ਤਹਿਤ ਚੱਲ ਰਿਹਾ ਮੋਰਨਿੰਗ ਕੁਇਜ਼ ਸਿਲਸਿਲਾ ਉਡੀਕ ਰਹੇ ਹਾਂ ਅਸੀਂ ਕਾਲਰਾਂ ਦੀ ਅਸੀਂ ਉਡੀਕ ਕਰ ਰਹੇ ਹਾਂ ਜਲਦੀ ਤੋਂ ਜਲਦੀ ਡਾਇਲ ਕੀਤਾ ਜਾਵੇ ਸਾਡਾ ਸਟੂਡੀਓ ਨੰਬਰ 0164242341

0: ਜੀ ਸਾਡੇ ਸਟੂਡੀਓ ਦਾ ਫੋਨ ਨੰਬਰ ਡਾਇਲ ਕਰਕੇ ਜੁੜ ਚੁੱਕੇ ਨੇ ਸਾਡੇ ਨਾਲ ਇੱਕ ਸਰੋਤਾ, ਤੇ ਆਓ ਕਰਦੇ ਆ ਉਹਨਾਂ ਨਾਲ ਗੱਲ।
1: ਹੈਲੋ।
0: ਹੈਲੋ, ਹਾਂਜੀ ਸਰ,
1: ਹਾਂਜੀ,
0: ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਸਰ ਹਰਜੀਤ ਸਿੰਘ ਬਠਿੰਡਾ ਤੋਂ ਬੋਲ ਰਿਹਾ ਜੀ।
0: ਜੀ ਸਰ, ਤੁਹਾਡਾ ਸਾਡੇ ਪ੍ਰੋਗਰਾਮ ਮਾਰਨਿੰਗ ਕੁਇਜ਼ ਬਹੁਤ ਬਹੁਤ ਸਵਾਗਤ ਹੈ ਜੀ।

0: ਬਹੁਤ ਬਹੁਤ ਧੰਨਵਾਦ ਜੀ।
1: ਤੇ ਤੁਹਾਡੇ ਤੋਂ ਸਵਾਲ ਪੁੱਛ ਲਈਏ ਜੀ।
0: ਹਾਂਜੀ ਬਿਲਕੁਲ, ਤਿਆਰ
1: ਜੀ
0: ਬੈਠੇ ਹਾਂ।
1: ਜੀ ਸਰ, ਪੰਜਾਬ ਦੇ ਉਹ ਕਿਹੜੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਦੱਸੋ।
0: ਦੁਬਾਰਾ ਸਰ ਰਿਪੀਟ ਕਰਿਓ।
1: ਪੰਜਾਬ ਦੇ ਕਿਹੜੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਹੈ?
0: ਸੌਰੀ ਸਰ।
1: ਓਕੇ ਸਰ, ਸਾਡੇ ਪ੍ਰੋਗਰਾਮ 'ਚ ਫੋਨ ਕਰਨ ਲਈ ਸਰ ਬਹੁਤ ਬਹੁਤ ਧੰਨਵਾਦ। ਦੱਸਦੇ ਹਾਂ ਤੁਹਾਨੂੰ ਇਸ ਦਾ ਉੱਤਰ ਸੁਣਦੇ ਰੇਡੀਓ ਸੈੱਟ 'ਤੇ। ਜੀ ਸਰ ਉੱਤੇ ਆਪਾਂ ਸਵਾਲ ਪੁੱਛਿਆ ਸੀ, ਪੰਜਾਬ ਦੇ ਕਿਹੜੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਹੈ? ਇਸ ਦਾ ਉੱਤਰ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ। ਅਤੇ ਆਓ ਸੁਣਦੇ ਹਾਂ ਇੱਕ ਗੀਤ।

0: ਜੀ ਸਾਡੇ ਨਾਲ ਸਰੋਤੇ ਜੁੜ ਚੁੱਕੇ ਨੇ ਤੇ ਆਓ ਹੁਣ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਹੈਲੋ
1: हेलो,
0: ਹੈਲੋ, ਹਾਂਜੀ ਸਰ, ਸਾਡੇ
1: ਸਤਿ
0: ਪ੍ਰੋਗਰਾਮ 'ਚ
1: ਸ਼੍ਰੀ
0: ਤੁਹਾਡਾ
1: ਅਕਾਲ
0: ਬਹੁਤ
1: ਜੀ।
0: ਬਹੁਤ ਸਵਾਗਤ ਕਰਦੇ ਹਾਂ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ। ਸਰ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਰਾਜੀਵ ਕੁਮਾਰ ਬੋਲ ਰਿਹਾ ਜੀ, ਬਠਿੰਡਾ ਤੋਂ।
0: ਜੀ ਸਰ, ਸਰ ਜਵਾਬ ਦੇਣ ਲਈ ਸਾਡੇ ਸਵਾਲਾਂ ਦੇ ਤਿਆਰ ਹੋ ਤੁਸੀਂ?
1: ਹਾਂਜੀ, ਕੋਸ਼ਿਸ਼ ਕਰਾਂਗੇ।
0: ਜੀ ਸਰ, ਚਲੋ ਸਵਾਲ ਪੇਸ਼ ਕਰਦੇ ਹਾਂ ਜੀ। ਰਾਸ਼ਟਰਮੰਡਲ ਖੇਡਾਂ 2026 ਵਿੱਚ ਬਾਕਸਿੰਗ ਵਿੱਚ ਸੋਨੇ ਦੇ ਕਿੰਨੇ ਤਗਮੇ ਜਿੱਤੇ?
1: ਸੋਨੇ ਦੇ ਵੈਸੇ ਗੈਸ ਹੀ ਕਰ ਰਿਹਾ ਸਰ, 6 ਦਿੱਤੇ ਨੇ।
0: ਨਹੀਂ ਸਰ, ਗਲਤ ਹੋ ਗਿਆ। ਸਾਡੇ ਪ੍ਰੋਗਰਾਮ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੇ ਸਰ

0: ਪ੍ਰੋਗਰਾਮ ਮਾਰਨਿੰਗ ਕੁਇਜ਼ ਦੇ ਵਿੱਚ ਸਾਡੇ ਨਾਲ ਜੁੜ ਗਏ ਨੇ ਮਨਦੀਪ ਰਜੌਰਾ ਜੀ।
1: ਜੀ ਸੁਖਮਾਨ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਮਾਰਨਿੰਗ ਕੁਇਜ਼ ਦੇ ਵਿੱਚ ਬਹੁਤ ਸਾਰੇ ਸਾਥੀ ਸਾਨੂੰ ਫੋਨ ਕਰ ਰਹੇ ਅਤੇ ਤੁਸੀਂ ਉਹਨਾਂ ਨੂੰ ਸਵਾਲ ਪੁੱਛ ਵੀ ਰਹੇ ਹੋ। ਇਸ ਤੋਂ ਪਹਿਲਾਂ ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ ਕਿ ਉਹਨਾਂ ਨੇ ਬਾਕਸਿੰਗ ਦੇ ਵਿੱਚ ਸਾਡੇ ਖਿਡਾਰੀਆਂ ਨੇ ਕਾਮਨਵੈਲਥ ਯਾਨੀ ਕਿ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਕਿੰਨੇ ਸੋਨ ਤਗਮੇ ਜਿਹੜੇ ਆ ਉਹ ਜਿੱਤੇ ਨੇ, ਤੁਸੀਂ ਦੱਸ ਦਿਓ ਜੀ ਕਿੰਨੀ ਗਿਣਤੀ ਕੀ ਹੈ, ਇਸ ਦਾ ਜੋ ਜਵਾਬ ਹੈ ਉਹ ਦੱਸ ਦਿਓ ਸਾਡੇ ਸਰੋਤਿਆਂ ਨੂੰ।
0: ਜੀ, ਰਾਸ਼ਟਰਮੰਡਲ ਖੇਡਾਂ 2026 ਵਿੱਚ ਬਾਕਸਿੰਗ ਦੇ ਸੋਨੇ ਦੇ 7 ਤਗਮੇ ਜਿੱਤੇ ਗਏ ਨੇ ਜੀ।
1: ਜੀ, ਅਤੇ ਸਟੂਡੀਓ ਦੀ ਘੜੀ ਦੇ ਮੁਤਾਬਕ ਇਸ ਵੇਲੇ ਸਰੋਤਿਓ 7:28 ਦਾ ਸਮਾਂ ਹੋ ਰਿਹਾ। ਸੁਖਮਾਨ ਤੁਹਾਡੇ ਲਈ ਸਵਾਲ ਲੈ ਕੇ ਹਾਜ਼ਰ ਨੇ ਅਤੇ ਮੈਂ ਮਨਦੀਪ ਰਜੌਰਾ ਵੀ ਤੁਹਾਡੇ ਨਾਲ ਹਾਂ ਇਸ ਪ੍ਰੋਗਰਾਮ ਦੇ ਵਿੱਚ। 0164-22-40-331 ਸਾਡੇ ਸਟੂਡੀਓ ਦਾ ਨੰਬਰ ਹੈ ਜੋ ਤੁਸੀਂ ਡਾਇਲ ਕਰਨਾ ਹੈ ਅਤੇ ਦੇ ਦੇਣੇ ਹੈ ਸਾਡੇ ਵੱਲੋਂ ਪੁੱਛੇ ਗਏ ਸੌਖੇ ਜਿਹੇ ਸਵਾਲਾਂ ਦੇ ਜਵਾਬ।

ਅਸੀਂ ਸਾਡੇ ਸਰੋਤਿਆਂ ਨੂੰ ਦੱਸ ਦਈਏ ਕਿ ਇਹ ਸਿਲਸਿਲਾ ਮਾਰਨਿੰਗ ਕੁਇਜ਼ ਚੱਲ ਰਿਹਾ ਹੈ ਅਤੇ ਤੁਸੀਂ ਸਾਨੂੰ ਫੋਨ ਕਰਨਾ 164-22-40-341 'ਤੇ। ਫਰਮਾਇਸ਼ੀ ਗੀਤ ਸੁਣਨ ਵਾਸਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਫੋਨ ਨਹੀਂ ਕਰਨਾ, ਉਸ ਦੇ ਲਈ ਬਹੁਤ ਸਾਰੇ ਹੋਰ ਪ੍ਰੋਗਰਾਮ ਨੇ। ਇੱਥੇ ਜੋ ਵਿਦਿਆਰਥੀ ਕੰਪੀਟੀਸ਼ਨ ਇਮਤਿਹਾਨਾਂ ਦੀ ਤਿਆਰੀ ਕਰਦੇ ਨੇ ਉਹਨਾਂ ਨੇ ਸਾਨੂੰ ਫੋਨ ਕਰਨਾ ਹੈ, ਅਤੇ ਸਾਥੀ ਪੜ੍ਹਨ ਵਾਲੇ ਵੀ ਸਾਨੂੰ ਫੋਨ ਕਰ ਸਕਦੇ ਹੈ, ਅਤੇ ਬਾਕੀ ਜੋ ਸਰੋਤੇ ਸਾਡੇ ਰੋਜ਼ਾਨਾ ਸੁਣਦੇ ਨੇ, ਰੋਜ਼ਾਨਾ ਫੋਨ ਕਰਦੇ ਨੇ, ਉਹ ਇਸ ਪ੍ਰੋਗਰਾਮ ਦੇ ਵਿੱਚ ਫੋਨ ਫਿਲਹਾਲ ਨਾ ਕਰਨ ਜੀ। ਧੰਨਵਾਦ।

0: ਜੀ ਸਾਡੇ ਨਾਲ ਇੱਕ ਸਰੋਤਾ ਜੁੜ ਚੁੱਕੇ ਨੇ ਤੇ ਆ ਹੁਣ ਉਹਨਾਂ ਨਾਲ ਕਰਦੇ ਹਾਂ ਗੱਲਬਾਤ।
1: ਹੈਲੋ ਜੀ,
2: ਮੈਂ ਮੇਰੀ ਭੈਣ ਦਾ ਲੈ ਦੇ ਸੀ ਰੱਖਾ।
1: ਤੁਹਾਡਾ ਸਵਾਗਤ ਕਰਦੇ ਹਾਂ ਜੀ, ਫੋਨ ਮਿਲ ਗਿਆ ਤੁਹਾਡਾ, ਗੱਲ ਕਰੋ।
2: ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ।
1: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਂ ਦੱਸ ਦਿਓ।
2: ਸਰ ਮੇਰਾ ਨਾਮ ਜਸਕੀਰਤ ਕੌਰ ਹੈ।
1: ਅੱਛਾ ਜਸਕੀਰਤ ਜੀ, ਕੀ ਕਰਦੇ ਹੋ?
2: ਸਰ ਮੈਂ ਸਟੂਡੈਂਟ ਹਾਂ, BSc ਕਰ ਰਹੀ ਹਾਂ।
1: ਵਾਹ ਜੀ ਵਾਹ, ਤੇ ਤੁਹਾਡੇ ਲਈ ਤਾਂ ਫਿਰ ਇਹ ਮੰਚ ਢੁਕਵਾਂ ਹੋਇਆ, ਤੇ ਤੁਹਾਨੂੰ ਪੁੱਛ ਰਹੇ ਨੇ ਸਵਾਲ ਸੁਖਮਾਨ ਜੀ। ਸੁਖਮਾਨ ਜੀ, ਪੁੱਛੋ ਇਹਨਾਂ ਨੂੰ ਸਵਾਲ ਜੀ।
0: ਜੀ ਮੈਨੂੰ ਸਵਾਲ ਆ ਰਿਹਾ, ਭਾਰਤ ਦੀ ਉਸ ਖਿਡਾਰਨ ਦਾ ਨਾਂ ਦੱਸੋ ਜਿਸਨੇ ਤਾਈਪੀ ਓਪਨ ਦਾ ਖਿਤਾਬ ਜਿੱਤਿਆ।
2: ਸਰ ਇਹਦਾ ਜਵਾਬ ਹੈ ਤਨਵੀ ਸ਼ਰਮਾ।
0: ਜੀ
1: ਤਨਵੀ ਸ਼ਰਮਾ ਜੀ, ਬਿਲਕੁਲ ਜੀ, ਤੁਸੀਂ ਸਹੀ ਜਵਾਬ ਦਿੱਤਾ, ਤੇ ਹੁਣ ਤੁਸੀਂ ਦੂਜੇ ਸਵਾਲ ਪੁੱਛੇ ਜਾਣ ਦੇ ਯੋਗ ਹੋ ਗਏ। ਅਸੀਂ ਤੁਹਾਨੂੰ ਦੂਜਾ ਸਵਾਲ ਵੀ ਪੁੱਛਾਂਗੇ। ਦੂਜਾ ਸਵਾਲ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਜੀ, ਤੁਹਾਨੂੰ ਪੁੱਛ ਰਹੇ ਨੇ ਸੁਖਮਾਨ ਜੀ। ਸੁਖਮਾਨ ਜੀ, ਦੂਜਾ ਸਵਾਲ ਜੀ।
0: ਜੀ ਸਰਕਾਰ ਦੁਆਰਾ ਉਹ ਕਿਹੜਾ ਐਕਟ ਪਾਸ ਕੀਤਾ ਗਿਆ ਜਿਸ ਰਾਹੀਂ ਪੰਜਾਬ ਵਿੱਚ ਵੀ ਵਿਦੇਸ਼ਾਂ ਦੀ ਤਰ੍ਹਾਂ ਵਿਦਿਆਰਥੀ ਪੜ੍ਹਾਈ ਕਰ ਸਕਣਗੇ?
2: ਸਰ ਦੁਬਾਰਾ ਸਵਾਲ ਬੋਲਿਓ।
0: ਸਰਕਾਰ ਦੁਆਰਾ ਉਹ ਕਿਹੜਾ ਐਕਟ ਪਾਸ ਕੀਤਾ ਗਿਆ ਜਿਸ ਰਾਹੀਂ ਪੰਜਾਬ ਵਿੱਚ ਵਿਦਿਆਰਥੀ ਵਿਦੇਸ਼ਾਂ ਦੀ ਤਰ੍ਹਾਂ ਪੜ੍ਹਾਈ ਕਰ ਸਕਣਗੇ?
2: ਨਹੀਂ ਸਰ ਮਾਫ ਕਰਿਓ, ਇਹਦਾ ਜਵਾਬ ਨਹੀਂ ਪਤਾ ਮੈਨੂੰ।
1: ਜੀ, ਫੋਨ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੁਖਮਾਨ, ਇਸ ਦਾ ਜਵਾਬ ਦੱਸ ਦਿਓ ਜੀ, ਵਿਦੇਸ਼ੀ ਪੜ੍ਹਾਈ ਦੀ ਤਰਜ਼ ਦੇ ਉੱਤੇ ਕਿਹੜੇ ਐਕਟ ਰਾਹੀਂ ਸਾਡੇ ਹੁਣ ਵਿਦਿਆਰਥੀ ਪੰਜਾਬ ਦੇ ਜਿਹੜੇ ਹੈ ਉਹ ਪੜ੍ਹ ਪਾਉਣਗੇ ਜੀ?
0: ਹਾਂਜੀ, ਸਰਕਾਰ ਦੁਆਰਾ ਐਕਟ ਪਾਸ ਕੀਤਾ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਐਕਟ।
1: ਜੀ

0: ਜੀ ਸਾਡੇ ਨਾਲ ਸਰੋਤਾ ਜੁੜ ਚੁੱਕੇ ਨੇ
1: ਜੀ
0: ਤੇ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਹੈਲੋ,
1: ਜੀ ਆਪਣਾ ਨਾਂ ਦੱਸੋ ਜੀ।
2: ਮੇਰਾ ਨਾਮ ਅਮਨਦੀਪ ਕੌਰ ਹੈ।
1: ਅਮਨਦੀਪ ਸਾਡੇ ਨਾਲ ਜੁੜ ਗਏ ਨੇ। ਅਮਨਦੀਪ ਜੀ, ਤੁਹਾਡੇ ਲਈ ਸਵਾਲ ਸੁਖਮਾਨ ਪੁੱਛ ਰਹੇ ਨੇ। ਸੁਖਮਾਨ ਪੁੱਛੋ ਜੀ ਇਹਨਾਂ ਨੂੰ ਸਵਾਲ।
0: ਜੀ ਸਵਾਲ ਹੈ ਜੀ, ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਸਾਮਰਾਜ ਦੀਆਂ ਦੋ ਪ੍ਰਮੁੱਖ ਰਾਜਧਾਨੀਆਂ ਕਿਹੜੀਆਂ ਸਨ?
2: ਦੁਬਾਰਾ ਬੋਲੇ ਸਵਾਲ।
1: ਸੁਖਮਾਨ, ਤੁਸੀਂ ਕੀ ਕਰਦੇ ਹੋ ਪਹਿਲਾਂ ਇਹ ਦੱਸੋ।
2: ਮੈਂ 10ਵੀਂ ਕਲਾਸ 'ਚ ਪੜ੍ਹਦੀ ਹਾਂ।
1: ਅੱਛਾ ਜੀ, ਫਿਰ ਤੁਸੀਂ ਸਵਾਲ ਇੱਕ ਵਾਰ ਦੁਬਾਰਾ ਸੁਣੋ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿੱਖ ਸਾਮਰਾਜ ਦੀਆਂ ਦੋ ਪ੍ਰਮੁੱਖ ਰਾਜਧਾਨੀਆਂ ਸੀ, ਇੱਕ ਪ੍ਰਸ਼ਾਸਨਿਕ ਰਾਜਧਾਨੀ ਸੀ ਉਹਨਾਂ ਦੀ, ਇੱਕ ਧਾਰਮਿਕ ਰਾਜਧਾਨੀ ਸੀਗੀ, ਕਿਹੜੇ ਉਹ ਦੋ ਸ਼ਹਿਰ ਸੀਗੇ?
2: ਸੋਰੀ ਸਰ, ਪਤਾ ਨਹੀਂ।
1: ਜੀ ਚਲੋ ਕੋਈ ਗੱਲ ਨਹੀਂ, ਤੁਹਾਨੂੰ ਫਿਰ ਇਹ ਸੁਖਮਾਨ ਦੱਸਦੇ ਨੇ, ਹਨਾ, ਪਤਾ ਮੈਨੂੰ ਵੀ ਨਹੀਂ ਹੈ, ਹੁਣ ਆਪਾਂ ਨੂੰ ਸੁਖਮਾਨ ਦੱਸੂ। ਸੁਖਮਾਨ ਜੀ ਦੱਸੋ ਜੀ।
0: ਜੀ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਸਾਮਰਾਜ ਦੀਆਂ ਦੋ ਪ੍ਰਮੁੱਖ ਰਾਜਧਾਨੀਆਂ ਸੀ, ਇੱਕ ਪ੍ਰਸ਼ਾਸਨਿਕ ਤੇ ਸਿਆਸੀ ਸੀ ਲਾਹੌਰ,
1: ਜੀ
0: ਧਾਰਮਿਕ ਰਾਜਧਾਨੀ ਸੀ ਅੰਮ੍ਰਿਤਸਰ।
1: ਜੀ ਬਹੁਤ ਅੱਛੇ ਜੀ। ਸਰੋਤਿਓ, ਤੁਸੀਂ ਮਾਰਨਿੰਗ ਕੁਇਜ਼ ਦੇ ਵਿੱਚ ਭਾਗ ਲੈ ਸਕਦੇ ਹੋ। ਅਜੇ ਤੁਹਾਡੇ ਕੋਲ 5 ਮਿੰਟ ਦਾ ਸਮਾਂ ਹੈ ਸਾਰੇ ਹੀ ਸਰੋਤਿਆਂ ਕੋਲ, ਕਿਉਂਕਿ ਇਸ ਤੋਂ ਬਾਅਦ ਅਸੀਂ ਅਖਬਾਰੀ ਸੁਰਖੀਆਂ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਸੋ 5 ਤੋਂ 7 ਮਿੰਟ ਦਾ ਸਮਾਂ ਬਾਕੀ ਹੈ। 0164 22 40 331 ਡਾਇਲ ਕਰਨਾ ਹੈ ਜੀ ਤੁਸੀਂ।

0: ਜੀ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਸਰੋਤਾ, ਤੇ ਆਓ ਹੁਣ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ,
1: ਹੈਲੋ,
0: ਹਾਂਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਸੰਦੀਪ ਗੱਲ ਕਰ ਰਹੀ ਹਾਂ ਡਿਸਟ੍ਰਿਕਟ ਮਾਨਸਾ ਤੋਂ।
0: ਜੀ, ਸਾਡੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੋ ਤੁਸੀਂ?
1: ਹਾਂਜੀ,
0: ਜੀ ਚਲੋ, ਪਹਿਲਾ ਸਵਾਲ ਆ ਰਿਹਾ, ਵਿਧਾਨ ਸਭਾ ਵਿੱਚ ਮੌਨਸੂਨ ਸੈਸ਼ਨ ਕਿੰਨੀ ਤੋਂ ਕਿੰਨੀ ਤਰੀਕ ਤੱਕ ਚੱਲਣਾ ਹੈ? ਹੈਲੋ,
1: ਨੋ ਸਰ, ਇਹ ਆਈਡੀਆ ਨਹੀਂ ਹੈਗਾ ਜੀ।
0: ਓਕੇ, ਸਾਡੇ

0: ਫੋਨ ਕਰਨ ਲਈ ਬਹੁਤ ਬਹੁਤ
1: ਥੈਂਕ ਯੂ
0: ਧੰਨਵਾਦ।
1: ਸਰ, ਥੈਂਕ ਯੂ।
0: ਓਕੇ ਜੀ, ਸਰੋਤਿਆਂ ਨੂੰ ਦੱਸ ਦਈਏ, ਅਸੀਂ ਸਵਾਲ ਪੁੱਛਿਆ ਸੀ ਵਿਧਾਨ ਸਭਾ ਵਿੱਚ ਮੌਨਸੂਨ ਸੈਸ਼ਨ ਕਿੰਨੀ ਤੋਂ ਕਿੰਨੀ ਤਰੀਕ ਤੱਕ ਚੱਲੇਗਾ। ਇਸ ਦਾ ਆਂਸਰ ਹੈ 3 ਅਗਸਤ ਤੋਂ 13 ਅਗਸਤ ਤੱਕ।

0: ਤੇ ਆਓ ਹੁਣ ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਹੈਲੋ
1: हेलो,
0: ਹੈਲੋ, ਹਾਂਜੀ, ਪ੍ਰੋਗਰਾਮ ਮਾਰਨਿੰਗ ਕੁਇਜ਼ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕੌਣ ਤੇ
1: ਧੰਨਵਾਦ
0: ਕਿੱਥੋਂ
1: ਜੀ
0: ਗੱਲ ਕਰ ਰਹੇ ਹੋ
1: ਜੀ। ਮੈਂ ਜੀ ਬਠਿੰਡੇ ਦੇ ਪਿੰਡ ਗੈਰੀ ਭਾਗੀ ਤੋਂ ਗੱਲ ਕਰ ਰਹੇ ਜੀ।
0: ਜੀ? ਸਵਾਲ ਲਈ ਤਿਆਰ ਹੋ?
1: ਠੀਕ ਹੈ ਜੀ।
0: ਸਵਾਲ ਹੈ ਜੀ, ਅੰਤਰਰਾਸ਼ਟਰੀ ਬਾਘ ਦਿਵਸ ਕਦੋਂ ਮਨਾਇਆ ਗਿਆ?
1: ਦੁਬਾਰਾ ਬੋਲੀ ਜੀ।
0: ਅੰਤਰਰਾਸ਼ਟਰੀ ਬਾਘ ਦਿਵਸ ਕਦੋਂ ਮਨਾਇਆ ਜਾਂਦਾ ਹੈ?
2: ਇਹ ਟਾਈਗਰ ਦਿਨ ਦੀ ਗੱਲ ਕਰ ਰਹੇ ਆ ਜੀ, ਨੈਸ਼ਨਲ ਟਾਈਗਰ ਡੇ ਦੱਸਣਾ ਤੁਸੀਂ।
1: ਨੈਸ਼ਨਲ ਟਾਈਗਰ ਡੇ 20 ਅਪ੍ਰੈਲ ਜੀ।
0: ਨਹੀਂ, ਤੁਹਾਡਾ ਸਵਾਲ ਆਂਸਰ ਗਲਤ
2: ਜਵਾਬ
0: ਹੋ
2: ਜਿਹੜਾ
0: ਚੁੱਕਿਆ।
2: ਹੈ ਤੁਹਾਡਾ ਗਲਤ ਹੋ ਗਿਆ ਜੀ। ਤੁਹਾਨੂੰ ਸੁਖਮਾਨ ਇਸ ਦਾ ਜਵਾਬ ਦਿੰਦੇ ਆ ਜੀ, ਸੁਣੋ ਰੇਡੀਓ ਤੇ ਜੀ। ਜੀ ਸੁਖਮਾਨ ਜੀ,
0: ਜੀ, ਸਵਾਲ ਸੀ ਆਪਣਾ ਅੰਤਰਰਾਸ਼ਟਰੀ ਬਾਘ ਦਿਵਸ ਕਦੋਂ ਮਨਾਇਆ ਜਾਂਦਾ ਹੈ? ਇਸ ਦਾ ਉੱਤਰ ਹੈ 29 ਜੁਲਾਈ ਨੂੰ।
2: ਜੀ 29 ਜੁਲਾਈ ਨੂੰ ਅਸੀਂ ਅੰਤਰਰਾਸ਼ਟਰੀ ਬਾਘ ਦਿਵਸ ਮਨਾਉਂਦੇ ਹਾਂ, ਅਤੇ ਹੁਣ ਅਸੀਂ ਇਸ ਸਵਾਲਾਂ ਜਵਾਬਾਂ ਦਾ ਇਹ ਸਿਲਸਿਲਾ ਇੱਥੇ ਹੀ ਖਤਮ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਜੋ ਸਵਾਲ ਅਸੀਂ ਪੁੱਛੇ ਹੈ ਸੁਖਮਾਨ ਜੀ, ਉਹ ਅਸੀਂ ਸਾਡੇ ਸਾਥੀਆਂ ਨੂੰ ਦੁਹਰਾਈ ਵਾਸਤੇ ਦੱਸਣੇ ਹੈ। ਸਾਰੇ ਹੀ ਸਵਾਲ ਜੋ ਅਸੀਂ ਪੁੱਛੇ ਨੇ ਉਹ ਇਹਨਾਂ ਨੂੰ ਦੱਸ ਦਿਓ ਜੀ।
0: ਜੀ, ਇੱਕ ਸਵਾਲ,
2: ਅਸੀਂ ਬਿਲਕੁਲ ਇਹਨਾਂ ਨੂੰ ਸੁਖਮਾਨ ਪੁੱਛਿਆ ਸੀਗਾ ਕਿ ਪੰਜਾਬ ਦੇ ਕਿਹੜੇ 2 ਸ਼ਹਿਰ ਨੇ ਜਿਨ੍ਹਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਹੈ, 2 ਜਾਂ 3, ਇਹ ਦੱਸ ਦਿਓ ਜੀ ਕਿਹੜੇ ਕਿਹੜੇ ਨੇ।
0: ਜੀ, ਸ਼੍ਰੀ ਅੰਮ੍ਰਿਤਸਰ, ਅੰਮ੍ਰਿਤਸਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਦਮਦਮ ਸਾਹਿਬ, ਤਲਵੰਡੀ ਸਾਬੋ।
2: ਜੀ, ਦੂਜਾ ਸਵਾਲ ਇਹਨਾਂ ਨੂੰ ਅਸੀਂ ਪੁੱਛਿਆ ਸੀਗਾ ਸਾਡੇ ਸਾਥੀਆਂ ਨੂੰ ਕਿ, ਹਾਂਜੀ ਪੁੱਛੋ।
0: ਰਾਸ਼ਟਰਮੰਡਲ ਖੇਡਾਂ 2026 ਬਾਕਸਿੰਗ ਵਿੱਚ ਸੋਨੇ ਦੇ ਕਿੰਨੇ ਤਗਮੇ ਜਿੱਤੇ ਗਏ ਸੀ? ਇਸ ਦਾ ਉੱਤਰ ਸੀ 7 ਸੋਨੇ ਦੇ ਤਗਮੇ।
2: ਜੀ, ਤੇ ਅੱਗੇ ਅਸੀਂ ਇਹ ਵੀ ਪੁੱਛ ਰਹੇ ਸੀਗੇ ਕਿ ਭਾਰਤ ਦੀ ਉਸ ਖਿਡਾਰਨ ਦਾ ਨਾਂ ਦੱਸੋ ਜਿਸਨੇ ਤਾਈਪੇ ਓਪਨ ਦਾ ਖਿਤਾਬ ਜਿੱਤਿਆ ਹੈ, ਇਸ ਦਾ ਜਵਾਬ ਦੱਸੋ
0: ਜੀ।
2: ਜੀ।
0: ਇਸ ਦਾ ਜਵਾਬ ਹੈ ਤਨਵੀ ਸ਼ਰਮਾ।
2: ਜੀ,
0: ਇੱਕ ਹੋਰ ਸਵਾਲ ਸੀ, ਵਿਧਾਨ ਸਭਾ ਵਿੱਚ ਮੌਨਸੂਨ ਸੈਸ਼ਨ ਕਿੰਨੀ ਤੋਂ ਕਿੰਨੀ ਤਰੀਕ ਤੱਕ ਚੱਲਦਾ
2: ਜੀ? ਇਹ ਚੱਲ
0: ਚੱਲੇਗਾ?
2: ਰਿਹਾ ਜੀ ਸੈਸ਼ਨ
0: ਹਾਂਜੀ,
2: 3 ਅਗਸਤ ਤੋਂ, ਤੇ ਇਹ ਚੱਲਣਾ ਹੈ ਗਾਹਾਂ 13 ਅਗਸਤ
0: ਜੀ।
2: ਤੱਕ ਚੱਲਣਾ ਹੈ ਜੀ। ਜੀ,
0: ਇੱਕ ਸੀ, ਸਰਕਾਰ ਦੁਆਰਾ ਉਹ ਕਿਹੜਾ ਐਕਟ ਪਾਸ ਕੀਤਾ ਗਿਆ ਸੀ ਗਿਆ ਜਿਸ ਨਾਲ ਪੰਜਾਬ ਵਿੱਚ ਵੀ ਵਿਦੇਸ਼ਾਂ ਦੀ ਤਰ੍ਹਾਂ ਪੜ੍ਹਾਈ ਕੀਤੀ ਕਰਵਾਈ ਜਾ ਸਕੇਗੀ?
2: ਜੀ, ਵਿਦੇਸ਼ੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵੀ ਪੜ੍ਹਾਈ ਕਰਵਾਈ ਜਾਵੇਗੀ, ਬਾਹਰਲੀਆਂ ਯੂਨੀਵਰਸਿਟੀਆਂ ਦੇ ਨਾਲ ਟਾਈ ਅਪ ਕਰਕੇ ਇਹ ਪੜ੍ਹਾਈ ਕਰਵਾਈ ਜਾਵੇਗੀ ਵਿਦੇਸ਼ਾਂ ਦੇ ਵਾਂਗ ਹੀ। ਇਹ ਜੋ ਐਕਟ ਹੈ ਸੁਖਮਾਨ ਜੀ, ਇਸ ਬਾਰੇ ਦੱਸੋ ਜੀ।
0: ਜੀ, ਇਸ ਐਕਟ ਦਾ ਨਾਮ ਹੈ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਐਕਟ ਜੀ।
2: ਜੀ, ਸੋ ਸਾਡੇ ਸਾਥੀ ਇਸ ਪ੍ਰੋਗਰਾਮ ਦੇ ਵਿੱਚ ਅਗਲੇ ਹਫ਼ਤੇ ਵੀ ਜ਼ਰੂਰ ਸ਼ਿਰਕਤ ਕਰਨ। 0164-22-4331 ਸਾਡੇ ਸਟੂਡੀਓ ਦਾ ਨੰਬਰ ਹੈ। ਫਿਲਹਾਲ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ ਜੀ ਹੁਣ ਅਖ਼ਬਾਰੀ ਸੁਰਖੀਆਂ ਜੀ।

0: ਜੀ ਸਰੋਤਿਓ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਸੱਜਰੀ ਸਵੇਰ ਦੇ ਇਸ ਅਖਬਾਰੀ ਸੁਰਖੀਆਂ ਵਾਲੇ ਹਿੱਸੇ ਦੇ ਵਿੱਚ। ਅਖਬਾਰੀ ਸੁਰਖੀਆਂ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੇ ਨਾਲ ਮਨਦੀਪ ਰਜੌਰਾ, ਅਤੇ ਮੇਰੇ ਨਾਲ ਨੇ ਮਹਾਵੀਰ ਸਿੰਘ। ਮਹਾਵੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਧੰਨਵਾਦ ਜੀ ਮਨਦੀਪ ਰਜੌਰਾ ਜੀ, ਬਹੁਤ ਬਹੁਤ ਧੰਨਵਾਦ।
0: ਕਿਹੜੀ ਅੰਤਰਰਾਸ਼ਟਰੀ ਸੁਰਖੀ ਹੁਣ ਮਹਾਵੀਰ ਜੀ ਤੁਸੀਂ ਪਹਿਲਾਂ ਸ਼ਾਮਿਲ ਕਰੋਗੇ? ਮੈਂ ਸਥਾਨਕ ਖਬਰਾਂ ਜਿਹੜੀਆਂ ਨੇ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ, ਬਠਿੰਡਾ ਜ਼ਿਲ੍ਹੇ ਦੇ ਆਲੇ ਦੁਆਲੇ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਉਹ ਸ਼ਾਮਿਲ ਕਰਾਂਗਾ, ਪਰ ਤੁਸੀਂ ਅੰਤਰਰਾਸ਼ਟਰੀ ਸੁਰਖੀ ਸ਼ਾਮਿਲ ਕਰੋਗੇ ਉਹ ਕਿਹੜੀ ਹੈ ਜੀ?
1: ਜੇ ਰਜੌਰਾ ਸਾਹਿਬ ਗੱਲ ਕਰੀਏ, ਅੱਜ ਪੰਜਾਬੀ ਟ੍ਰਿਬਿਊਨ ਦੇ ਜਿਹੜੇ ਰਾਸ਼ਟਰੀ ਪੰਨੇ ਦੇ ਉੱਪਰ ਖਬਰ ਛਾਇਆ ਹੋਈ ਹੈ
0: ਜੀ,
1: ਸਾਊਦੀ ਅਰਬ, ਤੁਰਕੀ ਅਤੇ ਪਾਕ ਵਿਚਾਲੇ ਰੱਖਿਆ ਕਰਾਰ। ਜੇ ਇਸ ਗੱਲ ਨੂੰ ਮੈਂ ਥੋੜ੍ਹਾ ਜਿਹਾ ਵਿਸਥਾਰ ਨਾਲ ਅੱਗੇ ਵਧਾਵਾਂ ਤਾਂ ਸਰ, ਇਹਦੇ ਵਿੱਚ ਉਹਨਾਂ ਨੇ ਇੱਕ ਮੱਕਾ ਰੱਖਿਆ ਸਮਝੌਤੇ 'ਤੇ ਦਸਖਤ ਕਰ ਲਏ ਨੇ ਤਿੰਨਾਂ ਦੇਸ਼ਾਂ ਨੇ, ਜਿਹਦੇ ਵਿੱਚ ਉਹਨਾਂ ਨੇ ਇਹ ਕਰ ਲਿਆ ਵੀ ਜੇਕਰ ਕਿਸੇ ਵੀ ਦੇਸ਼ 'ਤੇ ਕੋਈ ਹਮਲਾ ਕਰੇਗਾ ਤਾਂ ਉਹ ਸਾਰੇ ਦੇਸ਼ਾਂ 'ਤੇ ਮੰਨਿਆ ਜਾਵੇਗਾ
0: ਜੀ। ਸੋ ਬਹੁਤ ਅੱਛੀ ਗੱਲ ਹੈ। ਅਤੇ ਉੱਧਰ ਇੱਕ ਕਾਹਿਰਾ ਤੋਂ ਇਸ ਖਬਰ ਦੇ ਵਿੱਚ ਵੀ ਖਬਰ ਲੱਗੀ ਹੈ ਕਿ ਹੁਤੀ ਹਮਲਿਆਂ ਦੇ ਵਿੱਚ 11 ਜ਼ਖਮੀ ਹੋਏ ਨੇ, ਇਹ ਖਬਰ ਕੀ ਹੈ ਜੀ? ਇਹ ਵੀ ਪੜ੍ਹ ਕੇ ਸਾਡੇ ਸਰੋਤਿਆਂ ਨੂੰ ਸੁਣਾ ਦਿਓ।
1: ਹੁਤੀ ਹਮਲਿਆਂ ਦੇ ਵਿੱਚ, ਉਹਦੇ ਵਿੱਚ ਸਰ ਉਹਨਾਂ ਨੇ ਲਿਖਿਆ, ਕਾਹਿਰਾ ਤੋਂ ਲੱਗੀ ਹੈ ਇਹ ਖਬਰ, ਪੰਜਾਬੀ ਟ੍ਰਿਬਿਊਨ ਦੇ ਜਿਹੜਾ ਰਾਸ਼ਟਰੀ ਪੰਨਾ ਹੈ ਉਹਦੇ ਵਿੱਚ ਯਮਨ ਅਤੇ ਹੁਤੀ ਬਾਗੀਆਂ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਸਾਊਦੀ ਅਰਬ, ਦੱਖਣੀ ਖੇਤਰ ਨਜ਼ਰਾਨ ਵਿੱਚ 11 ਨਾਗਰਿਕ ਜ਼ਖਮੀ ਹੋਏ ਨੇ, ਜਿਨ੍ਹਾਂ ਵਿੱਚ 4 ਸਾਲ ਦਾ ਬੱਚਾ ਵੀ ਸ਼ਾਮਲ ਹੈ। ਨਜ਼ਰਾਨ ਯਮਨ ਦੀ ਸਰਹੱਦ ਦੇ ਨੇੜੇ ਜੇ ਸਥਿਤ ਹੈ, ਇਹਦੇ ਵਿੱਚ ਲਿਖਿਆ ਹੋਇਆ
0: ਜੀ।
1: ਅਤੇ ਸਾਊਦੀ ਜਿਹੜੀ ਫੌਜ ਹੈ ਉਹਦੇ ਬੁਲਾਰਾ ਜਿਹੜਾ ਹੈਗਾ ਨਾ ਤੁਰਕੀ ਅਲ ਮਲਕੀ, ਉਹਨੇ ਦੱਸਿਆ ਵੀ ਜ਼ਖਮੀਆਂ ਵਿੱਚ 7 ਸਾਊਦੀ ਨਾਗਰਿਕ, 1 ਜਮਨ ਨਾਗਰਿਕ ਅਤੇ 2 ਮਿਸਰ ਦੇ ਨਾਗਰਿਕ, ਇਹਦੇ ਵਿੱਚ ਪਾਕਿਸਤਾਨੀ ਜਿਹੜੇ ਨਾਗਰਿਕ ਉਹ ਵੀ ਸ਼ਾਮਿਲ ਹੈ ਜੀ।
0: ਜੀ, ਸੋ ਇਹ ਜੋ ਘਟਨਾਵਾਂ ਨੇ ਇਹ ਬੜੀਆਂ ਮੰਦਭਾਗੀ ਘਟਨਾਵਾਂ ਨੇ। ਅਸੀਂ ਸਥਾਨਕ ਸੁਰਖੀਆਂ ਪੜ੍ਹ ਰਹੇ ਹਾਂ ਜੀ। ਹੁਣ ਮੇਰੇ ਕੋਲ ਸਥਾਨਕ ਪੰਨਾ ਹੈ ਇਹ ਜਾਗਰਣ ਸਿਟੀ

ਜੋ ਦੈਨਿਕ ਜਾਗਰਣ ਦਾ ਪੰਨਾ ਹੈ ਇਹ, ਇਸ ਦੇ ਵਿੱਚ ਖਬਰ ਜਿਹੜੀ ਹੈ ਉਹ ਮੌਸਮ ਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚ ਖਬਰ ਦਾ ਮੌਸਮ ਦਾ ਹਾਲ ਚਾਲ ਦੱਸਿਆ ਗਿਆ ਖਬਰ ਦੇ ਵਿੱਚ। ਆਜ ਸੇ 5 ਦਿਨ ਤੱਕ ਹਲਕੀ ਵਰਸ਼ਾ, ਉਮਸ ਸੇ ਰਾਹਤ ਨਹੀਂ। ਕਿਉਂਕਿ ਇਹ ਜੋ ਹਲਕੀ ਵਰਸ਼ਾ ਹੁੰਦੀ ਹੈ ਜਾਂ ਮੀਂਹ ਜਿਹੜਾ ਹੈ ਘੱਟ ਜਦੋਂ ਪੈਂਦਾ ਹੈ ਤਾਂ ਉਦੋਂ ਹਿਊਮਿਡਿਟੀ, ਉਮਸ ਜਿਹੜੀ ਹੈ ਉਹ ਹੋਰ ਜ਼ਿਆਦਾ ਵੱਧ ਜਾਂਦੀ ਹੈ। ਅਸੀਂ ਵੇਖਿਆ ਕਿ ਰਾਤ ਨੂੰ ਵੀ ਛਿੱਟੇ ਜਿਹੇ ਜਿਹੜੇ ਆ ਉਹ ਪਏ ਹੈ ਅਤੇ ਹੁਣ ਵੀ

0: ਅਗਸਤ ਨੂੰ 6 mm, ਅੱਗੇ 10 ਨੂੰ 3 mm, ਅਤੇ 11 ਅਤੇ 12 ਨੂੰ ਤਾਂ ਅੱਗੇ ਹੋਰ ਵੀ ਘੱਟ ਗਿਆ, 2 mm ਮੀਂਹ ਹੀ ਰਹਿ ਗਿਆ। ਇਸ ਤਰ੍ਹਾਂ ਮੀਂਹ ਜਿਹੜਾ ਹੈ ਉਹ ਹੋਰ ਜ਼ਿਆਦਾ ਉਮਸ ਹੀ ਪੈਦਾ ਕਰਦਾ ਹੈਗਾ। ਅਤੇ ਉੱਧਰ DC ਹੋਰਾਂ ਨੇ, ਡਿਪਟੀ ਕਮਿਸ਼ਨਰ ਹੋਰਾਂ ਨੇ ਬੱਚਿਆਂ ਨੂੰ ਵਾਹਨ ਜਿਹੜੇ ਨੇ ਸਕੂਲ ਦੇ ਵਿੱਚ ਨਾ ਲੈ ਕੇ ਜਾਣ ਦੀ ਤਾਕੀਦ ਕੀਤੀ ਹੈ, ਕਿਉਂਕਿ ਸਕੂਲੀ ਬੱਚੇ ਜਿਹੜੇ ਨੇ ਉਹ 18 ਸਾਲ ਤੋਂ ਲਗਭਗ ਘੱਟ ਹੀ ਹੁੰਦੇ ਨੇ। ਤਾਂ ਖਬਰ ਜਿਹੜੀ ਛਪੀ ਹੈ, ਬੱਚੇ ਕੋ ਨਾ ਚਲਾਣੇ ਦੇ ਵਾਹਨ, ਸਕੂਲੋਂ ਕੇ ਬਾਹਰ ਹੋਗੀ ਜਾਂਚ। ਇਹ ਗੱਲ ਜਿਹੜੀ ਹੈ ਵਾਰ ਵਾਰ ਸਾਡਾ ਪ੍ਰਸ਼ਾਸਨ ਸਾਨੂੰ ਚਿਤਰਾਉਂਦਾ ਹੈ, ਸਾਨੂੰ ਅਗਾਹ ਕਰਦਾ ਹੈ, ਪਰ ਅਸੀਂ ਨਹੀਂ ਮੰਨਦੇ। ਥੋੜ੍ਹੇ ਕੁ ਦਿਨ ਪ੍ਰਸ਼ਾਸਨ ਦੀ ਸਖਤੀ ਦੇ ਕਰਕੇ ਤਾਂ ਅਸੀਂ ਬੱਚਿਆਂ ਨੂੰ ਸਾਧਨ ਦੇਣੋਂ ਹਟ ਜਾਂਦੇ ਹਾਂ, ਪਰ ਫਿਰ ਅਸੀਂ ਉਹਨਾਂ ਨੂੰ ਟਿਊਸ਼ਨ ਜਾਣ ਵਾਸਤੇ, ਸਕੂਲ ਕਾਲਜ ਜਾਣ ਵਾਸਤੇ ਸਾਧਨ ਦੇ ਛੱਡਦੇ ਹਾਂ। ਅਤੇ ਬੱਚੇ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਉੱਕਾ ਹੀ ਸਮਝ ਨਹੀਂ ਹੁੰਦੀ ਕਿ ਉਹ ਆਪਣੇ ਮਾਂ ਬਾਪ ਲਈ ਕਿੰਨੇ ਕੀਮਤੀ ਨੇ। ਉਹ ਬੜੀ ਤੇਜ਼ੀ ਨਾਲ ਵਾਹਨ ਚਲਾਉਂਦੇ ਆ, ਕਿਉਂਕਿ ਅਜੇ ਉਹਨਾਂ ਦੀ ਸਾਡੇ ਵਾਂਗੂ, ਸੁਣੋ ਤੁਸੀਂ ਮਾਪਿਓ, ਤੁਹਾਡੇ ਵਾਂਗੂ ਤੁਹਾਡੀ ਉਮਰ ਦੇ ਮੁਤਾਬਕ ਉਹਨਾਂ ਦੀ ਉਨੀ ਪ੍ਰੈਕਟਿਸ ਨਹੀਂ ਹੋਈ ਹੁੰਦੀ, ਅਤੇ ਇਹ ਤੁਸੀਂ ਰਿਸਕ ਨਹੀਂ ਲੈਣਾ ਹੈ। ਸੜਕਾਂ 'ਤੇ ਮੋਟਰ ਅੱਗੇ ਹੀ ਵਧੀ ਹੋਈ ਹੈ। ਖਬਰ ਦੇ ਵਿੱਚ ਦੱਸਿਆ ਗਿਆ ਕਿ ਜੁਲਾਈ ਮੇ ਨਿਯਮ ਤੋੜਨੇ ਵਾਲੋਂ ਕੇ 5165 ਚਲਾਨ ਹੋਏ ਹੈ, 66 ਲੱਖ ਜੁਰਮਾਨਾ ਹੋਇਆ ਹੈ। ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਬੱਚਿਆਂ ਕੋਲ ਸਾਧਨ ਅਜੇ ਵੀ ਉਹਨਾਂ ਦੇ ਹੱਥਾਂ 'ਚ ਹੈ, ਉਹਨਾਂ ਹੇਠ ਹੈਗੇ ਨੇ। ਸਕੂਲ ਬੱਸੋਂ, ਵੈਨ ਔਰ ਰਿਕਸ਼ਾ ਕੀ ਸਮੇਂ ਸਮੇਂ ਪਰ ਹੋਗੀ ਚੈਕਿੰਗ। ਕਾਰਿਆਸ਼ਾਲਾ ਜਾਂ ਸੈਮੀਨਾਰ, ਇਹ ਕਿਹਾ DC ਸਾਹਿਬ ਹੋਰਾਂ ਨੇ ਕਿ ਲਾਏ ਜਾਣਗੇ, ਉਹ ਪ੍ਰਸ਼ਾਸਨ ਵੱਲੋਂ ਤਾਂ ਲਾ ਹੀ ਰਹੇ ਨੇ। ਉਹਨਾਂ ਇਹ ਵੀ ਆਖਿਆ ਕਿ ਸਕੂਲ, ਕਾਲਜ, ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਵੀ ਇਸ ਤਰ੍ਹਾਂ ਦੇ ਜੋ ਕਾਰਿਆਸ਼ਾਲਾ ਹੈ, ਵਰਕਸ਼ਾਪ ਹੈ, ਉਹ ਲਗਾ ਕੇ ਇਹਨਾਂ ਬੱਚਿਆਂ ਨੂੰ ਜਾਣਕਾਰੀ ਦੇਣ। ਜੀ, ਅਸੀਂ ਅੰਤਰਰਾਸ਼ਟਰੀ ਸੁਰੱਖੀਆਂ ਦੇ ਨਾਲ ਹੁਣ ਰਾਸ਼ਟਰੀ ਸੁਰੱਖੀਆਂ ਵੱਲ ਵੀ ਪਰਤਾਂਗੇ, ਪਰ ਇੱਕ ਅੰਤਰਰਾਸ਼ਟਰੀ ਸੁਰੱਖੀ ਹੀ ਹੈ ਇਹ, ਕੈਨੇਡਾ ਦੇ ਵਰਕ ਪਰਮਿਟ ਨਾਲ ਸੰਬੰਧਿਤ ਇਹ ਮੁੱਦਾ ਹੈ। ਕੀ ਹੈ ਮਹਾਵੀਰ ਜੀ?
1: ਹਾਂ ਰਜੌਰਾ ਸਾਹਿਬ, ਜੇ ਗੱਲ ਕਰੀਏ ਅਸੀਂ ਕੈਨੇਡਾ ਦੇ ਵਰਕ ਪਰਮਿਟਾਂ ਦਾ, ਜਿਹੜਾ ਮੁੱਦਾ ਇੱਕ ਵਾਰ ਫੇਰ ਸਾਡੀ ਵਿਧਾਨ ਸਭਾ ਦੇ ਵਿੱਚ ਭਖਿਆ, ਜਿਹਦੇ ਵਿੱਚ ਜਿਹੜਾ ਡਾਕਟਰ ਰਵਜੋਤ ਜੀ, ਉਹਨਾਂ ਨੇ ਸਦਨ 'ਚ ਦੱਸਿਆ ਕਿ ਮਈ 2024 ਨੂੰ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦਾ ਵਰਕ ਪਰਮਿਟ ਲਈ ਉਹਨਾਂ ਨੂੰ ਅਯੋਗ ਕਰਾਰ ਕਰ ਦਿੱਤਾ ਗਿਆ। ਉਹਨਾਂ ਵਿਦਿਆਰਥੀਆਂ ਲਈ ਮਾੜੀ ਖਬਰ ਹੈ, ਜਿਹੜੇ ਵਿਦਿਆਰਥੀ ਹੁਣ ਕੈਨੇਡਾ ਨੂੰ ਕੂਚ ਕਰਨਾ ਚਾਹੁੰਦੇ ਸੀ। ਵਿਧਾਨ ਸਭਾ ਦੇ ਵਿੱਚ ਕੇਂਦਰ ਸਰਕਾਰ ਨੂੰ ਕੂਟਨੀਤਿਕ ਪੱਧਰ 'ਤੇ ਇਹ ਦਖਲ ਦੇਣ ਦੀ ਵੀ ਇਹਨਾਂ ਨੇ ਮੰਗ ਕੀਤੀ ਹੈ ਜੀ, ਵੀ ਇਸ ਮਾਮਲੇ ਦੇ ਵਿੱਚ ਜਿਹੜੀ ਸਾਡੀ ਸੈਂਟਰ ਗੌਰਮੈਂਟ ਹੈ ਉਹ ਵੀ ਇਹਦੇ ਵਿੱਚ ਦਖਲ ਦੇਵੇ
0: ਜੀ।
1: ਅਤੇ ਅਗਲੀ ਖਬਰ ਜੇ ਮੈਂ ਰਜੌਰਾ ਸਾਹਿਬ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ ਤੋਂ ਹੀ ਲੈਂਦਾ, ਤਾਂ ਉਹਦੇ ਵਿੱਚ ਹੈਗਾ ਕਾਂਗਰਸ ਵੱਲੋਂ ਸੰਸਦ ਮੈਂਬਰਾਂ ਨੂੰ ਸਦਨ 'ਚ ਹਾਜ਼ਰ ਰਹਿਣ ਲਈ ਵਿਪ ਜਾਰੀ ਕਰ ਦਿੱਤਾ, ਕਿਉਂਕਿ ਕਾਂਗਰਸ ਦੇ ਜਿਹੜੇ ਮੈਂਬਰ ਹੈਗੇ ਨੇ ਉਹ ਸਦਨ ਦੇ ਵਿੱਚ ਹੰਗਾਮੀ ਕਾਰਵਾਈ ਕਰਕੇ ਤਕਰੀਬਨ ਹੀ ਬਾਹਰ ਚਲੇ ਜਾਂਦੇ ਨੇ,
0: ਆਊਟ ਕਰਦੇ ਨੇ ਜੀ।
1: ਜੀ, ਅਗਲੇ ਹਫ਼ਤੇ ਵਿੱਚ FCR 'ਤੇ ਸੰਵਿਧਾਨਿਕ ਸੋਧ ਜਿਹੜੇ ਬਿੱਲ ਨੇ ਉਹ ਪੇਸ਼ ਕੀਤੇ ਜਾਣ ਦੀ ਸੰਭਾਵਨਾ
0: ਜੀ।
1: ਅਤੇ ਨਾਲ ਹੀ ਇਸ ਖਬਰ ਦੇ ਵਿੱਚ ਜੇ ਸਰ ਹਾਈਲਾਈਟ ਦੇ ਵਿੱਚ ਮੈਂ ਤੁਹਾਨੂੰ ਹੋਰ ਪੜ੍ਹਾਂ, ਤਾਂ ਉਹਦੇ ਵਿੱਚ ਲਿਖਿਆ ਹੋਇਆ ਵੀ ਅਮਿਤ ਸ਼ਾਹ ਸਪੀਕਰ ਬਿਰਲਾ ਜੀ ਨੂੰ ਮਿਲੇ ਹੈ।
0: ਹਾਂਜੀ,
1: ਉਹਨਾਂ ਨੇ ਦਰਮਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਜਿਹੜੇ ਇਹਨਾਂ ਨਾਲ ਮੁਲਾਕਾਤ ਕੀਤੀ ਹੈ।
0: ਜਦੋਂ ਇੱਥੇ ਇਹਨਾਂ ਨੇ ਅੱਜ ਲਿਖਿਆ ਤਾਂ ਇਹਦਾ ਮਤਲਬ ਬੀਤੇ ਕੱਲ ਦੀ ਇਹ ਗੱਲ ਹੋ ਗਈ ਹੈ ਸਰੋਤਿਓ ਜੀ।
1: ਜੀ, ਉਹਦੇ ਵਿੱਚ ਰਾਮ ਮੰਦਿਰ ਦੇ ਚੜਾਵਾ ਚੋਰੀ ਮਾਮਲੇ ਅਤੇ ਗ੍ਰਹਿ ਮੰਤਰੀ ਨਾਲ ਜਵਾਬ ਦੀ ਮੰਗ ਕੀਤੀ ਹੈ। ਸ਼ਾਹ ਨੇ ਸਪੀਕਰ ਦੇ ਦਫ਼ਤਰ ਦੇ ਵਿੱਚ ਲਗਭਗ 1 ਘੰਟੇ ਦਾ ਜਿਹੜਾ ਸਮਾਂ ਬਿਤਾਇਆ ਜੀ ਉਹਨਾਂ ਦੇ ਨਾਲ।
0: ਜੀ, ਤੁਸੀਂ ਵਰਕ ਪਰਮਿਟ ਨਾਲ ਕੈਨੇਡਾ ਦੇ ਨਾਲ ਸੰਬੰਧਿਤ ਖਬਰ ਪੜ੍ਹੀ ਹੈ। ਅਜਿਹੀ ਹੀ ਖਬਰ ਹੁਣ ਸਾਨੂੰ ਅਮਰੀਕਾ ਤੋਂ ਆਈ ਮਿਲੀ ਹੈ, ਵਾਸ਼ਿੰਗਟਨ ਤੋਂ ਇਹ ਖਬਰ ਲੱਗੀ ਹੈ। ਅਮਰੀਕਾ ਦੇ ਵਿੱਚ ਜਨਮਜਾਤ ਨਾਗਰਿਕਤਾ ਦੇ ਉੱਤੇ ਟਰੰਪ ਨੇ ਹੁਣ ਹੋਰ ਸਖਤੀ ਕੀਤੀ ਹੈ। ਖਬਰ ਜੋ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਅਮਰੀਕਾ ਮੇਂ ਜਨਮਜਾਤ ਨਾਗਰਿਕਤਾ ਪਰ ਟਰੰਪ ਕੀ ਸਖਤੀ, ਨਏ ਆਦੇਸ਼ ਪਰ ਕੀਏ ਹਸਤਾਖਰ, ਨਏ ਆਦੇਸ਼ ਜਿਹੜੇ ਹੈ ਇਹ ਕੀ ਨੇ। ਅਮਰੀਕੀ ਰਾਸ਼ਟਰਪਤੀ ਨੇ 2 ਆਦੇਸ਼ਾਂ ਦੇ ਉੱਤੇ ਦਸਤਖਤ ਕੀਤੇ ਨੇ। ਇੱਕ ਦੇ ਵਿੱਚ ਬਰਥ ਟੂਰਿਜ਼ਮ ਨੂੰ ਨਿਸ਼ਾਨਾ ਬਣਾਇਆ ਹੈਗਾ, ਮਤਲਬ ਟੂਰਿਜ਼ਮ ਦੇ ਬਹਾਨੇ ਜਿਹੜੇ ਜਾਂਦੇ ਆ ਅਤੇ ਉੱਥੇ ਉਹ ਬਰਥ ਜਿਹੜਾ ਹੈ ਉੱਥੇ ਹੁੰਦਾ ਹੈਗਾ, ਇਹ ਖਬਰ ਬਾਕੀ ਹੋਰ ਅਖਬਾਰਾਂ ਦੇ ਵਿੱਚ ਵੀ ਹੈ। ਅਗਲਾ ਜੋ ਹੈ ਆਦੇਸ਼, ਜਨਮ ਕੇ ਆਧਾਰ ਪਰ ਅਮਰੀਕੀ ਨਾਗਰਿਕਤਾ ਪਾਣੇ ਕੇ ਪਾਤਰ ਲੋਕੋਂ ਕੀ ਸੰਖਿਆ ਸੀਮਿਤ ਕਰਨ ਦਾ ਵੀ ਉਹਨਾਂ ਇੱਕ ਕਦਮ ਉਠਾਇਆ ਹੈਗਾ, ਅਤੇ ਸੁਪਰੀਮ ਕੋਰਟ ਨੇ ਰੱਦ ਕੀਆ ਥਾ ਕਾਰਿਆਕਾਰੀ ਆਦੇਸ਼। ਇਹ ਗੱਲ ਜਿਹੜੀ ਹੈ 30 ਜੂਨ ਦੀ ਹੈ। ਅਮਰੀਕੀ ਸੁਪਰੀਮ ਕੋਰਟ ਨੇ 30 ਜੂਨ ਕੋ ਟਰੰਪ ਕੇ ਉਸ ਕਾਰਿਆਕਾਰੀ ਆਦੇਸ਼ ਕੋ ਰੱਦ ਕਰ ਦਿਆ ਥਾ ਜਿਸਮੇ ਜਨਮ ਕੇ ਆਧਾਰ ਪਰ ਨਾਗਰਿਕਤਾ ਸਮਾਪਤ ਕਰਨੇ ਕਾ ਪ੍ਰਯਾਸ ਕੀਆ ਗਿਆ ਥਾ। ਅਦਾਲਤ ਨੇ 100 ਵਰਸ਼ੋਂ ਸੇ ਅਧਿਕ ਸਮੇਂ ਸੇ ਚਲੀ ਆ ਰਹੀ ਵਿਵਸਥਾ ਕੋ ਬਰਕਰਾਰ ਰੱਖਤੇ ਹੋਏ ਕਿਹਾ ਥਾ ਕਿ ਅਮਰੀਕਾ ਮੇਂ ਜਨਮ ਲੈਣੇ ਵਾਲੇ ਲਗਭਗ ਸਭੀ ਲੋਕ ਅਮਰੀਕੀ ਨਾਗਰਿਕ ਹੋਤੇ ਹੈ। ਇਹ ਗੱਲ ਜਿਹੜੀ ਹੈ ਉੱਧਰ ਉਹਨਾਂ ਦੇ ਸੁਪਰੀਮ ਕੋਰਟ ਨੇ ਆਖੀ ਹੈ ਜੀ।
1: ਹਾਂਜੀ ਰਜੌਰਾ ਸਾਹਿਬ, ਜੇ ਮੈਂ ਅਗਲੀ ਗੱਲ ਕਰਦਾ ਅਜੀਤ ਦੇ ਜਿਹੜਾ ਖੇਡ ਸੰਸਾਰ ਪੰਨਾ
0: ਜੀ,
1: ਉਹਦੇ ਵਿੱਚ ਖਬਰ ਲੱਗੀ ਹੋਈ ਹੈ ਜੀ, ਏਸ਼ੀਅਨ ਚੈਂਪੀਅਨਸ਼ਿਪ, ਭਾਰਤ ਦੀ ਅਰੀਹਾ ਨੇ ਅਰੋਬਿਕ ਜਿਹੜਾ ਜਿਮਨਾਸਟਿਕ ਵਿੱਚ ਸੋਨ ਤਗਮਾ ਜਿੱਤਿਆ ਜੀ।
0: ਜੀ,
1: ਇਹਦੇ ਵਿੱਚ ਜਿਮਨਾਸਟਿਕ ਚੈਂਪੀਅਨਸ਼ਿਪ ਜਿਹੜੀ ਸੀਨੀਅਰ ਮਹਿਲਾ ਵਿਅਕਤੀਗਤ ਮੁਕਾਬਲੇ ਦੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਜਿਹੜੀ ਜਿਮਨਾਸਟਿਕ ਦੇ ਫਾਈਨਲ ਦੇ ਵਿੱਚ ਸਾਡੀ ਜਿਹੜੀ ਅਰੀਹਾ ਪੈਗੰਬਰ ਅਰੋਬਿਕ ਜਿਮਨਾਸਟਿਕ

0: ਵਿੱਚ ਪਹਿਲੀ ਮਹਿਲਾ ਬਣ ਗਈ ਹੈ
1: ਜੀ
0: ਜਿਹਨੇ ਸੋਨ ਤਗਮਾ ਜਿੱਤਣ ਦਾ ਦਾਅਵਾ ਕੀਤਾ ਜੀ। ਅਰੀਹਾ ਨੇ ਕੁਲਾਤਮਕ ਵਿੱਚ 8.650 ਐਗਜੀਕਿਊਸ਼ਨ ਦੇ ਵਿੱਚ 7.600 ਅਤੇ ਮੁਸ਼ਕਲ ਲਈ 2.850 ਦਾ ਸਕੋਰ ਦਾ ਖਿਤਾਬ ਜਿੱਤਿਆ ਜੀ।
1: ਜੀ ਬਹੁਤ ਅੱਛੀ ਗੱਲ ਹੈ। ਅਤੇ ਖੇਡਾਂ ਨਾਲ ਸੰਬੰਧਿਤ ਇੱਕ ਹੋਰ ਖਬਰ ਮੇਰੇ ਕੋਲ ਹੈ। ਪ੍ਰਗਨਾ ਨੰਦਾ ਨੇ ਸੈਂਟ ਲੂਈ ਟੂਰਨਾਮੈਂਟ ਜਿੱਤਿਆ। ਸੈਂਟ ਲੂਈ ਤੋਂ ਹੀ ਇਹ ਖਬਰ ਛਪੀ ਹੈ। ਭਾਰਤੀ ਗ੍ਰੈਂਡ ਮਾਸਟਰ ਯਾਨੀ ਕਿ ਚੈਸ ਦੇ ਖਿਡਾਰੀ, ਸ਼ਤਰੰਜ ਦੇ ਖਿਡਾਰੀ ਆਰ ਪ੍ਰਗਨਾ ਨੰਦਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸੈਂਟ ਲੂਈ ਰੈਪਿਡ ਐਂਡ ਬਲਿਟਜ਼ ਖਿਤਾਬ ਇੱਕ ਦੌਰ ਜਿਸਦਾ ਬਾਕੀ ਰਹਿੰਦਿਆਂ ਆਪਣੇ ਨਾਂ ਉਹਨਾਂ ਕਰ ਲਿਆ। ਅਤੇ ਉੱਧਰ ਖਬਰ ਨਵੀਂ ਦਿੱਲੀ ਤੋਂ ਲੱਗੀ ਹੈ। ਮਾਪਿਆਂ ਦੇ ਤਿਆਗ ਨੇ ਕਮਲਜੀਤ ਦੇ ਸੁਪਨੇ ਨੂੰ ਉਡਾਨ ਦਿੱਤੀ ਹੈ। ਏਸ਼ੀਆਈ ਖੇਡਾਂ 'ਚ 10 ਮੀਟਰ ਏਅਰ ਪਿਸਟਲ ਲਈ ਉਹਨਾਂ ਦੀ ਟੀਮ ਦੇ ਵਿੱਚ ਉਹਨਾਂ ਦੀ ਚੋਣ ਜਿਹੜੀ ਆ ਉਹ ਹੋ ਗਈ ਹੈ। ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਜਿੱਤ ਚੁੱਕੇ ਨੇ ਇਹ ਪਹਿਲਾਂ ਹੀ ਤਗਮਾ, ਅਤੇ ਇਹ ਚੰਗੀ ਗੱਲ ਹੈ। ਸਾਡੇ ਜੋ ਖਿਡਾਰੀ ਨੇ ਉਹਨਾਂ ਨੇ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਬੜਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਅਤੇ ਅੱਗੇ ਵੀ ਉਹ ਵੱਖ ਵੱਖ ਚੈਂਪੀਅਨਸ਼ਿਪਾਂ ਦੇ ਵਿੱਚ ਜਾਂਦੇ ਰਹਿਣਗੇ ਅਤੇ ਸਾਡੇ ਲਈ ਤਗਮੇ ਲੈ ਕੇ ਮੁੜਦੇ ਰਹਿਣਗੇ।
0: ਰਜੌਰਾ ਸਾਹਿਬ, ਜਾਂਦੇ ਜਾਂਦੇ ਅਜੀਤ ਦੇ ਪਹਿਲੇ ਪੰਨੇ 'ਤੇ ਖਬਰ ਅੱਜ ਛਾਇਆ ਹੋਈ ਹੈ। ਐਨ ਟੀ ਏ ਦੇ 3 ਮਾਰਾਂ ਨੇ ਲੀਕ ਕੀਤਾ ਸੀ ਨੀਟ ਦਾ ਪ੍ਰਸ਼ਨ ਪੱਤਰ, ਜਿਹੜਾ ਨੀਟ ਦਾ ਪ੍ਰਸ਼ਨ ਪੱਤਰ ਸੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡਾ ਚਰਚਾ ਦਾ ਵਿਸ਼ਾ ਬਣਿਆ ਰਿਹਾ, ਜਿਹਦੀ ਖਾਤਰ ਸਾਡੇ ਸੈਂਟਰ ਦੇ ਜਿਹੜੇ ਮੰਤਰੀ, ਸਿੱਖਿਆ ਮੰਤਰੀ ਸੀ, ਉਹਨਾਂ ਦਾ ਅਸਤੀਫਾ ਵੀ ਹੋ ਗਿਆ। ਸੀ ਬੀ ਆਈ ਵੱਲੋਂ ਦਾਇਰ ਦੋਸ਼ ਪੱਤਰ ਦੇ ਵਿੱਚ ਵੱਡਾ ਖੁਲਾਸਾ ਹੋਇਆ। ਉਹਨਾਂ ਨੇ 94 ਪੰਨਿਆਂ ਦੀ ਜਿਹੜਾ ਇਹ ਦੋਸ਼ ਪੱਤਰ ਸੀ ਸਰ, ਇਹ ਦਾਇਰ ਕੀਤਾ ਹੈ ਜੀ, ਜਿਹਦੇ ਵਿੱਚ ਪੀ ਵੀ ਜਿਹੜੀ ਕੁਲਕਰਨੀ ਹੈ, ਮਨੀਸ਼ਾ ਮੰਧਾਰੇ ਹੈ, ਮਨੀਸ਼ਾ ਹਵਾਲਦਾਰ ਹੈ, ਇਹਨਾਂ ਦੇ ਨਾਂ ਜੀ ਤਿੰਨਾਂ ਦੇ ਵਿਸ਼ੇਸ਼ ਰੂਪ ਦੇ ਵਿੱਚ ਸ਼ਾਮਿਲ ਕੀਤੇ ਗਏ ਹੈ ਜੀ।
1: ਜੀ, ਹੜਤਾਲਾਂ ਦਾ ਦੌਰ ਜਿਹੜਾ ਹੈ ਉਹ ਜਾਰੀ ਹੈ। ਖਬਰ ਮਾਨਸਾ ਤੋਂ ਲੱਗੀ ਹੈ। ਮੁਲਾਜ਼ਮਾਂ ਦੇ ਰੈਲੀ 'ਚ ਜਾਣ ਕਾਰਨ ਦਫ਼ਤਰ ਸੁੰਨੇ ਪਏ ਨੇ। ਉਦੋਂ ਪਹਿਲਾਂ ਅਸੀਂ ਪੜ੍ਹ ਰਹੇ ਸੀਗੇ ਕਿ ਜੋ ਮਿਨਿਸਟਰੀਅਲ ਵਰਕਰ ਨੇ ਉਹਨਾਂ ਦੀ ਹੜਤਾਲਾਂ ਦੇ ਕਰਕੇ ਰਜਿਸਟਰੀਆਂ, ਬਰਥ ਸਰਟੀਫਿਕੇਟ, ਜਨਮ ਜਾਤ ਸਰਟੀਫਿਕੇਟ ਜਾਂ ਇਨਕਮ ਸਰਟੀਫਿਕੇਟ ਬਣਾਉਣ ਵਾਲੇ ਬੰਦੇ ਜਿਹੜੇ ਆ ਉਹ ਖੁਆਰ ਹੋ ਰਹੇ ਨੇ ਰਜਿਸਟਰੀ ਦਫ਼ਤਰਾਂ ਦੇ ਵਿੱਚ। ਅਤੇ ਉੱਧਰ ਖਬਰ ਜਿਹੜੀ ਹੈ ਹੁਣ ਇਹ ਆਈ ਹੈ ਮਾਨਸਾ ਤੋਂ ਕਿ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਨਾਲ ਸੰਬੰਧਿਤ ਦਫ਼ਤਰੀ ਕਾਮਿਆਂ ਨੇ ਚੰਡੀਗੜ੍ਹ ਦੇ ਸੈਕਟਰ 39 ਦੀ ਅਨਾਜ ਮੰਡੀ 'ਚ ਰੱਖੀ ਹੋਈ ਮਹਾਰੈਲੀ 'ਚ ਸ਼ਾਮਲ ਹੋਣ ਕਰਕੇ ਆਪਣੇ ਦਫ਼ਤਰਾਂ ਦੇ ਵਿੱਚ ਕੰਮ ਛੱਡਿਆ, ਜਿਸ ਦੇ ਕਰਕੇ ਦਫ਼ਤਰ ਖਾਲੀ ਪਏ ਨਜ਼ਰ ਆਏ। ਅਤੇ ਉੱਧਰ ਕੱਲ੍ਹ ਕਿਉਂਕਿ ਵਿਸ਼ਵ ਹੱਥਕਰਘਾ ਦਿਵਸ ਸੀਗਾ ਜੀ, ਪ੍ਰਧਾਨ ਮੰਤਰੀ ਨੂੰ ਖਾਦੀ ਦਾ ਤਿਰੰਗਾ ਭੇਟ ਕੀਤਾ ਹੈ। ਪਰ ਕੀਤਾ ਕਿੰਨਾ ਨੇ ਇਹ ਬਠਿੰਡਾ ਤੋਂ ਖਬਰ ਲੱਗੀ ਹੈ। ਰਾਸ਼ਟਰੀ ਹੱਥਕਰਘਾ ਦਿਵਸ ਮੌਕੇ ਖੇਤੀ ਵਿਰਾਸਤ ਮਿਸ਼ਨ ਪੰਜਾਬ ਦੇ 20 ਮੈਂਬਰੀ ਵਫਦ ਨੇ ਸੰਸਦ ਭਵਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਫਦ ਨੇ ਕੁਦਰਤੀ ਖੇਤੀ ਰਾਹੀਂ ਉਗਾਈ ਦੇਸੀ ਅਤੇ ਗੈਰ ਬੀਟੀ ਕਪਾਹ ਤੋਂ ਹੱਥੀਂ ਤਿਆਰ ਕੀਤਾ ਖਾਦੀ ਦਾ ਤਿਰੰਗਾ ਪ੍ਰਧਾਨ ਮੰਤਰੀ ਨੂੰ ਭੇਂਟ ਕੀਤਾ। ਇਹ ਚੰਗੀ ਗੱਲ ਹੈ ਜੀ, ਅਸੀਂ ਵੀ ਹੈਂਡਲੂਮ ਵੱਲ, ਹੱਥਕਰਘੇ ਵੱਲ ਆਈਏ ਅਤੇ ਪਿੰਡਾਂ 'ਚ ਜਿੱਥੇ ਕਿਤੇ ਖੱਡੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਸੰਭਾਲਿਆ ਜਾਣਾ ਅਤੇ ਨਵਿਆਇਆ ਜਾਣਾ ਜ਼ਰੂਰੀ ਹੈ। ਖਬਰ ਜਿਹੜੀ ਹੈ ਹੜਤਾਲ ਨਾਲ ਹੀ ਇੱਕ ਹੋਰ ਸੰਬੰਧਿਤ ਨਜ਼ਰ ਆ ਰਹੀ ਹੈ, ਬਠਿੰਡਾ ਤੋਂ ਲੱਗੀ ਹੈ। ਕਮਿਊਨਿਟੀ ਹੈਲਥ ਅਫਸਰਾਂ ਦੀ ਹੜਤਾਲ ਜਾਰੀ ਹੈ। ਸਿਵਲ ਸਰਜਨ ਦਫ਼ਤਰ ਅੱਗੇ ਪ੍ਰਦਰਸ਼ਨ ਉਹਨਾਂ ਵੱਲੋਂ ਕੀਤਾ ਗਿਆ। ਕਮਿਊਨਿਟੀ ਹੈਲਥ ਅਫਸਰ ਜਿਹੜੇ ਨੇ CHO ਨੇ ਆਪਣੀਆਂ ਵਿੱਤੀ ਅਤੇ ਸੇਵਾ ਨਾਲ ਸੰਬੰਧਿਤ ਮੰਗਾਂ ਮਨਵਾਉਣ ਲਈ ਧਰਨਾ ਜਿਹੜਾ ਉਹ ਜਾਰੀ ਰੱਖਿਆ। ਸਿਵਲ ਹਸਪਤਾਲ ਦੇ ਵਿੱਚ ਖੱਜਲ ਖੁਆਰੀ ਜਿਹੜੀ ਹੈ ਉਹ ਕੱਲ੍ਹ ਬੀਤੇ ਦਿਨ ਹੋਈ ਹੈ ਜੀ। ਸੋ ਮੰਗਾਂ ਜਿਹੜੀਆਂ ਹੈ ਉਹ ਜੇਕਰ ਬਹਿ ਕੇ ਡਾਇਲੋਗ ਦੇ ਨਾਲ, ਗੱਲਬਾਤ ਦੇ ਨਾਲ ਨਿਬੇੜ ਲਈਆਂ ਜਾਣ ਤਾਂ ਜਨਤਾ ਨੂੰ ਖੁਆਰ ਨਹੀਂ ਹੋਣਾ ਪਵੇਗਾ। ਅਸੀਂ ਵੇਖ ਰਹੇ ਹਾਂ ਕਿ ਸਿਵਲ ਹਸਪਤਾਲ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ, ਜਦੋਂ ਤੋਂ ਜੋ ਆਯੁਸ਼ਮਾਨ ਕਾਰਡ ਸਕੀਮ ਜਿਹੜੀ ਹੈ ਉਹ ਦੁਬਾਰਾ ਤੋਂ ਚਾਲੂ ਕੀਤੀ ਗਈ ਹੈ। ਕਾਰਡ ਪਹਿਲਾਂ ਚੱਲਣੇ ਬੰਦ ਹੋ ਗਏ ਸੀ, ਹੁਣ ਜਦੋਂ ਕਾਰਡ ਦੁਬਾਰੇ ਚਲਾਏ ਜਾਣ ਲੱਗ ਗਏ ਨੇ ਤਾਂ ਸਿਵਲ ਦੇ ਵਿੱਚ ਵੀ ਭੀੜ ਜਿਹੜੀ ਹੈ ਬਹੁਤ ਹੋ ਰਹੀ ਹੈ। ਅਜਿਹੇ 'ਚ ਪ੍ਰਸ਼ਾਸਨ ਨੂੰ ਵੇਖਣਾ ਚਾਹੀਦਾ ਹੈ ਕਿ ਹੜਤਾਲਾਂ ਅਤੇ ਰੋਸ ਮੁਜ਼ਾਹਰੇ ਨਾ ਹੋਣ, ਕੰਮ ਬਹੁਤ ਜ਼ਿਆਦਾ ਠੱਪ ਹੋ ਸਕਦਾ, ਮਰੀਜ਼ ਜਿਹੜੇ ਇੰਨੀ ਤਾਦਾਦ ਦੇ ਵਿੱਚ ਆ ਰਹੇ ਆ ਉਹ ਠਿੱਠ ਨਾ ਹੋਣ।
0: ਅੱਗੇ ਰਜੌਰਾ ਸਾਹਿਬ, ਜੇ ਮੈਂ ਗੱਲ ਕਰਾਂ ਪੰਜਾਬੀ ਟ੍ਰਿਬਿਊਨ ਦੀ ਤਾਂ ਇੱਕ ਛੋਟੀ ਜਿਹੀ ਖਬਰ ਹੋਰ ਛਾਇਆ ਹੋਈ ਹੈ ਜਿਹਦੇ ਵਿੱਚ ਦਰਿਆਈ ਪ੍ਰਦੂਸ਼ਣ ਰੋਕਣ ਲਈ ਸੁਪਰੀਮ ਕੋਰਟ ਸਖ਼ਤ ਹੈ
1: ਜੀ। ਤੇ ਹੁਣ ਸੁਪਰੀਮ ਕੋਰਟ ਨੇ ਕੀ ਕਿਹਾ, ਥੋੜੇ ਜਿਹੇ ਸ਼ਬਦਾਂ 'ਚ ਇਹ ਗੱਲ ਦੱਸ।
0: ਇਹ ਰਜੌਰਾ ਸਾਹਿਬ, ਉਹਨਾਂ ਨੇ ਰਾਜਸਥਾਨ ਨੂੰ ਹਫ਼ਤੇ ਵਿੱਚ ਤਾਲਮੇਲ ਕਰਕੇ ਸਮੂਰ ਬਣਾਉਣ ਦੇ ਨਿਰਦੇਸ਼ ਦਿੱਤੇ ਆ, ਜਿਹਦੇ ਵਿੱਚ ਦਰਿਆਈ ਪਾਣੀਆਂ ਦੇ ਉਹਨਾਂ ਦੇ ਵਿੱਚ ਜਿਹੜਾ ਹੋ ਰਿਹਾ ਪ੍ਰਦੂਸ਼ਣ ਹੈ ਉਹਦੇ ਬਾਰੇ ਸਰਕਾਰ ਦੀ ਸਖ਼ਤੀ ਨੂੰ ਪੇਸ਼ ਕੀਤਾ ਗਿਆ ਇਸ ਖਬਰ ਦੇ ਵਿੱਚ
1: ਜੀ। ਤੇ ਹੁਣ ਆਪਾਂ ਸਾਡੇ ਸਰੋਤਿਆਂ ਤੋਂ ਲਈਏ ਇਜਾਜ਼ਤ। ਮੈਨੂੰ ਮਨਦੀਪ ਰਜੌਰਾ ਨੂੰ,
0: ਮੈਨੂੰ ਮਹਾਵੀਰ ਸਿੰਘ ਨੂੰ
1: ਦਿਓ ਆਗਿਆ। ਨਮਸਕਾਰ।
0: ਨਮਸਕਾਰ।

0: पश्चिम एशिया और खाड़ी क्षेत्र में हम स्थानीय नौवहन मंत्रालय और अधिकारियों के साथ मिलकर काम कर रहे हैं। हम अंतर्राष्ट्रीय जलमार्गों पर सुरक्षित और बिना किसी रुकावट के आवाजाही और व्यापार के निर्बाध संचालन की मांग दोहराते रहे हैं। हम सभी पक्षों से अपील करते हैं कि वे लोगों के बुनियादी ढांचे और नागरिकों, खासकर वाणिज्यिक जहाजों और नाविकों को निशाना बनाने से बचें।
1: ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮਾਵਾਂ ਨੂੰ ਸੂਬੇ 'ਚ ਨਸ਼ਿਆਂ ਦੀ ਦੁਰਵਰਤੋਂ ਖਿਲਾਫ਼ ਲੜਾਈ ਦੀ ਅਗਵਾਈ ਕਰਨ ਲਈ ਉਤਸ਼ਾਹਿਤ ਕੀਤਾ ਹੈ। ਰਾਜਪਾਲ ਨੇ ਕਿਹਾ ਕਿ ਇੱਕ ਮਾਂ ਤੇ ਉਸਦੇ ਬੱਚੇ ਦਰਮਿਆਨ ਮਜ਼ਬੂਤ ਭਾਵਨਾਤਮਕ ਸਬੰਧ ਉਸਨੂੰ ਆਪਣੇ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਉਤਸ਼ਾਹਿਤ ਕਰਨ 'ਚ ਸਭ ਤੋਂ ਪ੍ਰਭਾਵਸ਼ਾਲੀ ਸ਼ਕਤੀ ਬਣਾਉਂਦਾ ਹੈ। ਉਨ੍ਹਾਂ ਨੇ ਸਿੱਖਿਆ ਸੰਸਥਾਵਾਂ, ਮਾਪਿਆਂ, ਧਾਰਮਿਕ ਸੰਗਠਨਾਂ ਤੇ ਸਮਾਜ ਨੂੰ ਨੌਜਵਾਨ ਪੀੜ੍ਹੀ ਨੂੰ ਇਸ ਖਤਰੇ ਤੋਂ ਬਚਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਕੱਲ੍ਹ ਚੰਡੀਗੜ੍ਹ ਵਿੱਚ ਪੰਜਾਬ LIT ਫਾਊਂਡੇਸ਼ਨ ਤੇ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਆਯੋਜਿਤ ਨਸ਼ਿਆਂ ਖਿਲਾਫ਼ ਮਾਵਾਂ ਵਿਸ਼ੇ ਤੇ ਇੱਕ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਇਸ ਮੁਹਿੰਮ ਲਈ ਫਾਊਂਡੇਸ਼ਨ ਦੇ ਸਹਿ ਸੰਸਥਾਪਕ ਖੁਸ਼ਵੰਤ ਸਿੰਘ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਸਿਰਫ 3 ਸਾਲਾਂ ਵਿੱਚ 1000 ਕਿਲੋਮੀਟਰ ਤੋਂ ਵੱਧ ਸੁਰੱਖਿਅਤ ਕੁਆਂਟਮ ਸੰਚਾਰ ਸਥਾਪਿਤ ਕੀਤਾ ਹੈ। ਇਹ ਭੌਤਿਕ ਵਿਗਿਆਨ ਦੇ ਸਿਧਾਂਤਾਂ ਉੱਤੇ ਆਧਾਰਿਤ ਇੱਕ ਆਧੁਨਿਕ ਤੇ ਬਹੁਤ ਹੀ ਸੁਰੱਖਿਅਤ ਡੇਟਾ ਟ੍ਰਾਂਸਫਰ ਤਕਨਾਲੋਜੀ ਹੈ। ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਨਵੀਂ ਦਿੱਲੀ 'ਚ 3ਜੇ ਇੰਡੀਆ ਇੰਟਰਨੈਸ਼ਨਲ ਫਿਨਟੈਕ ਫੈਸਟੀਵਲ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਬੈਂਕਿੰਗ ਖੇਤਰ, ਵਿੱਤੀ ਸੰਸਥਾਵਾਂ, ਤਕਨਾਲੋਜੀ ਕੰਪਨੀਆਂ ਤੇ ਸਟਾਰਟਅਪ ਦਰਮਿਆਨ ਨੇੜਲੇ ਸਹਿਯੋਗ ਰਾਹੀਂ ਭਾਰਤ ਦਾ ਫਿਨਟੈਕ ਖੇਤਰ ਦੇਸ਼ ਦੇ ਆਰਥਿਕ ਪਰਿਵਰਤਨ ਦੇ ਇੱਕ ਮਹੱਤਵਪੂਰਨ ਚਾਲਕ ਵਜੋਂ ਉਭਰਿਆ ਹੈ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਰਾਸ਼ਟਰੀ ਸਿਹਤ ਅਥਾਰਟੀ ਦੀ ਸਕੈਨ ਤੇ ਰਜਿਸਟਰ ਸੇਵਾ ਨੇ 25 ਕਰੋੜ OPD ਰਜਿਸਟ੍ਰੇਸ਼ਨਾਂ ਕਰਨ ਦੀ ਉਪਲਬਧੀ ਹਾਸਲ ਕੀਤੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਪ੍ਰਾਪਤੀ ਮਿਸ਼ਨ ਦੇ ਤਹਿਤ ਨਾਗਰਿਕ ਕੇਂਦਰ ਡਿਜੀਟਲ ਸੇਵਾਵਾਂ ਦੇ ਤੇਜ਼ੀ ਨਾਲ ਵਿਸਥਾਰ ਨੂੰ ਦਰਸਾਉਂਦੀ ਹੈ। ਇਹ ਦੇਸ਼ ਵਿੱਚ ਡਿਜੀਟਲ ਸਿਹਤ ਹਾਲ ਨੂੰ ਤੇਜ਼ੀ ਨਾਲ ਅਪਣਾਉਣ ਨੂੰ ਵੀ ਦਰਸਾਉਂਦੀ ਹੈ। ਅਕਤੂਬਰ 2022 'ਚ ਇਸ ਦੀ ਸ਼ੁਰੂਆਤ ਤੋਂ ਬਾਅਦ ਸਕੈਨ ਤੇ ਰਜਿਸਟਰਡ ਸੇਵਾ ਨੇ ਮਰੀਜ਼ਾਂ ਨੂੰ ਇੱਕ ਸਧਾਰਨ QR ਕੋਡ ਸਕੈਨ ਰਾਹੀਂ ਹਸਪਤਾਲਾਂ ਵਿੱਚ ਡਿਜੀਟਲ ਤੌਰ ਤੇ ਰਜਿਸਟਰਡ ਕਰਨ ਦੀ ਇਜਾਜ਼ਤ ਦੇ ਕੇ OPD ਰਜਿਸਟ੍ਰੇਸ਼ਨ ਤਜਰਬੇ ਨੂੰ ਬਦਲ ਦਿੱਤਾ ਹੈ। ਇਹ ਸੇਵਾ ਮੌਜੂਦਾ ਸਮੇਂ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਦੇਸ਼ ਭਰ ਦੇ 756 ਜ਼ਿਲ੍ਹਿਆਂ ਦੇ 30,800 ਸਿਹਤ ਕੇਂਦਰਾਂ ਤੇ ਉਪਲਬਧ ਹੈ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਮੁੰਬਈ ਵਿੱਚ ਰਾਸ਼ਟਰੀ ਸ਼ਹਿਰੀ ਸਹਿਕਾਰੀ ਵਿੱਤ ਅਤੇ ਵਿਕਾਸ ਨਿਗਮ ਵੱਲੋਂ ਆਯੋਜਿਤ ਇੱਕ ਕਾਨਫਰੰਸ ਨੂੰ ਸੰਬੋਧਨ ਕਰਨਗੇ। ਉਹ ਨਿਗਮ ਦੇ ਨਵੇਂ ਬਣੇ ਦਫ਼ਤਰ ਦਾ ਉਦਘਾਟਨ ਕਰਨਗੇ ਅਤੇ ਕਾਨਫਰੰਸ BSI ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ। ਕੇਂਦਰੀ ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਰਕਾਰ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਮੇਂ ਸਿਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕੱਲ੍ਹ ਰਾਤ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਗੱਲ ਕਹੀ। ਸ੍ਰੀ ਜੋਸ਼ੀ ਬ੍ਰਿਕਸ ਮੁਲਕਾਂ ਦੇ ਸਿੱਖਿਆ ਮੰਤਰੀਆਂ ਦੀ 13ਵੀਂ ਮੀਟਿੰਗ ਤੋਂ ਬਾਅਦ ਦਿੱਲੀ ਪਰਤੇ ਨੇ। ਭਾਰਤ ਤੇ ਸ਼੍ਰੀਲੰਕਾ ਨੇ ਕੱਲ੍ਹ ਨਵੀਂ ਦਿੱਲੀ 'ਚ ਬਿਜਲੀ ਖੇਤਰ 'ਚ ਦੁਵੱਲੇ ਸਹਿਯੋਗ ਬਾਰੇ ਇੱਕ ਸਮੀਖਿਆ ਮੀਟਿੰਗ ਕੀਤੀ। ਭਾਰਤੀ ਵਫਦ ਦੀ ਅਗਵਾਈ ਕੇਂਦਰੀ ਬਿਜਲੀ ਤੇ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਨੇ ਕੀਤੀ। ਸ਼੍ਰੀਲੰਕਾ ਦੇ ਵਫਦ ਦੀ ਅਗਵਾਈ ਬੰਦਰਗਾਹਾਂ ਤੇ ਸ਼ਹਿਰੀ ਹਵਾਬਾਜ਼ੀ ਤੇ ਊਰਜਾ ਮੰਤਰੀ ਅਨੁਰਾਗ ਕਰੁਣਾ ਥਲਾਕੇ ਨੇ ਕੀਤੀ। ਮੌਸਮ ਵਿਭਾਗ ਨੇ ਅੱਜ ਪੂਰਬੀ ਰਾਜਸਥਾਨ ਤੇ ਓਡੀਸ਼ਾ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਉੱਤਰ ਪ੍ਰਦੇਸ਼, ਪੱਛਮੀ ਰਾਜਸਥਾਨ ਤੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ 'ਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਇੱਧਰ ਪੰਜਾਬ ਦੇ ਅੰਮ੍ਰਿਤਸਰ ਤੇ ਮਾਨਸਾ ਸਮੇਤ ਹੋਰਨਾਂ ਕਈ ਥਾਵਾਂ ਤੇ ਮੀਂਹ ਪੈ ਰਿਹਾ, ਜਦਕਿ ਜਲੰਧਰ ਸਮੇਤ ਕਈ ਥਾਵਾਂ ਤੇ ਬੱਦਲਵਾਈ ਬਣੀ ਹੋਈ ਹੈ। ਕੋਰੀਆ ਮਾਸਟਰ ਸੁਪਰ 300 ਬੈਡਮਿੰਟਨ ਟੂਰਨਾਮੈਂਟ ਤੇ ਮਹਿਲਾ ਸਿੰਗਲਸ ਦੇ ਸੈਮੀਫਾਈਨਲ ਵਿੱਚ ਅੱਜ ਆਸਨ 'ਚ ਭਾਰਤ ਦੀ ਅਸ਼ਮਿਤਾ ਚਲੀਹਾ ਦਾ ਮੁਕਾਬਲਾ ਹਮਵਤਨ ਰਕਸ਼ਿਤਾ ਰਾਮਰਾਜ ਨਾਲ ਹੋਵੇਗਾ। ਕੁਆਟਰ ਫਾਈਨਲ ਵਿੱਚ ਅਸ਼ਮਿਤਾ ਨੇ ਚੋਟੀ ਦਾ ਦਰਜਾ ਪ੍ਰਾਪਤ ਜਾਪਾਨ ਦੀ ਹੀਨਾ ਅਕੇਚੀ ਨੂੰ ਹਰਾਇਆ, ਜਦਕਿ ਰਕਸ਼ਿਤਾ ਨੇ ਹਮਵਤਨ ਤਨਵੀ ਸ਼ਰਮਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ ਹੈ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ IIT ਦਿੱਲੀ ਦੇ 57ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਨਗੇ। ਭਾਰਤੀ ਅਦਾਇਗੀ ਕੌਂਸਲ ਨੇ ਸਪਸ਼ਟ ਕੀਤਾ, ਖਪਤਕਾਰਾਂ ਤੇ ਛੋਟੇ ਵਪਾਰੀਆਂ ਲਈ UPI ਲੈਣ ਦੇਣ ਮੁਫ਼ਤ ਰਹੇਗਾ। ਭਾਰਤ ਨੇ ਵਿਦੇਸ਼ੀ ਚੰਦਾ ਨਿਯਮ ਸੋਧ ਬਿੱਲ ਬਾਰੇ ਅਮਰੀਕੀ ਸੰਸਦ ਮੈਂਬਰਾਂ ਦੇ ਇਤਰਾਜ਼ਾਂ ਨੂੰ ਰੱਦ ਕੀਤਾ, ਕਿਹਾ ਇਹ ਦੇਸ਼ ਦਾ ਅੰਦਰੂਨੀ ਮਾਮਲਾ ਏ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮਾਵਾਂ ਨੂੰ ਸੂਬੇ 'ਚ ਨਸ਼ਿਆਂ ਖਿਲਾਫ਼ ਲੜਾਈ ਦੀ ਅਗਵਾਈ ਕਰਨ ਲਈ ਉਤਸ਼ਾਹਿਤ ਕੀਤਾ। ਸਮਾਜ ਨੂੰ ਵੀ ਇਸ ਲਈ ਮਿਲ ਕੇ ਕੰਮ ਕਰਨ ਦੀ ਕੀਤੀ ਅਪੀਲ। ਮੌਸਮ ਵਿਭਾਗ ਨੇ ਅੱਜ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਸਮੇਤ ਹੋਰਨਾਂ ਕਈ ਸੂਬਿਆਂ 'ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਤੇ ਕੋਰੀਆ ਮਾਸਟਰ ਸੁਪਰ 300 ਬੈਡਮਿੰਟਨ ਟੂਰਨਾਮੈਂਟ ਤੇ ਮਹਿਲਾ ਸਿੰਗਲ ਤੇ

0: ਫਾਈਨਲ ਚੱਜ ਭਾਰਤ ਦੀ ਅਸ਼ਮਿਤਾ ਚਾਹਲਾ ਦਾ ਮੁਕਾਬਲਾ ਹਮਵਤਨ ਰਕਸ਼ਿਤਾ ਨਾਲ ਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਖਤਮ ਹੋਈਆਂ ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ ਨਮਸਕਾਰ
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੱਲਿਆ 8:40 ਤੇ 22 ਸਕਿੰਟ ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ ਮਹਿਕ ਪੰਜਾਬ ਦੀ ਦੇ ਤਹਿਤ ਅੱਜ ਤੁਸੀਂ ਸੁਣੋਗੇ ਦੇਸ਼ ਭਗਤੀ ਦੇ ਗੀਤ ਮੈਂ ਤੁਹਾਡੀ ਰੇਡੀਓ ਦੋਸਤ ਗੁਰਕੀਰਤ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਜਿਸ ਦੇ ਬੋਲ ਲਿਖੇ ਨੇ ਜਾਵੇਦ ਅਖਤਰ ਨੇ ਅਤੇ ਸੰਗੀਤ ਨਾਲ ਸਜਾਇਆ ਜਤਿਨ ਲਲਿਤ ਨੇ

ਹੁਣੇ ਤੁਸੀਂ ਸੁਣ ਰਹੇ ਸੀ ਮਹਾਲਕਸ਼ਮੀ ਅਯਰ ਦੀ ਆਵਾਜ਼ ਵਿੱਚ ਇਹ ਗੀਤ ਫਿਲਮ ਫਨਾ ਤੋਂ। ਤੇ ਆਓ ਹੁਣ ਸੁਣਦੇ ਹਾਂ ਉਦਿਤ ਨਾਰਾਇਣ ਤੇ ਸਾਥੀਆਂ ਦੀ ਆਵਾਜ਼ਾਂ ਵਿੱਚ ਅਗਲਾ ਗੀਤ, ਜਿਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਸੰਜੀਵ ਕੋਹਲੀ ਨੇ ਅਤੇ ਬੋਲ ਲਿਖੇ ਹਨ ਜਾਵੇਦ ਅਖਤਰ ਨੇ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ। ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਹੁਣ ਤੋਂ ਕੁਛ ਪਲਾਂ ਬਾਅਦ ਯਾਨੀ ਠੀਕ 9 ਵਜੇ ਤਾਂ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 9 ਵਜੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ। ਕੁਛ ਪਲ ਕਰੋ ਸਾਡੇ ਨਾਲ ਇੰਤਜ਼ਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਸਿਲਸਿਲਾ ਸੀ ਆਜ ਕੇ ਫਨਕਾਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 9:59 ਅਤੇ 50 ਸਕਿੰਟ ਦਾ। ਹੁਣ ਤੋਂ ਕੁਛ ਪਲਾਂ ਬਾਅਦ ਯਾਨੀ ਠੀਕ 10 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ। ਆਕਾਸ਼ਵਾਣੀ ਜਲੰਧਰ ਦੇ ਇਸ ਪ੍ਰੋਗਰਾਮ ਲਈ ਕੁਛ ਪਲ ਕਰੋ ਇੰਤਜ਼ਾਰ।
1: FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਦੇਸ਼ ਦਾ ਭਵਿੱਖ ਨੌਜਵਾਨ ਵਰਗ। ਇਸ ਵਿਸ਼ੇ ਤੇ ਡਾਕਟਰ ਨਵਦੀਪਕ ਸੰਧੂ, ਰਜਿਸਟਰਾਰ IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਹੋਰਾਂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ। ਇਹਨਾਂ ਨਾਲ ਮੁਲਾਕਾਤ ਕੀਤੀ ਹੈ ਪੂਨਮ ਨੇ ਅਤੇ ਪੇਸ਼ਕਸ਼ ਪ੍ਰਤਿਸ਼ਠਾ ਜੈਨ। ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰ ਵੀ ਇਸ ਮੁਲਾਕਾਤ ਦਾ ਪ੍ਰਸਾਰਣ ਨਾਲੋ ਨਾਲ ਕਰਨਗੇ।
2: ਨੌਜਵਾਨ ਕਿਸੇ ਵੀ ਦੇਸ਼

0: ਦਾ ਸਰਮਾਇਆ ਹੁੰਦੇ ਨੇ, ਉਸਦੀ ਤਾਕਤ ਹੁੰਦੇ ਨੇ, ਉਸਦੀ ਪੂੰਜੀ ਹੁੰਦੇ ਨੇ। ਨੌਜਵਾਨਾਂ ਦੀ ਗੱਲ ਕਰਨਾ, ਨੌਜਵਾਨਾਂ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਇੱਕ ਬਿਹਤਰ ਸਮਾਜ ਸਿਰ ਸਕੀਏ। ਨੌਜਵਾਨ ਵਰਗ, ਦੇਸ਼ ਦਾ ਭਵਿੱਖ, ਇਹ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ। ਇਸਦੇ ਵੱਖ ਵੱਖ ਪਹਿਲੂਆਂ ਬਾਰੇ ਗੱਲਬਾਤ ਕਰਾਂਗੇ। ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਨਵਦੀਪਕ ਸੰਧੂ ਹੁਣੀ ਸਾਡੇ ਨਾਲ ਅੱਜ ਪ੍ਰੋਗਰਾਮ 'ਚ ਮੌਜੂਦ ਨੇ। ਡਾਕਟਰ ਨਵਦੀਪਕ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਪੂਨਮ ਜੀ, ਮੇਰੇ ਵੱਲੋਂ ਆਕਾਸ਼ਵਾਣੀ ਜਲੰਧਰ ਦੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਡਾਕਟਰ ਨਵਦੀਪਕ ਜੀ, ਤੁਸੀਂ ਕਈ ਸਾਲਾਂ ਤੋਂ ਕਈ ਨੌਜਵਾਨ ਪੀੜ੍ਹੀਆਂ ਨੂੰ ਨੇੜਿਓ ਦੇਖਿਆ ਹੈ, ਉਹਨਾਂ ਦੇ ਅੰਦਰ ਬਹੁਤ ਸਾਰੇ ਬਦਲਾਅ ਤੁਸੀਂ ਦੇਖੇ ਨੇ। ਨੌਜਵਾਨਾਂ ਦੀ ਸੋਚ ਪੀੜ੍ਹੀ ਦਰ ਪੀੜ੍ਹੀ ਬਦਲਦੀ ਰਹਿੰਦੀ ਹੈ। ਮਿਲੇਨੀਅਲਸ ਤੋਂ ਹੁਣ ਅਸੀਂ ਜੈਨਜ਼ਿਸ ਵੱਲ ਆ ਗਏ ਹਾਂ। ਨੌਜਵਾਨਾਂ ਦੀ ਸੋਚ, ਉਹਨਾਂ ਦੀ ਸ਼ੈਲੀ ਦੇ ਵਿੱਚ ਤੁਸੀਂ ਨਿੱਜੀ ਤੌਰ ਤੇ ਕੀ ਬਦਲਾਅ ਦੇਖਦੇ ਹੋ ਕਿ ਇੰਨੇ ਲੰਬੇ ਸਾਲਾਂ ਦੇ ਅੰਤਰਾਲ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਕਿਹੜਾ ਬਦਲਾਅ ਆਇਆ ਹੈ?
1: ਮੈਨੂੰ ਤਾਂ ਲੱਗਦਾ ਜੀ ਕਿ ਜਦੋਂ ਅਸੀਂ ਜਨਰੇਸ਼ਨ ਗੈਪ ਦੀ, ਪੀੜ੍ਹੀ ਦਰ ਪੀੜ੍ਹੀ ਬਦਲਾਅ ਦੀ ਗੱਲ ਕਰਦੇ ਹਾਂ
0: ਜੀ,
1: ਤਾਂ ਪਹਿਲਾਂ ਅਸੀਂ ਜਨਰੇਸ਼ਨ ਗੈਪ ਮੰਨਦੇ ਸੀ ਕਿ 10 ਸਾਲ ਤੋਂ ਬਾਅਦ ਇੱਕ ਜਨਰੇਸ਼ਨ ਗੈਪ ਆਉਂਦਾ ਹੈ। ਲੇਕਿਨ ਅੱਜ ਅਸੀਂ ਜਦੋਂ ਵਿਦਿਆਰਥੀਆਂ ਨਾਲ ਇੰਟਰੈਕਟ ਕਰਦੇ ਹਾਂ ਤਾਂ ਸਾਨੂੰ ਹਰ ਸਾਲ ਦੇ ਬਾਅਦ ਇੱਕ ਜਨਰੇਸ਼ਨ ਗੈਪ ਜਿਹੜਾ ਨਜ਼ਰ ਆਉਂਦਾ ਹੈ। ਅੱਜ ਤੋਂ ਅਗਰ ਮੈਂ ਪੁਰਾਣੇ ਵਿਦਿਆਰਥੀਆਂ ਦੀ ਗੱਲ ਕਰਾਂ, ਉਹ ਜ਼ਿਆਦਾ ਸਵਾਲ ਨਹੀਂ ਸੀ ਕਰਦੇ ਹੁੰਦੇ, ਲੇਕਿਨ ਅੱਜ ਡੇਟ ਦੇ ਵਿੱਚ ਵਿਦਿਆਰਥੀ, ਕਿਸੇ ਵਿਦਿਆਰਥੀ ਹੈ ਚਾਹੇ ਬੱਚੇ ਵੀ ਹੋਣ ਆਪਣੇ, ਜਿਹੜਾ ਪਹਿਲਾਂ ਤੁਸੀਂ ਉਹਨਾਂ ਨੂੰ ਕੋਈ ਵੀ ਪੁਆਇੰਟ ਦੱਸਦੇ ਹੋ, ਉਹਨਾਂ ਦਾ ਪਹਿਲਾ ਜਵਾਬ ਹੁੰਦਾ ਹੈ ਕਿਉਂ, ਵਾਈ। ਕਈ ਵਾਰੀ ਇੱਦਾਂ ਦੀ ਚੀਜ਼ ਦਾ ਰਿਸਪੋਂਸ ਸੁਣ ਕੇ ਇਰੀਟੇਸ਼ਨ ਹੁੰਦੀ ਹੈ, ਲੇਕਿਨ ਆਈ ਥਿੰਕ ਦਿਸ ਇਜ਼ ਅ ਵੈਰੀ ਵੈਲਿਡ ਪੁਆਇੰਟ ਕਿ ਬੱਚਿਆਂ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਉਹ ਤੁਹਾਡੀ ਕਹੇ ਨੂੰ ਇਨ ਬਿਨ ਪਾਲਣਾ ਨਹੀਂ ਉਹਦੀ ਕਰਦੇ, ਉਹਨੂੰ ਸਮਝਦੇ ਆ ਉਹ ਠੀਕ ਹੈ ਜਾਂ ਗਲਤ ਹੈ, ਫਿਰ ਉਹ ਨੈਕਸਟ ਸਟੈਪ ਲੈਂਦੇ ਆ। ਤਾਂ ਮੇਰੇ ਮੁਤਾਬਕ ਇਹ ਇੱਕ ਬਹੁਤ ਵੱਡਾ ਬਦਲਾਵ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਕੁਛ ਵੀ ਕਰਨ ਤੋਂ ਪਹਿਲਾਂ ਉਸ ਚੀਜ਼ ਬਾਰੇ ਪੂਰੀ ਨੌਲੇਜ ਲੈਣਾ ਚਾਹੁੰਦੀ ਹੈ। ਐਂਡ ਤੁਸੀਂ ਕੋਈ ਵੀ ਡਾਇਰੈਕਸ਼ਨ ਦਿੰਦੇ ਹੋ, ਉਹਨਾਂ ਡਾਇਰੈਕਸ਼ਨ ਦਾ ਬੇਸ, ਜਸਟੀਫਿਕੇਸ਼ਨ ਉਹ ਤੁਹਾਡੇ ਤੋਂ ਜਾਣਨਾ ਚਾਹੁੰਦੀ ਹੈ।
0: ਬਹੁਤ ਚੰਗੀ ਗੱਲ ਤੁਸੀਂ ਕੀਤੀ ਹੈ, ਜੋ ਤੁਸੀਂ ਨਿੱਜੀ ਤੌਰ ਤੇ ਮਹਿਸੂਸ ਕੀਤਾ ਹੈ ਕਿ ਉਹ ਸਵਾਲ ਪੁੱਛਦੀ ਹੈ, ਆਪਣੇ ਤਰਕ ਵਿਤਰਕ ਕਰਦੀ ਹੈ, ਆਪਣੀ ਬੁੱਧੀਮਤਾ ਦਾ ਇਸਤੇਮਾਲ ਕਰਦਿਆਂ ਹੋਇਆਂ ਆਪਣੀ ਸੋਚ ਦੀ ਪ੍ਰਾਥਮਿਕਤਾ ਨੂੰ ਦੇਖਦਿਆਂ ਹੋਇਆਂ ਉਸਦੀ ਪ੍ਰਤੀਨਿਧਤਾ ਕਰਦੀ ਹੈ। ਅਸੀਂ ਕਈ ਮੁਲਕਾਂ 'ਚ ਦੇਖਿਆ ਹੈ ਕਿ ਨੌਜਵਾਨਾਂ ਨੇ ਇੱਕ ਤਸਵੀਰ ਪਲਟ ਕੇ ਰੱਖ ਦਿੱਤੀ ਅਤੇ ਨੌਜਵਾਨ ਵਰਗ ਇਹ ਕਰ ਵੀ ਸਕਦਾ, ਉਹਨਾਂ ਦੇ ਕੋਲ ਬਹੁਤ ਸ਼ਕਤੀ ਹੁੰਦੀ ਹੈ, ਊਰਜਾ ਹੁੰਦੀ ਹੈ, ਨਵੇਂ ਵਿਚਾਰ ਹੁੰਦੇ ਨੇ ਜੋ ਸਮੇਂ ਦੇ ਨਾਲ ਨਾਲ ਲੋੜੀਂਦੇ ਵੀ ਹੁੰਦੇ ਨੇ। ਪਰ ਨੌਜਵਾਨਾਂ ਦੀ ਕੁਝ ਸਮੱਸਿਆਵਾਂ ਵੀ ਨੇ। ਅਸੀਂ ਜੇਕਰ ਉਹਨਾਂ ਦੇ ਕਰੀਅਰ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਅਸੀਂ ਕਰੀਅਰ ਦੀ ਗੱਲ ਹੀ ਕਰਦੇ ਹਾਂ। ਅੱਜ ਸਾਡੇ ਦੇਸ਼ ਦੇ ਵਿੱਚ ਸਟਾਰਟਅਪਸ ਦੀ ਗੱਲ ਹੋ ਰਹੀ ਹੈ, ਆਤਮ ਨਿਰਭਰ ਦੇਸ਼ ਦੀ ਗੱਲ ਹੋ ਰਹੀ ਹੈ, ਇਸ ਪੱਖੋਂ ਪਿਛਲੇ ਕੁਝ ਸਮੇਂ 'ਚ ਚੰਗੇ ਨਤੀਜੇ ਦੇਖਣ ਨੂੰ ਵੀ ਮਿਲੇ ਨੇ। ਯੂਨੀਵਰਸਿਟੀਜ਼ ਨੇ ਕਿੱਤਾ ਮੁਖੀ ਕੋਰਸਿਸ ਨੂੰ ਪ੍ਰਾਥਮਿਕਤਾ ਦੇ ਰਹੀਆਂ ਨੇ, ਪਰ ਅਜੇ ਵੀ ਇੱਕ ਵੱਡਾ ਨੌਜਵਾਨ ਵਰਗ ਸਕਿੱਲਡ ਨੇ, ਉਹਨਾਂ ਤੇ ਰੁਜ਼ਗਾਰ ਵਿਚਕਾਰ ਇੱਕ ਵੱਡਾ ਪਾੜਾ ਪੈ ਜਾਂਦਾ ਹੈ। ਇਸ ਦੇ ਬਾਰੇ ਹੋਰ ਯਤਨ ਕਰਨ ਦੀ ਕੀ ਲੋੜ ਹੈ ਯੂਨੀਵਰਸਿਟੀਜ਼ ਨੂੰ, ਸਰਕਾਰਾਂ ਨੂੰ?
1: ਤੁਸੀਂ ਸਵਾਲ ਦੇ ਵਿੱਚ ਮੈਨੂੰ ਇਹ ਪੁੱਛਿਆ ਕਿ ਯੂਨੀਵਰਸਿਟੀ ਤੇ ਸਰਕਾਰਾਂ ਨੂੰ ਹੋਰ ਕਿਹੜੇ ਯਤਨ ਕਰਨੇ ਚਾਹੀਦੇ ਆ। ਮੇਰਾ ਪੁਆਇੰਟ ਇਸ ਤੋਂ ਵੀ ਪਹਿਲਾਂ ਇੱਕ ਪਿੱਛੇ ਹੈ ਕਿ ਹਜੇ ਵੀ ਸਾਡੇ ਸਮਾਜ ਦੇ ਵਿੱਚ ਕਾਫੀ ਪਰਸੈਂਟੇਜ ਪੇਰੈਂਟਸ ਦੀ ਐਸੀ ਹੈ ਕਿ ਜਿਹੜੇ ਜਦੋਂ ਬੱਚੇ ਦੀ ਪੜ੍ਹਾਈ ਦਾ ਫੈਸਲਾ ਕਰਨਾ ਹੁੰਦਾ ਕਿ ਬੱਚੇ ਨੇ ਕਿਹੜੀ ਪੜ੍ਹਾਈ ਕਰਨੀ ਹੈ, ਇੰਜੀਨੀਅਰਿੰਗ ਅਤੇ ਮੈਡੀਕਲ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ, ਬਗੈਰ ਇਹ ਜਾਣਿਆ ਹੋਇਆ ਕਿ ਬੱਚੇ ਦਾ ਰੁਝਾਨ ਕਿਸ ਪਾਸੇ ਆ। ਬੱਚਾ ਹੋ ਸਕਦਾ ਆਰਟਸ ਦੇ ਵਿੱਚ, ਇੰਗਲਿਸ਼ ਲੈਂਗੁਏਜ ਦੇ ਵਿੱਚ ਜ਼ਿਆਦਾ ਐਕਸਲ ਕਰ ਸਕਦਾ ਹੋਵੇ, ਲੇਕਿਨ ਅਸੀਂ ਇੱਕ ਫਿਰ ਵੀ ਸੁਸਾਇਟਲ ਬੈਰੀਅਰ ਸਮਝਦੇ ਹਾਂ ਕਿ ਅਸੀਂ ਸਮਾਜ ਦੇ ਵਿੱਚ ਦੱਸਾਂਗੇ ਕਿ ਇੱਕ ਬੱਚਾ ਸਾਡਾ ਕੀ ਕਰ ਰਿਹਾ। ਅਗਰ ਅਸੀਂ ਸਟਾਰਟਅਪਸ ਦੀ, ਜਿੱਦਾਂ ਤੁਸੀਂ ਨੈਸ਼ਨਲ ਲੈਵਲ 'ਤੇ ਗੱਲ ਕੀਤੀ ਹੈ, ਸਿਮਿਲਰਲੀ ਸਟੇਟ ਲੈਵਲ ਦੇ, ਸੂਬੇ ਪੱਧਰ ਦੇ ਉੱਤੇ ਵੀ ਸਟਾਰਟਅਪਸ ਦਾ ਅੱਜ ਦੀ ਡੇਟ ਵਿੱਚ ਗੌਰਮੈਂਟ ਸਪੋਰਟ ਕਰ ਰਹੀ ਹੈ, ਲੇਕਿਨ ਅਗਰ ਅਸੀਂ ਸਕਸੈਸਫੁਲ ਸਟਾਰਟਅਪਸ ਪੈਦਾ ਕਰਨੇ ਹੈ ਤਾਂ ਮੈਨੂੰ ਤਾਂ ਲੱਗਦਾ ਕਿ ਬੱਚਿਆਂ ਨੇ ਜਿਸ ਲਾਈਨ ਦੇ ਵਿੱਚ ਪੜ੍ਹਾਈ ਕਰਨੀ ਹੈ ਉਹ ਅਗਰ ਉਹਦੀ ਚੋਇਸ ਦੀ ਹੋਏਗੀ, ਉਹ ਬੱਚਾ ਰੋਜ਼ਗਾਰ ਦੇ ਵਿੱਚ ਵੀ ਬੈਟਰ ਐਕਸਲ ਕਰ ਸਕਦਾ ਹੈ ਅਤੇ ਸਟਾਰਟਅਪਸ ਦੇ ਵਿੱਚ ਵੀ ਬੈਟਰ ਐਕਸਲ ਕਰ ਸਕਦਾ, ਕਿਉਂਕਿ ਜਿਹੜਾ ਸਟਾਰਟਅਪ ਹੈ ਉਹ ਕੋਈ ਇੱਕ ਬੱਚੇ ਦਾ ਪਲਾਨ ਨਹੀਂ ਹੁੰਦਾ, ਉਹਦੇ 'ਚ 3-4 ਬੱਚੇ ਇਕੱਠੇ ਹੁੰਦੇ ਨੇ। ਕੋਈ ਕਿਸੇ ਦੀ ਫਾਈਨਾਂਸ ਦੀ ਬੈਕਗ੍ਰਾਊਂਡ ਹੋ ਸਕਦੀ ਹੈ, ਕਿਸੇ ਦੀ ਇੰਜੀਨੀਅਰਿੰਗ ਦੀ ਬੈਕਗ੍ਰਾਊਂਡ ਹੋ ਸਕਦੀ ਹੈ, ਕਿਸੇ ਦੀ ਮੈਨੇਜਮੈਂਟ ਮਾਰਕੀਟਿੰਗ ਦੀ ਬੈਕਗ੍ਰਾਊਂਡ ਹੋ ਸਕਦੀ ਹੈ। ਜਦੋਂ ਇੱਦਾਂ ਦੇ ਹਮ ਖਿਆਲੀ ਦੇ ਡਿਫਰੈਂਟ ਸਫੀਅਰ ਦੇ ਸਟੂਡੈਂਟਸ ਇਕੱਠੇ ਹੁੰਦੇ ਨੇ ਤਾਂ ਉਹ ਇੱਕ ਕਾਮਯਾਬ ਸਟਾਰਟਅਪ ਦਾ ਨੀਂਹ ਪੱਥਰ ਰੱਖਦੇ ਨੇ। ਸੋ ਮੈਨੂੰ ਇੱਦਾਂ ਲੱਗਦਾ ਕਿ ਬੱਚਿਆਂ ਦੇ ਜਿਹੜੀ ਐਜੂਕੇਸ਼ਨ ਡਿਸੀਜਨ ਹੈ ਉਹਦੇ ਵਿੱਚ ਪੇਰੈਂਟਸ ਨੂੰ ਨੋ ਡਾਊਟ ਗਾਈਡ ਕਰਨਾ ਚਾਹੀਦਾ ਬੱਚਿਆਂ ਨੂੰ, ਲੇਕਿਨ ਗਾਈਡੈਂਸ ਅਤੇ ਫੈਸਲੇ ਤੋਂ ਪਹਿਲਾਂ ਬੱਚੇ ਦਾ ਕੀ ਰੁਝਾਨ ਹੈ ਉਸ ਚੀਜ਼ ਬਾਰੇ ਜ਼ਰੂਰ ਦੇਖਣਾ ਚਾਹੀਦਾ। ਜਿੱਥੇ ਤੱਕ ਯੂਨੀਵਰਸਿਟੀਜ਼ ਦਾ ਸਵਾਲ ਹੈ, ਇੱਕ ਦੌਰ ਸੀ ਜਦੋਂ ਯੂਨੀਵਰਸਿਟੀ ਸਿਰਫ ਪੜ੍ਹਾਉਂਦੀਆਂ ਸਨ ਅਤੇ ਡਿਗਰੀ ਦਿੰਦੀਆਂ ਸਨ
0: ਜੀ।
1: ਫਿਰ ਇੱਕ ਦੌਰ ਆਇਆ ਯੂਨੀਵਰਸਿਟੀ ਦੇ ਵਿੱਚ ਪਲੇਸਮੈਂਟ ਆਫਿਸ ਅਸਟੈਬਲਿਸ਼ ਹੋਏ ਕਿ ਅਸੀਂ ਬੱਚਿਆਂ

0: ਰੋਜ਼ਗਾਰ ਦਿਵਾਉਣ ਦੇ ਵਿੱਚ ਉਹਨਾਂ ਦੀ ਸਪੋਰਟ ਸ਼ੁਰੂ ਕੀਤੀ। ਕੰਪਨੀਜ਼ ਯੂਨੀਵਰਸਿਟੀ ਦੇ ਵਿੱਚ ਆਉਂਦੀਆਂ ਸਨ, ਆਪਣਾ ਸਿਲੈਕਸ਼ਨ ਪ੍ਰੋਸੈਸ ਅਡਾਪਟ ਕਰਦੀਆਂ ਸਨ ਐਂਡ ਉਹਨਾਂ ਦੇ ਬੇਸ ਦੇ ਉੱਤੇ ਬੱਚਿਆਂ ਨੂੰ ਰੋਜ਼ਗਾਰ ਮੁਹੱਈਆ ਕਰਦੇ ਸਨ। ਹੁਣ ਦੌਰ ਆ ਗਿਆ ਕਿ ਸਾਡੇ ਯੂਨੀਵਰਸਿਟੀਜ਼ ਦੇ ਵਿੱਚ ਐਂਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਸੈੱਲ ਬਣ ਗਏ ਨੇ। ਉਹਦੇ ਵਿੱਚ ਜਿਹੜੇ ਬੱਚੇ ਆਪਣਾ ਕੋਰਸ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਗਾਈਡੈਂਸ ਵੀ ਦਿੱਤੀ ਜਾਂਦੀ ਹੈ। ਜਿਹੜੇ ਇਸ ਟਾਈਮ ਸਕਸੈਸਫੁਲ ਕਾਮਯਾਬ ਸਟਾਰਟਅਪਸ ਨੇ ਉਹਨਾਂ ਦੇ ਓਨਰਸ ਨੂੰ ਬੁਲਾ ਕੇ ਬੱਚਿਆਂ ਨਾਲ ਇੰਟਰੈਕਟ ਕੀਤਾ ਜਾਂਦਾ ਹੈ। ਬੱਚਿਆਂ ਨੂੰ ਫੰਡਿੰਗ ਦੇ ਲਈ ਜਿਹੜੀ ਗਾਈਡੈਂਸ ਹੈ ਉਹ ਦਿੱਤੀ ਜਾਂਦੀ ਹੈ। ਸੋ ਯੂਨੀਵਰਸਿਟੀਜ਼ ਆਪਣੇ ਪੱਧਰ ਦੇ ਉੱਤੇ ਹੁਣ ਕਾਫੀ ਸਪੋਰਟ ਜਿਹੜੀ ਹੈ ਸਟਾਰਟਅਪ ਈਕੋਸਿਸਟਮ ਨੂੰ ਕਰ ਰਹੀਆਂ। ਸਿਮਿਲਰਲੀ ਅਗਰ ਮੈਂ ਸਰਕਾਰਾਂ ਦੀ ਗੱਲ ਕਰਾਂ ਤਾਂ ਸਰਕਾਰਾਂ, ਕਿਉਂਕਿ ਰੋਜ਼ਗਾਰ ਸਾਡੀ ਯੰਗ ਪਾਪੂਲੇਸ਼ਨ ਬਹੁਤ ਹੈ, ਸਾਰਿਆਂ ਨੂੰ ਰੋਜ਼ਗਾਰ ਦੇਣਾ ਜਿਹੜਾ ਹੈ ਉਹ ਮੁਮਕਿਨ ਨਹੀਂ ਹੈ। ਤਾਂ ਰੋਜ਼ਗਾਰ ਅਸੀਂ ਅਗਰ ਸਾਰਿਆਂ ਨੂੰ ਦੇਣਾ ਹੈ ਤਾਂ ਸਟਾਰਟਅਪਸ ਇੱਕ ਇੰਪੋਰਟੈਂਟ ਆਸਪੈਕਟ ਇੱਦਾਂ ਹੈ ਕਿ ਕੁਛ ਬੱਚੇ ਤਾਂ ਸਟਾਰਟਅਪ ਅਗਰ ਆਪਣਾ ਵੈਂਚਰ ਚਲਾਉਣਗੇ ਉਹ ਆਪਣਾ ਉਹਨਾਂ ਦਾ ਵੈਂਚਰ ਸ਼ੁਰੂ ਹੋ ਗਿਆ, ਇਸ ਦੇ ਨਾਲ ਨਾਲ ਉਹ ਫਰਦਰ ਰੋਜ਼ਗਾਰ ਕ੍ਰੀਏਟ ਕਰਨਗੇ, ਸਟਾਰਟਅਪ ਵਧੇਗਾ ਫੁੱਲੇਗਾ, ਉਹਦੇ ਵਿੱਚ ਵੀ ਹੋਰ ਬੱਚਿਆਂ ਦੀ ਇੰਪਲੋਇਮੈਂਟ ਜਿਹੜੀ ਹੈ ਉਹ ਹੋਏਗੀ। ਤਾਂ ਇਹਨਾਂ ਚੀਜ਼ਾਂ ਦੇ ਵਿੱਚ ਗਵਰਨਮੈਂਟ ਜਿਹੜੀ ਹੈ ਉਹ ਫੰਡਿੰਗ ਵੀ ਕਰ ਰਹੀ ਹੈ। ਉਹਨਾਂ ਨੇ ਖੁਦ, ਅਗਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਇੱਕ ਵੈਬਸਾਈਟ ਬਣਾਈ ਹੋਈ ਹੈ ਜਿੱਥੇ ਬੱਚਾ ਰਜਿਸਟਰ ਕਰ ਸਕਦਾ ਹੈ, ਫੰਡਿੰਗ ਲਈ ਅਪਲਾਈ ਕਰ ਸਕਦਾ। ਸੋ ਅੱਜ ਦੀ ਡੇਟ ਦੇ ਵਿੱਚ ਬੱਚੇ ਕੋਲ ਅਗਰ ਆਈਡੀਆ ਹੈ, ਸੋਚ ਹੈ, ਉਹਦੀ ਡਾਇਰੈਕਸ਼ਨ ਠੀਕ ਹੈ, ਉਹਨੂੰ ਗਾਈਡੈਂਸ ਹੈ, ਤੇ ਬੱਚਾ ਸਟਾਰਟਅਪ ਦੇ ਵਿੱਚ ਵੀ ਕਾਮਯਾਬ ਹੋ ਸਕਦਾ ਹੈ।
1: ਇੱਕ ਚੰਗਾ ਅਸੀਂ ਕਹਿ ਸਕਦੇ ਹਾਂ ਕਿ ਸਕਾਰਾਤਮਕ ਬਦਲਾਅ ਆਇਆ ਹੈ ਪਿਛਲੇ ਕੁਝ ਲੰਬੇ ਸਮੇਂ ਤੋਂ, ਕਿ ਅਸੀਂ ਜੋ ਸਕਿਲਡ ਜੋਬਸ ਨੇ ਜਾਂ ਫਿਰ ਕਿੱਤਾ ਮੁਖੀ ਕੋਰਸਿਸ ਨੇ ਉਸ ਨੂੰ ਤਰਜੀਹ ਦੇ ਰਹੇ ਹਾਂ। ਪੇਰੈਂਟਸ ਵੀ ਜਾਗਰੂਕ ਹੋ ਰਹੇ ਨੇ ਤੇ ਬੱਚੇ ਵੀ ਜਾਗਰੂਕ ਹੋ ਰਹੇ ਨੇ। ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਨੇ ਵੀ ਮੇਕ ਇਨ ਇੰਡੀਆ ਦਾ ਨਾਰਾ ਦਿੱਤਾ ਹੈ ਤੇ ਵੋਕਲ ਫੋਰ ਲੋਕਲ ਦੀ ਗੱਲ ਕੀਤੀ ਹੈ, ਯਾਨੀ ਕਿ ਜਿਸ ਦੇ ਕੋਲ ਜੋ ਵੀ ਕਲਾ ਹੈ ਉਸ ਨੂੰ ਬਿਹਤਰ ਤਰੀਕੇ ਦੇ ਨਾਲ ਅਸੀਂ ਅੱਗੇ ਲੈ ਕੇ ਆਈਏ। ਅਸੀਂ ਰੋਜ਼ਗਾਰ ਤਾਂ ਹਾਸਿਲ ਕਰਨਾ ਹੀ ਹੈ, ਅਸੀਂ ਰੋਜ਼ਗਾਰ ਦੇਣ ਵਾਲੇ ਵੀ ਬਣੀਏ। ਤੇ ਜਦੋਂ ਅਸੀਂ ਰੋਜ਼ਗਾਰ ਦੀ ਗੱਲ ਕਰਦੇ ਹਾਂ ਸਾਡੇ ਦੇਸ਼ ਦੇ ਵਿੱਚ, ਅਸੀਂ ਪੰਜਾਬ ਦੀ ਹੀ ਗੱਲ ਕਰੀਏ ਤਾਂ ਪੰਜਾਬ ਲੰਬੇ ਸਮੇਂ ਤੋਂ ਉਹਨਾਂ ਰਾਜਾਂ ਵਿੱਚ ਸ਼ਾਮਿਲ ਹੈ ਜਿੱਥੇ ਵਿਦੇਸ਼ਾਂ ਵੱਲ ਪ੍ਰਵਾਸ ਹੈ, ਉਸਦਾ ਰੁਝਾਨ ਬਹੁਤ ਜ਼ਿਆਦਾ ਹੈ। ਅਸੀਂ ਇਸ ਨੂੰ ਇੱਕ ਚਿੰਤਾ ਦਾ ਵਿਸ਼ਾ ਮੰਨਦੇ ਹਾਂ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
0: ਤੁਸੀਂ ਪੰਜਾਬ ਸੂਬੇ ਦੀ ਗੱਲ ਕਰ ਰਹੇ ਹੋ ਕਿਉਂਕਿ ਮੈਂ ਯੂਨੀਵਰਸਿਟੀ ਨੂੰ ਰਿਪ੍ਰੈਜ਼ੈਂਟ ਕਰ ਰਿਹਾ। ਤਾਂ ਮੈਂ ਛੋਟੀਆਂ ਜਾਂ ਦੋ ਤਿੰਨ ਐਗਜ਼ਾਮਪਲਸ ਦੇਵਾਂਗਾ ਕਿ ਅਸੀਂ, ਨੋ ਡਾਊਟ ਕਿ ਸਾਡਾ ਬੱਚਾ ਜਿਹੜਾ ਆ ਉਹ ਵਿਦੇਸ਼ਾਂ ਵੱਲ ਵੀ ਜਾ ਰਿਹਾ, ਲੇਕਿਨ ਮੈਂ ਬਹੁਤ ਹੀ ਮਾਣ ਨਾਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਦੇਸ਼ ਦੀ ਪਹਿਲੀ ਫੀਮੇਲ ਫਾਈਟਰ ਪਾਇਲਟ ਮੋਹਾਨਾ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਅਲੂਮਨਾ ਹੈ, ਪੰਜਾਬ ਤੋਂ, ਅੰਮ੍ਰਿਤਸਰ ਤੋਂ ਉਹਨਾਂ ਦੀ ਐਜੂਕੇਸ਼ਨ ਹੈ। ਜਿੱਥੇ ਤੱਕ ਵਿਦੇਸ਼ਾਂ ਦਾ ਸਵਾਲ ਹੈ, ਸਾਡੇ ਅੱਜ ਜਦੋਂ ਵਿਦਿਆਰਥੀ ਮਲਟੀ ਨੈਸ਼ਨਲ ਕੰਪਨੀਜ਼ 'ਚ ਜਾਂਦੇ ਨੇ ਤਾਂ ਹੋਰ ਸੂਬਿਆਂ ਦੇ ਵਿੱਚ ਵੀ ਉਹ ਨੌਕਰੀ ਕਰਦੇ ਆ, ਪੋਸਟਿੰਗ ਹੁੰਦੀਆਂ ਉਹਨਾਂ ਦੀਆਂ, ਉਹਨਾਂ ਪੋਸਟਿੰਗਸ ਤੋਂ ਬਾਅਦ ਉਹਨਾਂ ਨੂੰ ਇੰਟਰਨੈਸ਼ਨਲ ਅਸਾਈਨਮੈਂਟਸ ਵੀ ਮਿਲਦੀਆਂ, ਉਹ ਤਰੱਕੀ ਦੇ ਰਾਹਾਂ 'ਤੇ ਨੇ ਅਗਰ ਉਹ ਮਲਟੀ ਨੈਸ਼ਨਲ ਕੰਪਨੀਜ਼ ਦੇ ਵਿੱਚ ਜੋਬ ਕਰ ਰਹੇ ਨੇ। ਹਾਂ, ਇੱਦਾਂ ਦੇ ਕੇਸ ਵੀ ਧਿਆਨ ਦੇ ਵਿੱਚ ਆਏ ਆ ਜਿੱਥੇ ਕਿ ਰੁਝਾਨ ਸਿਰਫ ਇਹ ਹੈ ਕਿ ਕਿਸੇ ਤਰ੍ਹਾਂ ਅਸੀਂ ਬਾਹਰ ਪਹੁੰਚ ਜਾਈਏ। ਮੈਨੂੰ ਤਾਂ ਲੱਗਦਾ ਕਿ ਸਾਨੂੰ ਕੋਈ ਨਾ ਕੋਈ ਐਜੂਕੇਸ਼ਨ ਪਹਿਲਾਂ ਲੈਣੀ ਚਾਹੀਦੀ ਹੈ, ਉਸ ਐਜੂਕੇਸ਼ਨ ਦੇ ਬੇਸ 'ਤੇ ਹੀ ਸਾਨੂੰ ਫਰਦਰ ਜਿਹੜਾ ਬਾਹਰ ਜਾਣਾ ਚਾਹੀਦਾ, ਜਿਹੜੇ ਏਜੰਟਸ ਦੇ ਚਾਸਿਆਂ ਦੇ ਵਿੱਚ ਆ ਕੇ ਗਲਤ ਤਰੀਕੇ ਨਾਲ ਜਿਹੜਾ ਬਾਹਰ ਜਾਣਾ ਉਹ ਮੇਰੇ ਅਕੋਰਡਿੰਗਲੀ ਬਹੁਤ ਗਲਤ ਹੈ।
1: ਯਾਨੀ ਕਿ ਚਾਹੇ ਸਾਡਾ ਮੁਲਕ ਹੋਵੇ ਜਾਂ ਫਿਰ ਵਿਦੇਸ਼ ਹੋਵੇ, ਸਾਡੇ ਕੋਲ ਕੋਈ ਸਕਿੱਲ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਕਿਸੇ ਵੀ ਤਰ੍ਹਾਂ ਦੀ ਫਰਸਟ੍ਰੇਸ਼ਨ ਤੋਂ ਬਚ ਸਕਦੇ ਹਾਂ। ਅਸੀਂ ਉਹਨਾਂ ਦੀ ਚੁਣੌਤੀਆਂ ਦੀ ਗੱਲ ਕਰ ਰਹੇ ਹਾਂ ਅਤੇ ਪਹਿਲਾਂ ਵੀ ਅਸੀਂ ਗੱਲ ਕੀਤੀ ਸੀ, ਇੱਕ ਬਹੁਤ ਵੱਡੀ ਚੁਣੌਤੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਉੱਭਰ ਕੇ ਆ ਰਹੀ ਹੈ, ਉਹ ਹੈ ਨਸ਼ੇ ਦੀ। ਨਸ਼ੇ ਦੀ ਲੱਤ ਤੋਂ ਸਾਡਾ ਸਮਾਜ ਗ੍ਰਸਤ ਹੈ ਅਤੇ ਨੌਜਵਾਨ ਪੀੜ੍ਹੀ ਜਦੋਂ ਇਸ ਦਾ ਸ਼ਿਕਾਰ ਹੁੰਦੀ ਹੈ ਤਾਂ ਜੋ ਦੇਸ਼ ਦਾ ਭਵਿੱਖ ਹੈ ਉਸ 'ਤੇ ਪ੍ਰਸ਼ਨ ਚਿੰਨ੍ਹ ਬਣ ਜਾਂਦਾ ਹੈ। ਅਸੀਂ ਨਸ਼ਾ ਮੁਕਤ ਭਾਰਤ ਅਭਿਆਨ ਦਾ ਸੰਕਲਪ ਵੀ ਲਿਆ ਹੈ। ਪਰਿਵਾਰ, ਸਮਾਜ ਅਤੇ ਸਰਕਾਰਾਂ ਦਾ ਇਸ ਦੇ ਵਿੱਚ ਕੀ ਸਹਿਯੋਗ ਹੋ ਸਕਦਾ ਹੈ ਕਿ ਅਸੀਂ ਵਾਕਈ ਨਸ਼ਾ ਮੁਕਤ ਸਮਾਜ ਸਿਰਜ ਸਕੀਏ?
0: ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਦੀ ਡੇਟ 'ਚ ਬੱਚਾ ਨਸ਼ੇ 'ਚ ਉਦੋਂ ਜਾਂਦਾ ਜਦੋਂ ਉਹ ਪਰਿਵਾਰ ਦੇ ਨਾਲ ਆਈਸੋਲੇਸ਼ਨ 'ਚ ਹੋਵੇ ਜਾਂ ਉਹਦਾ ਦੋਸਤਾਂ ਦਾ ਸਰਕਲ ਜਿਹੜਾ ਜਾਂ ਹੈ ਨਹੀਂ ਜਾਂ ਠੀਕ ਨਹੀਂ ਹੈ। ਅਗਰ ਬੱਚਾ ਆਪਣੇ ਪਰਿਵਾਰ ਨਾਲ ਜਾਂ ਠੀਕ ਫਰੈਂਡ ਸਰਕਲ ਨਾਲ ਹਰੇਕ ਗੱਲ ਦੁੱਖ ਸੁੱਖ ਸਾਂਝਾ ਕਰੇ ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਬੱਚਾ ਕਿਸੇ ਵੀ ਗਲਤ ਡਾਇਰੈਕਸ਼ਨ ਦੇ ਵਿੱਚ ਜਾਏਗਾ। ਸੋ ਪਹਿਲਾ ਸੁਜੈਸ਼ਨ ਤਾਂ ਮੇਰਾ ਪਰਿਵਾਰਾਂ ਨੂੰ ਆ ਬੱਚਿਆਂ ਦਿਆਂ ਨੂੰ ਕਿ ਉਹਨਾਂ ਦੇ ਨਾਲ ਇੰਟਰੈਕਸ਼ਨ ਜਿਹੜੀ ਉਹ ਰੈਗੂਲਰ ਰੱਖਣ। ਸੈਕਿੰਡ ਜਿਹੜੀ ਹੈ ਜੀ, ਗਵਰਨਮੈਂਟ ਲੈਵਲ 'ਤੇ ਸਾਨੂੰ ਬੱਚਿਆਂ ਨੂੰ ਅੰਗੇਜ ਕਿੱਦਾਂ ਕਰਨਾ ਹੈ? ਇੱਕ ਤਾਂ ਇੰਪਲੋਇਮੈਂਟ ਹੋ ਗਈ ਜੀ, ਇੰਪਲੋਇਮੈਂਟ ਐਵੀਨਿਊਜ਼ ਜਿਹੜੇ ਨੇ, ਸਟਾਰਟਅਪ ਐਵੀਨਿਊਜ਼ ਹੋ ਗਏ, ਉਹ ਤਾਂ ਆਲਰੇਡੀ ਮੈਂ ਤੁਹਾਨੂੰ ਦੱਸਿਆ ਗਵਰਨਮੈਂਟ ਸਪੋਰਟ ਕਰ ਰਹੀ ਹੈ। ਜਿਵੇਂ ਤੁਸੀਂ ਸਰਕਾਰਾਂ 'ਤੇ ਗੱਲ ਕੀਤੀ, ਅਗਰ ਮੈਂ ਪੰਜਾਬ ਦੀ ਗੱਲ ਕਰਾਂ, ਅੱਜ ਹਰੇਕ ਅਸੈਂਬਲੀ ਸੈਗਮੈਂਟ ਦੇ ਵਿੱਚ ਇੱਕ ਸਟੇਡੀਅਮ ਬਣਾਇਆ ਜਾ ਰਿਹਾ। ਅਗਰ ਸਾਡੇ ਵਿਦਿਆਰਥੀ ਅਸੀਂ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਾਂਗੇ, ਜਿੱਥੇ ਸਾਨੂੰ ਖੇਡਾਂ ਦੇ ਵਿੱਚ ਬੈਟਰ ਰਿਜ਼ਲਟ ਮਿਲਣਗੇ, ਉੱਥੇ ਸਾਡਾ ਜਿਹੜਾ ਯੂਥ ਹੈ ਉਹ ਨਸ਼ਿਆਂ ਦੀ ਜਗ੍ਹਾ

0: ਉੱਤੇ ਖੇਡਾਂ ਵੱਲ ਜਾਏਗਾ। ਤਾਂ ਮੈਨੂੰ ਲੱਗਦਾ ਕਿ ਇਵੇਂ ਦੇ ਉਪਰਾਲੇ ਜਿਹੜੇ ਨੇ ਉਹ ਸਰਕਾਰਾਂ ਨੂੰ ਹੋਰ ਵੀ ਕਰਨੇ ਚਾਹੀਦੇ ਆ।
1: ਬਿਲਕੁਲ, ਕਹਿੰਦੇ ਨੇ ਕਿ ਜਿੱਥੇ ਜੇ ਅਸੀਂ ਮੁਲਕ ਦੇ ਵਿੱਚ ਜੇ ਅਸੀਂ ਸਮਾਜ ਦੇ ਵਿੱਚ ਜੋ ਖੇਡ ਦੇ ਮੈਦਾਨ ਜ਼ਿਆਦਾ ਹੁੰਦੇ ਨੇ ਉੱਥੇ ਹਸਪੀਟਲਸ ਘੱਟ ਹੁੰਦੇ ਨੇ, ਉੱਥੇ ਨੌਜਵਾਨਾਂ ਦੇ ਵਿੱਚ ਕੁਰੀਤੀਆਂ ਘੱਟ ਹੁੰਦੀਆਂ ਨੇ, ਉਸਾਰੂ ਸੋਚ ਹੁੰਦੀ ਹੈ, ਚੰਗੀ ਸੋਚ ਹੁੰਦੀ ਹੈ। ਨੌਜਵਾਨਾਂ ਨੂੰ ਉਸਾਰੂ ਸੋਚ ਦੇ ਨਾਲ ਤੰਦਰੁਸਤ ਸਮਾਜ ਦੇ ਨਾਲ ਜੋੜਨ ਦੇ ਲਈ ਇਹ ਬਹੁਤ ਚੰਗਾ ਉਪਰਾਲਾ ਹੈ। ਤੇ ਖੇਡਾਂ ਨੂੰ ਉਤਸ਼ਾਹਿਤ ਤਾਂ ਅਸੀਂ ਸਰਕਾਰ ਆਪਣੇ ਪੱਧਰ ਤੇ ਕਰ ਹੀ ਰਹੀ ਹੈ, ਵਿਦਿਅਕ ਸੰਸਥਾਵਾਂ ਦੇ ਵਿੱਚ ਵੀ ਖੇਡਾਂ ਨੂੰ ਲੈ ਕੇ ਤੁਸੀਂ ਸਮਝਦੇ ਹੋ ਕਿ ਹੋਰ ਯਤਨ ਹੋ ਰਹੇ ਨੇ?
0: ਬਿਲਕੁਲ ਜੀ, ਅੱਜ ਕੱਲ੍ਹ ਸਪੋਰਟਸ ਨੂੰ ਤੇ ਅਪਲਿਫਟਮੈਂਟ ਹੋ ਹੀ ਰਹੀ ਹੈ। ਅਗਰ ਅਸੀਂ ਅੱਜ ਸਪੋਰਟਸ ਦੇ ਨੈਸ਼ਨਲ ਲੈਵਲ ਤੇ ਆਪਣੀਆਂ ਨੈਸ਼ਨਲ ਟੀਮਸ ਦੀ ਪਰਫਾਰਮੈਂਸ ਦੇਖੀਏ, ਤਾਂ ਅੱਜ ਕ੍ਰਿਕਟ ਨਹੀਂ ਸਾਡੀ ਹਾਕੀ ਦਾ ਰਿਵਾਈਵਲ ਹੋਇਆ ਹੈ। ਸਾਡੀ ਫੀਮੇਲ ਕ੍ਰਿਕਟ ਟੀਮ ਜਿਹੜੀ ਹੈ ਉਹਦੀ ਕੈਪਟਨ ਲੜਕੀ ਜਿਹੜੀ ਤਰਨ ਤਰਨ ਜ਼ਿਲ੍ਹੇ ਤੋਂ ਨਿਕਲ ਕੇ ਇਸ ਲੈਵਲ ਤੇ ਪਹੁੰਚਣਾ ਕਿ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨਾ ਇੱਕ ਬੜੀ ਮਾਣ ਵਾਲੀ ਗੱਲ ਹੈ। ਤੋ ਖੇਡਾਂ ਤਾਂ ਇੱਕ ਬਹੁਤ ਜ਼ਰੂਰੀ ਹੈ ਜੀ, ਐਂਡ ਸੈਂਟਰ ਸਟੇਟ ਦੋਨੋਂ ਸਰਕਾਰਾਂ ਦਾ ਜਿਹੜਾ ਸਮਰਥਨ ਰਹੇਗਾ ਤੋ ਖੇਡਾਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਕੰਟਰੋਲ ਕੀਤਾ ਜਾ ਸਕਦਾ।
1: ਜੀ, ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਕਿ ਖੇਡਾਂ ਇੱਕ ਬਹੁਤ ਚੰਗਾ ਸਕਾਰਾਤਮਕ ਬਦਲਾਅ ਹੋ ਸਕਦੀਆਂ ਨੇ ਨੌਜਵਾਨਾਂ ਨੂੰ ਦਿਸ਼ਾ ਦੇਣ ਦੇ ਲਈ। ਤੇ ਜਦੋਂ ਅਸੀਂ ਉਹਨਾਂ ਦੇ ਕਰੀਅਰ ਦੀ ਇੱਕ ਵਾਰ ਫੇਰ ਗੱਲ ਕਰਦੇ ਹਾਂ, ਕਿਉਂਕਿ ਕਰੀਅਰ ਉਹਨਾਂ ਦੇ ਲਈ ਇੱਕ ਬਹੁਤ ਹੀ ਪ੍ਰਾਥਮਿਕਤਾ ਦਾ ਵਿਸ਼ਾ ਹੈ। ਅੱਜ ਕੱਲ AI ਦਾ ਯੁੱਗ ਹੈ, AI ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਬਹੁਤ ਸਾਰੇ ਨੌਜਵਾਨਾਂ ਦਾ ਜੋ ਰੁਜ਼ਗਾਰ ਹੈ ਉਹ ਖੋ ਰਹੀ ਹੈ, ਪਰ ਦੂਜੇ ਪਾਸੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਦੇ ਰਹੀ ਹੈ। AI ਉਹਨਾਂ ਦੇ ਲਈ ਇੱਕ ਬਿਹਤਰ ਵਿਕਲਪ ਹੋਵੇ ਤੇ ਉਹਨਾਂ ਦੇ ਕੰਮ ਆਉਣ ਵਾਲੀ ਚੀਜ਼ ਹੋਵੇ, ਇਸ ਲਈ ਤੁਸੀਂ ਕੀ ਸੁਜੈਸਟ ਕਰਦੇ ਹੋ?
0: ਮੈਂ ਥੋੜ੍ਹਾ ਜਿਹਾ ਪਿੱਛੇ ਜਾਣਾ ਚਾਹਾਂਗਾ ਜੀ। ਜਦੋਂ ਕੰਪਿਊਟਰ ਆਏ ਸਨ ਉਦੋਂ ਵੀ ਕਿਹਾ ਗਿਆ ਕਿ ਬਹੁਤ ਨੌਕਰੀਆਂ ਜਿਹੜੀਆਂ ਉਹ ਚਲੇ ਜਾਣਗੀਆਂ। ਇੱਕ ਜਿਹੜਾ ਆਮ ਸਾਡਾ ਵਰਕਰ ਕੰਮ ਕਰਦਾ ਸੀ ਉਹ ਕੰਪਿਊਟਰ ਕਰਨ ਲੱਗ ਪਏ ਨੇ। ਤੋ ਇੱਦਾਂ ਨਹੀਂ ਹੁੰਦਾ ਜੀ ਕਿ ਜਦੋਂ ਟੈਕਨੋਲੋਜੀ ਐਡਵਾਂਸਮੈਂਟ ਹੁੰਦੀ ਹੈ ਨਾਲ ਕੰਮਾਂ ਦੇ ਵਿੱਚ ਵੀ ਇਨਕਰੀਜ਼ ਹੁੰਦੇ ਨੇ, ਲੇਕਿਨ ਅੱਜ ਦੀ ਡੇਟ ਦੇ ਵਿੱਚ ਸਾਡਾ ਜਿਹੜਾ ਯੂਥ ਹੈ ਉਹਨੂੰ ਉਹ ਕਿਸੇ ਵੀ ਅਗਰ ਫੀਲਡ ਦੇ ਵਿੱਚ ਹੈਗਾ ਆ, ਕੁਛ ਵੀ ਉਹਨੇ ਜਦੋਂ ਪੜ੍ਹਾਈ ਕਰ ਲਈ ਹੈ, ਤੋ ਇੱਕ ਟਾਈਮ ਹੁੰਦਾ ਸੀ ਕਿ ਅਸੀਂ ਆਪਣੀ ਐਜੂਕੇਸ਼ਨ ਕੰਪਲੀਟ ਕਰ ਲੈਂਦੇ ਸੀ, ਫਿਰ ਸਾਡੇ ਲਈ ਜਿਹੜੀ ਜੋਬ ਹੈ ਉਹਦੇ ਵਿੱਚ ਅਸੀਂ ਫਰਦਰ ਆਪਣਾ ਜਿਹੜਾ ਕੰਮ ਦੇਖਦੇ ਸੀ। ਲੇਕਿਨ ਅੱਜ ਦੇ ਦੌਰ ਦੇ ਵਿੱਚ ਯੂਥ ਨੂੰ ਆਪਣੀ ਪੜ੍ਹਾਈ ਕਰਨ ਤੋਂ ਬਾਅਦ ਆਪਣੀ ਨੌਕਰੀ ਦੇ ਵਿੱਚ ਵੀ ਅਪਡੇਟ ਰਹਿਣ ਦੀ ਲੋੜ ਹੈ। ਜਿਸ ਜਿਸ ਸਕਿੱਲ ਦੇ ਵਿੱਚ ਵੀ ਉਹਨਾਂ ਦੀ ਐਕਸਪਰਟੀਜ਼ ਹੈ ਉਹਦੇ ਵਿੱਚ ਜੋ ਜੋ ਲੇਟੈਸਟ ਚੀਜ਼ਾਂ ਆ ਰਹੀਆਂ ਨੇ ਉਸਨੂੰ ਉਹਨਾਂ ਦੇ ਵਿੱਚ ਅਪਡੇਟ ਕਰਨਾ ਪਏਗਾ ਅਗਰ ਅਸੀਂ ਇਸ ਕੰਪੀਟੀਟਿਵ ਯੁੱਗ ਦੇ ਵਿੱਚ ਸਰਵਾਈਵ ਕਰਨਾ ਹੈ।
1: ਜੀ, ਮਤਲਬ ਕਿ ਜੇਕਰ ਉਹਨਾਂ ਨੇ ਆਪਣੇ ਕਰੀਅਰ ਦਾ ਚੁਣਾਅ ਕਰਨਾ ਹੈ ਉਸਦੇ ਵਿੱਚ ਇਹ ਮਦਦਗਾਰ ਸਾਬਿਤ ਹੋ ਸਕਦੀ ਹੈ ਜੇਕਰ ਅਸੀਂ ਉਸ ਪੱਖ ਵੱਲ ਧਿਆਨ ਦਈਏ ਕਿ ਅਸੀਂ AI ਨੂੰ ਕਿਵੇਂ ਬਿਹਤਰ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਾਂ। ਸੋਸ਼ਲ ਮੀਡੀਆ ਦੀ ਵੀ ਨਾਲ ਹੀ ਗੱਲ ਕਰ ਲੈਂਦੇ ਹਾਂ ਡਾਕਟਰ ਨਵਦੀਪਕ ਜੀ, ਕਿਉਂਕਿ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਜ਼ਰੂਰੀ ਹਿੱਸਾ ਹੈ। ਨੌਜਵਾਨ ਵਰਗ ਤੇ ਅਕਸਰ ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਇਹ ਮੋਬਾਈਲ ਦਾ ਬਹੁਤ ਇਸਤੇਮਾਲ ਕਰਦੇ ਨੇ, ਸੋਸ਼ਲ ਮੀਡੀਆ ਤੇ ਬਹੁਤ ਬਣੇ ਰਹਿੰਦੇ ਨੇ, ਤੇ ਸੋਸ਼ਲ ਮੀਡੀਆ ਦੇ ਜੋ ਬੁਰੇ ਪ੍ਰਭਾਵ ਨੇ ਉਹਨਾਂ ਤੋਂ ਬਚੇ ਰਹਿ ਸਕਣ ਪਰ ਐਕਟਿਵਲੀ ਪਾਰਟਿਸਿਪੇਟ ਵੀ ਕਰ ਸਕਣ, ਉਸਦਾ ਚੰਗਾ ਇਸਤੇਮਾਲ ਕਰ ਸਕਣ, ਇਸ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
0: ਸਭ ਤੋਂ ਇੰਪੋਰਟੈਂਟ ਤਾਂ ਇਸ ਲਈ ਟਾਈਮ ਮੈਨੇਜਮੈਂਟ ਹੈ ਜੀ ਸੋਸ਼ਲ ਮੀਡੀਆ ਦੇ ਲਈ, ਤਾਂ ਕਿ ਅਸੀਂ ਸੋਸ਼ਲ ਮੀਡੀਆ ਤੇ ਕਿਸ ਚੀਜ਼ ਨੂੰ ਸਮਾਂ ਦੇਣਾ ਕਿਸ ਚੀਜ਼ ਨੂੰ ਨਹੀਂ ਦੇਣਾ, ਡੈਟ ਇਜ਼ ਵੈਰੀ ਇੰਪੋਰਟੈਂਟ। ਕਿਉਂਕਿ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਹਰੇਕ ਚੀਜ਼ ਦੇ ਵਿੱਚ, ਚਾਹੇ ਪੋਲੀਟੀਕਲੀ ਦੇਖ ਲਓ, ਕਿਸੇ ਚੀਜ਼ ਨੂੰ ਵੀ ਦੇਖ ਲਓ, ਮਾਰਕੀਟਿੰਗ ਨੂੰ ਦੇਖ ਲਓ, ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਰਿਹਾ ਹੈ। ਤੋ ਸੋਸ਼ਲ ਮੀਡੀਆ ਤੋਂ ਸਾਈਡ 'ਤੇ ਤਾਂ ਰਿਹਾ ਨਹੀਂ ਜਾ ਸਕਦਾ ਜੀ, ਲੇਕਿਨ ਅਸੀਂ ਆਪਣੇ ਪ੍ਰੋਫਾਈਲ ਦੇ ਟਾਈਮ ਨੂੰ ਸੋਸ਼ਲ ਮੀਡੀਆ ਦੇ ਉੱਤੇ ਨਾ ਲਾਈਏ। ਐਂਡ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਕੀ ਏਰੀਆਜ਼ ਨੇ, ਅਸੀਂ ਕੀ ਸੋਸ਼ਲ ਮੀਡੀਆ ਤੋਂ ਬੈਨੀਫਿਟ ਲੈ ਸਕਦੇ ਹਾਂ, ਕੀ ਨੌਲੇਜ ਲੈ ਸਕਦੇ ਹਾਂ, ਸਾਨੂੰ ਉਹਦੇ ਅਕੋਰਡਿੰਗਲੀ ਸੋਸ਼ਲ ਮੀਡੀਆ ਐਕਸਪਲੋਰ ਕਰਨਾ ਚਾਹੀਦਾ ਹੈ।
1: ਜੀ, ਜਦੋਂ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਅੱਜ ਕੋਈ ਵੀ ਨਿੱਜੀ ਤੌਰ 'ਤੇ ਜੋ ਜਾਣਕਾਰੀ ਹੈ ਉਹ ਅਸੀਂ ਸਾਡੀ ਨਿੱਜੀ ਨਹੀਂ ਰਹਿੰਦੀ ਬਲਕਿ ਉਹ ਪਬਲਿਕਲੀ ਸਾਰਿਆਂ ਨੂੰ ਓਪਨ ਹੁੰਦੀ ਹੈ। ਤੇ ਜਦੋਂ ਅਸੀਂ ਆਪਣੀਆਂ ਭਾਵਨਾਵਾਂ ਵੀ ਸੋਸ਼ਲ ਮੀਡੀਆ ਤੇ ਲਿਖਦੇ ਹਾਂ, ਜਤਾਉਂਦੇ ਹਾਂ, ਦਰਸਾਉਂਦੇ ਹਾਂ ਤਾਂ ਉਸ ਵਿੱਚ ਸਭ ਕੁਝ ਹੀ ਸ਼ਾਮਲ ਹੋ ਜਾਂਦਾ ਹੈ। ਅਸੀਂ ਪਿਛਲੇ ਦਿਨੀ ਕਾਫੀ ਇਹੋ ਜਿਹੀਆਂ ਵੀਡੀਓ ਸਿੱਖੀਆਂ ਜਿਸ ਦੇ ਵਿੱਚ ਨੌਜਵਾਨਾਂ ਨੇ ਲਾਈਵ ਹੋ ਕੇ ਸੁਸਾਈਡ ਕਰ ਲਈ ਜਾਂ ਫਿਰ ਬਹੁਤ ਸਾਰੇ ਇਹੋ ਜਿਹੇ ਡਿਪਰੈਸਿੰਗ ਵਿਚਾਰ ਆਪਣੇ ਪ੍ਰਗਟ ਕੀਤੇ। ਸੁਸਾਈਡਲ ਟੈਂਡੈਂਸੀਜ ਜੋ ਨੌਜਵਾਨਾਂ ਦੇ ਵਿੱਚ ਹੋ ਰਹੀਆਂ ਨੇ ਤੇ ਉਹਨਾਂ ਦਾ ਤੁਸੀਂ ਕੀ ਕਾਰਨ ਸਮਝਦੇ ਹੋ?
0: ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਰਿਵਾਰ ਦੇ ਵਿੱਚ ਬੈਠ ਕੇ ਸਾਰੇ ਪਰਿਵਾਰਕ ਮੈਂਬਰ ਇਕੱਠੇ ਬੈਠ ਕੇ ਉਹਨਾਂ ਦਾ ਸਮਾਂ ਘੱਟ ਬਿਤਾਉਣਾ ਇਹ ਬਹੁਤ ਵੱਡਾ ਕਾਰਨ ਹੈ। ਕਿਉਂਕਿ ਪਹਿਲੇ ਪਿਛਲੇ ਦੌਰ ਦੇ ਵਿੱਚ ਪਰਿਵਾਰ 'ਚੋਂ ਸਾਰੇ ਜੀ ਨੌਕਰੀ ਪੇਸ਼ਾ ਨਹੀਂ ਹੁੰਦੇ ਸਨ, ਅੱਜ ਸਾਰੇ ਨੌਕਰੀ ਪੇਸ਼ਾ ਨੇ ਐਂਡ ਹਰੇਕ ਨੂੰ ਆਪਣੇ ਆਪਣੇ ਜੋਬ ਸਟ੍ਰੈਸ ਵੀ ਹੈਗੇ ਨੇ, ਜੋਬ ਮੈਨੇਜਮੈਂਟ ਕਰਨੀ ਉਹਨਾਂ ਨੇ। ਤੋ ਇਹ ਕਾਰਨ ਤਾਂ ਇਹ ਹੈ ਜੀ ਕਿ ਅਸੀਂ ਸਮਾਂ ਜਿਹੜਾ ਆ ਉਹ ਅੱਜ ਦੇ ਯੂਥ ਨੂੰ ਉਸ ਢੰਗ ਨਾਲ ਦੇ ਨਹੀਂ ਪਾ ਰਹੇ।

0: ਸੈਕਿੰਡ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਆਈਸੋਲੇਸ਼ਨ, ਜਦੋਂ ਕੋਈ ਵੀ ਆਈਸੋਲੇਸ਼ਨ ਹੁੰਦੀ ਹੈ ਤਾਂ ਬੱਚਾ ਨੈਗੇਟਿਵ ਸੋਚਦਾ ਹੈ, ਐਂਡ ਕਈ ਵਾਰੀ ਉਸ ਨੈਗੇਟਿਵ ਸੋਚਣ ਕਰਕੇ ਕਿਸੇ ਹੋਰ ਨਾਲ ਗੱਲ ਨਾ ਕਰਨ ਕਰਕੇ ਬੱਚਾ ਗਲਤ ਫੈਸਲੇ ਲੈ ਲੈਂਦਾ ਹੈ ਆਪਣੇ ਪੀਅਰਸ ਦੇ ਨਾਲ। ਅਗਰ ਕਾਰਪੋਰੇਟ ਸੈਕਟਰ ਦੇ ਵਿੱਚ ਹੈ, ਰਾਈਟ ਪਰਸਨਸ ਦੇ ਨਾਲ ਚੀਜ਼ਾਂ ਗੱਲਾਂ ਕਰਨੀਆਂ ਬੱਚਿਆਂ ਦੀਆਂ, ਡੈਟ ਇਜ਼ ਵੈਰੀ ਇੰਪੋਰਟੈਂਟ। ਐਜ਼ ਫਾਰ ਐਜ਼ ਜਿੱਥੇ ਤੱਕ ਯੂਨੀਵਰਸਿਟੀਜ਼ ਅਤੇ ਇੰਸਟੀਟਿਊਸ਼ਨ ਦਾ ਸਵਾਲ ਹੈ, ਅੱਜ ਕੱਲ੍ਹ ਕਾਉਂਸਲਿੰਗ ਸੈੱਲਸ ਨੇ ਜੀ ਯੂਨੀਵਰਸਿਟੀਜ਼ ਦੇ ਵਿੱਚ ਬਣੇ ਹੋਏ, ਐਂਡ ਅਸੀਂ ਬੱਚੇ ਆਈਡੈਂਟੀਫਾਈ ਵੀ ਕਰਦੇ ਹਾਂ ਅਗਰ ਸਾਨੂੰ ਲੱਗਦਾ ਕਿ ਕਿਸੇ ਲਈ ਕੋਈ ਮੈਂਟਲ ਐਸੀ ਇਸ਼ੂਜ਼ ਹੈਗੇ ਨੇ, ਅਤੇ ਅੱਜ ਕੱਲ੍ਹ ਯੂਨੀਵਰਸਿਟੀਆਂ ਉਹਨਾਂ ਦੀ ਕੇਅਰ ਕਰ ਰਹੀ ਹੈ, ਐਕਸਪਰਟਸ ਨੂੰ ਬੁਲਾ ਕੇ ਕਾਉਂਸਲਿੰਗ ਸੈਸ਼ਨਸ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਤਾਂ ਕਿ ਬੱਚੇ ਜਿਹੜੇ ਨੇ ਮੋਟੀਵੇਟਡ ਰਹਿਣ, ਰਾਈਟ ਡਾਇਰੈਕਸ਼ਨ ਦੇ ਵਿੱਚ ਰਹਿਣ। ਸੋ ਇਵੇਂ ਦੇ ਉਪਰਾਲੇ ਜਿਹੜੇ ਨੇ ਯੂਨੀਵਰਸਿਟੀ ਦੇ ਇੰਸਟੀਟਿਊਸ਼ਨ ਪੱਧਰ 'ਤੇ ਹੋ ਰਹੇ, ਕੁਛ ਰੋਲ ਜਿਹੜਾ ਉਹ ਪੇਰੈਂਟਸ ਦਾ ਹੈ ਜਿਹੜਾ ਕਿ ਕਰਨਾ ਚਾਹੀਦਾ।
1: ਯਾਨੀ ਕਿ ਮਾਨਸਿਕ ਸਿਹਤ ਨੂੰ ਤਵੱਜੋ ਦਿੱਤੀ ਜਾ ਰਹੀ ਹੈ,
0: ਬਹੁਤ ਜ਼ਰੂਰੀ ਹੈ ਜੀ। ਫਿਜ਼ੀਕਲ ਦੇ ਨਾਲ ਨਾਲ ਅਗਰ ਸਾਡੀ ਮੈਂਟਲ ਹੈਲਥ ਵੈਲਬੀਇੰਗ ਠੀਕ ਨਹੀਂ ਹੈ ਤਾਂ ਫਿਜ਼ੀਕਲ ਵੀ ਫਾਇਦਾ ਨਹੀਂ ਹੈ ਜੀ ਉਹਦਾ।
1: ਡਾਕਟਰ ਨਵਦੀਪਕ ਜੀ, ਤੁਸੀਂ ਇਹ ਬਹੁਤ ਚੰਗੀ ਜਾਣਕਾਰੀ ਦਿੱਤੀ ਹੈ ਕਿ ਵਿਦਿਅਕ ਅਦਾਰਿਆਂ ਦੇ ਵਿੱਚ ਵੀ ਮਾਨਸਿਕ ਸਿਹਤ ਨੂੰ ਚੰਗਾ ਬਣਾਏ ਰੱਖਣ ਦੇ ਲਈ ਕਾਉਂਸਲਿੰਗ ਸੈੱਲ ਬਣੇ ਹੋਏ ਨੇ। ਹੁਣ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਸੀਂ ਸਭ ਜਾਣਦੇ ਹਾਂ ਕਿ ਸਾਡਾ ਦੇਸ਼ ਦਾ ਇੱਕ ਵੱਡਾ ਵਰਗ ਪਿੰਡਾਂ ਵਿੱਚ ਰਹਿੰਦਾ ਹੈ। ਜੋ ਪੇਂਡੂ ਵਿਦਿਆਰਥੀ ਹੁੰਦੇ ਨੇ ਜਾਂ ਪੇਂਡੂ ਨੌਜਵਾਨ ਵਰਗ ਹੈ, ਉਹ ਅਕਸਰ ਇਸ ਗਲਤ ਫਹਿਮੀ 'ਚ ਰਹਿੰਦਾ ਹੈ ਕਿ ਸ਼ਾਇਦ ਉਹ ਸ਼ਹਿਰੀ ਵਰਗ ਦੇ ਜੋ ਨੌਜਵਾਨ ਨੇ ਉਹਨਾਂ ਤੋਂ ਕਿਤੇ ਪਿੱਛੇ ਹੈ। ਪਰੰਤੂ ਇਹੋ ਜਿਹੇ ਅਸੀਂ ਬਹੁਤ ਸਾਰੇ ਉਦਾਹਰਣ ਦੇਖਦੇ ਹਾਂ ਜਿੱਥੇ ਪੇਂਡੂ ਖੇਤਰ ਦੇ ਨੌਜਵਾਨਾਂ ਨੇ ਆਪਣੇ ਭਵਿੱਖ ਦੇ ਵਿੱਚ ਬਹੁਤ ਮੱਲਾਂ ਮਾਰੀਆਂ ਨੇ। ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਵੇਂ ਉਹ ਵੀ ਦੇਸ਼ ਦੇ ਭਵਿੱਖ ਦਾ ਇੱਕ ਹਿੱਸਾ ਬਣ ਸਕਦੇ ਨੇ, ਬਹੁਤ ਜ਼ਰੂਰੀ ਹਿੱਸਾ?
0: ਨਹੀਂ ਜੀ, ਬਹੁਤ ਹੀ ਇੰਪੋਰਟੈਂਟ ਹਿੱਸਾ ਹੈ, ਐਂਡ ਮੈਨੂੰ ਇਹ ਬਿਲਕੁਲ ਨਹੀਂ ਲੱਗਦਾ ਕਿ ਜਿਹੜੇ ਪੇਂਡੂ ਵਿਦਿਆਰਥੀ ਨੇ ਉਹ ਸ਼ਹਿਰੀ ਵਿਦਿਆਰਥੀਆਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਹੈ। ਮੈਂ ਫਿਰ ਇੱਕ ਛੋਟੀ ਜਿਹੀ ਇਗਜ਼ਾਮਪਲ ਦੇਵਾਂਗਾ। ਯੂਨੀਵਰਸਿਟੀ ਦੇ ਵਿੱਚ ਅਸੀਂ ਇੱਕ ਸਟੇਟ ਲੈਵਲ 'ਤੇ ਬਿਜ਼ਨਸ ਪਲਾਨ ਕੰਪੀਟੀਸ਼ਨ ਕਰਵਾਇਆ। ਉਹਦੇ ਵਿੱਚ ਟੀਮਸ ਨੇ ਰਜਿਸਟ੍ਰੇਸ਼ਨ ਕੀਤੀਆਂ, ਔਨਲਾਈਨ ਰਜਿਸਟ੍ਰੇਸ਼ਨਸ ਹੋਈਆਂ ਟੀਮਸ ਦੀਆਂ, ਐਂਡ ਤਕਰੀਬਨ 200 ਦੇ ਕਰੀਬ ਟੀਮਸ ਰਜਿਸਟਰਡ ਕੀਤੀਆਂ। ਲੇਕਿਨ ਜਿਹੜੀਆਂ ਟੀਮਸ ਨੇ ਫਸਟ, ਸੈਕਿੰਡ, ਥਰਡ ਪੋਜੀਸ਼ਨਸ 'ਤੇ ਆਈਆਂ, ਉਹ ਸਾਰੇ ਲੜਕੇ ਲੜਕੀਆਂ ਪਿੰਡਾਂ ਤੋਂ ਸਨ। ਉਹਨਾਂ ਦਾ ਆਈਡੀਆ ਜਿਹੜਾ ਸੀ ਉਹ ਇਸ ਕਰਕੇ ਜ਼ਿਆਦਾ ਬੈਟਰ ਲੱਗਾ ਸਾਰਿਆਂ ਨੂੰ ਕਿਉਂਕਿ ਉਹਨਾਂ ਨੇ ਗਰਾਊਂਡ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਮਹਿਸੂਸ ਕੀਤੀਆਂ ਸਨ, ਐਕਚੁਅਲ ਪ੍ਰੋਬਲਮਸ ਲੈ ਕੇ ਆਏ, ਉਹਦਾ ਸਲਿਊਸ਼ਨ ਲੈ ਕੇ ਆਏ। ਸੋ ਪਿੰਡਾਂ ਦੇ ਵਿਦਿਆਰਥੀ ਕਿਸੇ ਤੋਂ ਵੀ ਘੱਟ ਨਹੀਂ ਹੈ, ਕਮੀ ਹੋ ਸਕਦੀ ਹੈ ਡਾਇਰੈਕਸ਼ਨ ਦੀ, ਕਮੀ ਹੋ ਸਕਦੀ ਹੈ ਗਾਈਡੈਂਸ ਦੀ। ਲੇਕਿਨ ਹੁਣ ਅਗਰ ਮੈਂ ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਇੰਸਟੀਟਿਊਸ਼ਨਸ ਘੱਟ ਸਨ, ਲੇਕਿਨ ਹੁਣ ਤਾਂ ਅੱਜ ਹਰੇਕ ਜ਼ਿਲ੍ਹੇ ਦੇ ਵਿੱਚ ਬਹੁਤ ਕਾਲਜਸ ਨੇ। ਇੰਜੀਨੀਅਰਿੰਗ ਦੀ ਗੱਲ ਕਰਾਂ ਤਾਂ ਹਰ ਜ਼ਿਲ੍ਹੇ ਦੇ ਵਿੱਚ 4-4, 5-5 ਇੰਜੀਨੀਅਰਿੰਗ ਕਾਲਜਸ ਨੇ। ਐਜੂਕੇਸ਼ਨ ਦੀ ਕੋਈ ਸਮੱਸਿਆ ਨਹੀਂ ਹੈ, ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਹੋਣ 'ਚ ਆਉਣ ਦੇ ਨਾਲ ਤਾਂ ਬਿਲਕੁਲ ਹੀ ਖਤਮ ਹੋ ਗਈ ਹੈ। ਸੋ ਐਸਾ ਕੋਈ ਵੀ ਐਜੂਕੇਸ਼ਨ ਦਾ ਪੁਆਇੰਟ ਨਹੀਂ ਹੈ ਕਿ ਜਿਹੜੇ ਸਾਡੇ ਪਿੰਡਾਂ ਦੇ ਵਿਦਿਆਰਥੀ ਨੇ ਐਜੂਕੇਸ਼ਨ ਤੋਂ ਵਾਂਝੇ ਨੇ ਜਾਂ ਸ਼ਹਿਰਾਂ ਦੇ ਵਾਲੇ ਵਿਦਿਆਰਥੀਆਂ ਕੋਲ ਜ਼ਿਆਦਾ ਫੈਸਿਲਿਟੀਜ਼ ਨੇ। ਗਾਈਡੈਂਸ ਇੱਕ ਇਸ਼ੂ ਹੋ ਸਕਦਾ ਹੈ, ਜਿਹੜਾ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਜ਼ ਨੇ, ਈਵਨ ਜਿਹੜੇ ਸਰਕਾਰੀ ਯੂਨੀਵਰਸਿਟੀਜ਼ ਵੀ ਨੇ, ਇਹ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਕਾਉਂਸਲ ਕਰਨ ਲਈ ਸਕੂਲ 'ਚ ਵਿਜ਼ਿਟ ਕਰਦੇ ਨੇ ਕਿ ਉਹ ਕਿਹੜਾ ਕਿਹੜਾ ਕੈਰੀਅਰ ਫਰਦਰ ਆਪਟ ਕਰ ਸਕਦੇ ਆ। ਜਦਕਿ ਇਹ ਪਿਛਲੇ ਸਮੇਂ ਦੇ ਵਿੱਚ ਇੱਦਾਂ ਦੀ ਕੋਈ ਚੀਜ਼ ਨਹੀਂ ਸੀ ਹੁੰਦੀ। ਤੋ ਅੱਜ ਦੀ ਡੇਟ ਦੇ ਵਿੱਚ ਐਕਸਪੋਜ਼ਰ ਹੈ, ਗਾਈਡੈਂਸ ਹੈ, ਬਸ ਸਿਲੈਕਟ ਕਰਨਾ ਜਿਹੜਾ ਉਹ ਵਿਦਿਆਰਥੀ ਅਤੇ ਪੇਰੈਂਟਸ ਦਾ ਕੰਮ ਹੈ ਜੀ।
1: ਵਿਦਿਆਰਥੀਆਂ ਦੇ ਲਈ ਚੰਗੀ ਸਿੱਖਿਆ ਹਾਸਲ ਕਰਨਾ ਬਹੁਤ ਜ਼ਰੂਰੀ ਹੈ, ਪਰ ਕਈ ਵਾਰੀ ਇੰਝ ਵੀ ਹੁੰਦਾ ਹੈ ਕਿ ਵਿਦਿਆਰਥੀ ਤਾਂ ਬਹੁਤ ਲਾਇਕ ਹੁੰਦਾ ਹੈ ਪਰ ਉਸਦੇ ਕੋਲ ਕੋਈ ਆਰਥਿਕ ਮਦਦ ਨਹੀਂ ਹੁੰਦੀ। ਇਹ ਇੱਕ ਬਹੁਤ ਵੱਡਾ ਅਜਿਹਾ ਪਹਿਲੂ ਹੈ ਜੋ ਕਿ ਉਹਨਾਂ ਦੀ ਭਵਿੱਖ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਸਰਕਾਰਾਂ ਦੀ ਜਾਂ ਵਿਦਿਅਕ ਅਦਾਰਿਆਂ ਦੀ ਕੀ ਮਦਦ ਰਹਿੰਦੀ ਹੈ?
0: ਇਹਦੇ ਵਿੱਚ ਵੀ ਸਰਕਾਰਾਂ ਬਹੁਤ ਮਦਦ ਕਰ ਰਹੀਆਂ ਨੇ ਜੀ। ਕਾਫੀ ਫੀ ਵੇਵਰ ਹੈ SC/ST ਸਟੂਡੈਂਟਸ ਦੇ ਲਈ, ਫਿਰ ਜਿਹੜੇ ਮੈਰੀਟੋਰੀਅਸ ਸਟੂਡੈਂਟਸ ਹੁੰਦੇ ਨੇ ਉਹਨਾਂ ਦੇ ਲਈ ਵੀ ਫੀ ਵੇਵਰ ਹੈ। ਤੀਸਰੀ ਚੀਜ਼ ਜਿਹੜੀ ਆ ਜਾਂਦੀ ਹੈ ਲੋਨ ਫੈਸਿਲਿਟੀ। ਅੱਜ ਦੀ ਡੇਟ ਦੇ ਵਿੱਚ ਹਰੇਕ ਸੰਸਥਾ ਦੇ ਵਿੱਚ ਐਡਮਿਸ਼ਨ ਸੈੱਲਸ ਦੇ ਵਿੱਚ ਵਿੱਚ ਲੋਨ ਕਿੱਥੋਂ ਵਿਦਿਆਰਥੀ ਲੈ ਸਕਦਾ, ਉਸ ਦੀ ਪੂਰੀ ਜਿਹੜੀ ਗਾਈਡੈਂਸ ਹੈ ਉਹ ਬੱਚੇ ਨੂੰ ਦਿੱਤੀ ਜਾਂਦੀ ਹੈ।
1: ਜੀ, ਬਹੁਤ ਵਧੀਆ ਗੱਲ ਕੀਤੀ ਤੁਸੀਂ। ਜੇ ਲੋੜ ਹੈ ਤਾਂ ਸਿਰਫ ਮਿਹਨਤ ਦੀ, ਲਗਨ ਦੀ, ਜੇਕਰ ਤੁਹਾਡੇ ਅੰਦਰ ਇਹ ਜਜ਼ਬਾ ਹੈ ਤਾਂ ਸਰਕਾਰਾਂ ਤੁਹਾਡੇ ਨਾਲ ਨੇ। ਡਾਕਟਰ ਨਵਦੀਪਕ ਜੀ, ਅਸੀਂ ਅਕਸਰ ਕਹਿੰਦੇ ਹਾਂ ਕਿ ਨੌਜਵਾਨ ਦੇਸ਼ ਦਾ ਭਵਿੱਖ ਨੇ, ਅਤੇ ਜਦੋਂ ਅਸੀਂ ਅਜਿਹਾ ਕਹਿੰਦੇ ਹਾਂ ਤਾਂ ਅਸੀਂ ਬਹੁਤ ਉਹਨਾਂ ਤੋਂ ਉਮੀਦਾਂ ਲਗਾ ਲੈਂਦੇ ਹਾਂ, ਉਹਨਾਂ ਦੇ ਅਸੀਂ ਸਿਰ ਬਹੁਤ ਵੱਡੀ ਜ਼ਿੰਮੇਦਾਰੀ ਦੇ ਦਿੰਦੇ ਹਾਂ, ਪਰ ਉਹਨਾਂ ਦੇ ਵੀ ਆਪਣੀਆਂ ਪ੍ਰੋਬਲਮਸ ਨੇ, ਉਹਨਾਂ ਦੀ ਆਪਣੀ ਆਵਾਜ਼ ਹੈ ਜਿਸ ਨੂੰ ਉਹ ਚਾਹੁੰਦੇ ਨੇ ਕਿ ਸੁਣੀ ਜਾਏ ਆਵਾਜ਼, ਅਤੇ ਜਦੋਂ ਉਹ ਸੁਣੀ ਨਹੀਂ ਜਾਂਦੀ ਤਾਂ ਫਿਰ ਬਗਾਵਤ ਹੁੰਦੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਨੇ ਜਿਹੜੀਆਂ ਸੁਣੀਆਂ ਜਾਣੀਆਂ ਚਾਹੀਦੀਆਂ ਨੇ ਅਤੇ ਦੂਰ ਹੋਣੀਆਂ ਚਾਹੀਦੀਆਂ ਨੇ ਸਮੱਸਿਆਵਾਂ?
0: ਦੇਖੋ ਜੀ, ਕੋਈ ਵੀ ਪ੍ਰੋਬਲਮ ਹੋਵੇ, ਮੈਨੂੰ ਲੱਗਦਾ ਕਿ ਹਰ ਪ੍ਰੋਬਲਮ ਦਾ ਜਿਹੜਾ ਮਸਲਾ ਹੈ ਉਹ ਗੱਲ ਦੇ ਨਾਲ ਹੀ ਹੱਲ ਹੋ ਸਕਦਾ ਹੈ। ਅੱਜ ਤੁਹਾਡੇ ਇਸ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਅੱਜ ਦਾ ਵਿਦਿਆਰਥੀ, ਅੱਜ ਦਾ ਯੂਥ, ਉਹਨੂੰ ਤੁਸੀਂ ਕੋਈ ਵੀ ਚੀਜ਼ ਕਹਿੰਦੇ ਹੋ, ਪਹਿਲਾ ਕੁਐਸਚਨ ਉਹਦਾ ਹੁੰਦਾ ਕਿਉਂ ਅਤੇ ਵਾਈ।

0: ਆਨਲਾਈਨ ਜਿਹੜੀਆਂ ਆ ਉਹ ਡਿਲੀਵਰ ਹੋ ਸਕਣ। ਸੋ ਸਫ਼ਰ ਤੁਸੀਂ, ਕਿਉਂਕਿ ਮੇਰੇ ਨਿੱਜੀ ਤੌਰ 'ਤੇ ਮੇਰੇ ਬਾਰੇ ਪੁੱਛਿਆ, ਤੋਂ ਇੱਕ ਸਫ਼ਰ ਇੱਕ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਤੋਂ ਉਸ ਯੂਨੀਵਰਸਿਟੀ ਦੇ ਰਜਿਸਟਰਾਰ ਤੱਕ ਪਹੁੰਚਣਾ, ਤਾਂ ਮੈਨੂੰ ਤਾਂ ਲੱਗਦਾ ਹੈ ਕਿ ਮੇਰਾ ਜਿਹੜਾ ਕੁਨੈਕਸ਼ਨ ਹੈ ਯੂਨੀਵਰਸਿਟੀ ਨਾਲ ਉਹ ਇੱਕ ਬਹੁਤ ਹੀ ਨਿੱਜੀ ਹੈ, ਇੱਕ ਆਫੀਸ਼ੀਅਲ ਨਹੀਂ ਹੈ, ਕਿਉਂਕਿ ਲਾਈਫ ਸਪੈਨ ਮੇਰਾ ਜਿਹੜਾ ਹੈ ਉਹ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਸੀ। ਸੋ ਇਹ ਇੱਕ ਡਿਫਰੈਂਟ ਐਕਸਪੀਰੀਅੰਸ ਜਿਹੜਾ ਮੇਰਾ ਉਹ ਜ਼ਿੰਦਗੀ ਦਾ ਜ਼ਰੂਰ ਰਿਹਾ।
1: ਇਹ ਬਹੁਤ ਹੀ ਪ੍ਰੇਰਣਾਦਾਇਕ ਤੁਸੀਂ ਗੱਲ ਕਹੀ ਹੈ ਕਿ ਜਿਸ ਸੰਸਥਾ ਦੇ ਵਿੱਚ ਜਾਣ ਦੇ ਲਈ ਤੁਸੀਂ ਡਰਦੇ ਹੋ ਜਾਂ ਸੁਪਨਾ ਦੇਖਦੇ ਹੋ, ਤੁਸੀਂ ਉਸ ਸੰਸਥਾ ਦੇ ਮੁਖੀ ਵੀ ਹੋ ਸਕਦੇ ਹੋ। ਬਸ ਲੋੜ ਹੈ ਤਾਂ ਆਪਣੀ ਤਾਕਤ ਨੂੰ ਪਹਿਚਾਨਣ ਦੀ, ਲਗਨ ਦੀ ਤੇ ਮਿਹਨਤ ਦੀ। ਅੰਕੜੇ ਦੱਸਦੇ ਨੇ ਕਿ ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ ਜਿੱਥੇ ਨੌਜਵਾਨ ਸਭ ਤੋਂ ਜ਼ਿਆਦਾ ਨੇ। ਸੋ ਆਪਣੀ ਤਾਕਤ ਨੂੰ ਅਸੀਂ ਪਹਿਚਾਣੀਏ ਤੇ ਅਸੀਂ ਵਾਕਈ ਦੇਸ਼ ਦਾ ਭਵਿੱਖ ਆ ਇਹ ਜਾਣੀਏ। ਬਹੁਤ ਬਹੁਤ ਸ਼ੁਕਰੀਆ ਡਾਕਟਰ ਨਵਦੀਪਕ ਸੰਧੂ ਜੀ, ਤੁਸੀਂ ਇਹ ਪ੍ਰੋਗਰਾਮ 'ਚ ਆਏ ਸਾਡੇ ਨਾਲ। ਤੁਸੀਂ ਹਰ ਪੱਖੋਂ ਗੱਲ ਕੀਤੀ ਹੈ, ਚਾਹੇ ਉਹ ਭਾਵਨਾਤਮਕ ਪੱਖ ਹੈ, ਚਾਹੇ ਉਹ ਕਰੀਅਰ ਦਾ ਪੱਖ ਹੈ, ਹਰ ਪੱਖ 'ਤੇ ਤੁਸੀਂ ਖੁੱਲ੍ਹੀ ਚਰਚਾ ਕੀਤੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਜੀ, ਮੈਨੂੰ ਵੀ ਬਹੁਤ ਚੰਗਾ ਲੱਗਾ ਜੀ ਆਕਾਸ਼ਵਾਣੀ ਜਲੰਧਰ ਦੇ ਸਾਰੇ ਸਰੋਤਿਆਂ ਦੇ ਨਾਲ ਜੁੜ ਕੇ। ਬਹੁਤ ਬਹੁਤ ਧੰਨਵਾਦ।
2: ਦੇਸ਼ ਦਾ ਭਵਿੱਖ ਨੌਜਵਾਨ ਵਰਗ। ਹੁਣੇ ਤੁਸੀਂ ਇਸ ਵਿਸ਼ੇ ਤੇ ਡਾਕਟਰ ਨਵਦੀਪਕ ਸੰਧੂ, ਰਜਿਸਟਰਾਰ IK ਗੁਜਰਾਲ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਹੋਰਾਂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਸੁਣ ਰਹੇ ਸੀ। ਇਹਨਾਂ ਨਾਲ ਮੁਲਾਕਾਤ ਕੀਤੀ ਪੂਨਮ ਨੇ ਅਤੇ ਪੇਸ਼ਕਸ਼ ਪ੍ਰਤਿਸ਼ਠਾ ਜੈਨ। ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਮੁਲਾਕਾਤ ਦਾ ਪ੍ਰਸਾਰਣ ਨਾਲੋਂ ਨਾਲ ਕੀਤਾ ਗਿਆ।
3: ਇੱਕ ਵਿਸ਼ੇਸ਼
4: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 10:28 ਅਤੇ 23 ਸਕਿੰਟ ਦਾ। ਹੁਣ ਵੇਲਾ ਹੋ ਰਿਹਾ ਹੈ ਸਦਾਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਦਾ। ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ।

ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਜੀਤੋ ਦੇ ਵਿੱਚੋਂ ਲਕਸ਼ਮੀ ਨਿਆਪਲੀ ਦੀ ਆਵਾਜ਼ ਦੇ ਵਿੱਚ ਇਹ ਗੀਤ। ਅਤੇ ਆਓ ਹੁਣ ਫਿਲਮ ਕਣਕਾਂ ਦੀਆਂ ਫਸਲਾਂ ਦੇ ਵਿੱਚੋਂ ਸ਼ਮਸ਼ਾਦ ਬੇਗਮ ਅਤੇ ਯਮਲਾ ਜੱਟ ਦੀਆਂ ਆਵਾਜ਼ਾਂ ਦੇ ਵਿੱਚ ਸੁਣਦਿਆਂ ਗੀਤ। ਗੀਤ ਦੇ ਬੋਲ ਲਿਖੇ ਨੇ ਵਲੀ ਸਾਹਿਬ ਨੇ ਅਤੇ ਸੰਗੀਤਬੱਧ ਕੀਤਾ ਹੈ ਗੁਲਾਮ ਹੈਦਰ ਨੇ।

ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਦਾ। ਅੱਜ ਤੁਹਾਨੂੰ ਸੁਣਵਾ ਰਹੇ ਹਾਂ ਪੁਰਾਣੀਆਂ ਪੰਜਾਬੀ ਫਿਲਮਾਂ ਦੇ ਵਿੱਚੋਂ ਗੀਤ, ਅਤੇ ਅਗਲਾ ਗੀਤ ਸੁਣਦੇ ਹਾਂ ਫਿਲਮ ਚੰਬੇ ਦੀ ਕਲੀ ਵਿੱਚੋਂ। ਇਸ ਗੀਤ ਨੂੰ ਗਾਇਆ ਹੈ ਸ਼ਮਸ਼ਾਦ ਬੇਗਮ ਨੇ ਅਤੇ ਬੋਲ ਲਿਖੇ ਨੇ ਵਰਮਾ ਮਲਿਕ ਨੇ।

ਐਫ ਐਮ ਬੈਂਡ 101.1 MHz 'ਤੇ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ। ਸਾਡੇ ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਹੈ 10:44 ਦਾ, ਅਤੇ ਆਓ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਫਿਲਮ ਚਾਨਵੇ ਦੇ ਵਿੱਚੋਂ। ਇਸ ਗੀਤ ਦੇ ਬੋਲ ਲਿਖੇ ਨੇ ਫਿਰੋਜ਼ਦੀਨ ਸ਼ਰਫ ਨੇ ਅਤੇ ਸੰਗੀਤਬੱਧ ਕੀਤਾ ਹੈ ਫਿਰੋਜ਼ ਨਾਜ਼ਮੀ ਨੇ ਅਤੇ ਗੀਤ ਨੂੰ ਗਾਇਆ ਹੈ ਨੂਰ ਜਹਾਂ ਨੇ।

ਆਕਾਸ਼ਵਾਣੀ FM ਬਠਿੰਡਾ ਤੇ ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਪੰਜਾਬੀ ਫਿਲਮੀ ਗੀਤਾਂ ਦਾ, ਤੇ ਮੈਂ ਬਣੀ ਹੋਈ ਹਾਂ ਤੁਹਾਡੇ ਨਾਲ ਤੁਹਾਡੀ ਰੇਡੀਓ ਦੋਸਤ ਸੁਮਨਪ੍ਰੀਤ। ਤੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਫਿਲਮ ਬਿੱਲੋ ਦੇ ਵਿੱਚੋਂ, ਜਿਸ ਨੂੰ ਗਾਇਆ ਹੈ ਆਸ਼ਾ ਭੋਂਸਲੇ ਅਤੇ

ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦਾ ਆਨੰਦ ਮਾਣਦੇ ਹਾਂ ਫਿਲਮ ਦਿਲਾਂ ਦੇ ਸੌਦੇ ਦੇ ਵਿੱਚੋਂ। ਇਸ ਗੀਤ ਨੂੰ ਗਾਇਆ ਹੈ ਨੂਰ ਜਹਾਂ ਨੇ ਅਤੇ ਬੋਲ ਲਿਖੇ ਨੇ ਮੁਸ਼ੀਰ ਕਾਜ਼ਮੀ ਨੇ ਅਤੇ ਇਸ ਗੀਤ ਨੂੰ ਸੰਗੀਤਕ ਲੜੀਆਂ ਵਿੱਚ ਪਰੋਇਆ ਹੈ ਨਾਜ਼ਿਰ ਅਲੀ ਨੇ।

ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਫਿਲਮ ਮੁਖੜਾ ਚੰਨ ਵਰਗਾ ਵਿੱਚੋਂ ਮਹਿੰਦਰ ਕਪੂਰ ਅਤੇ ਕ੍ਰਿਸ਼ਨਾ ਕਾਲੇ ਦੀਆਂ ਆਵਾਜ਼ਾਂ ਦੇ ਵਿੱਚ ਗੀਤ। ਇਸ ਗੀਤ ਨੂੰ ਸੰਗੀਤ ਦਿੱਤਾ ਹੈ ਸੁਰਿੰਦਰ ਕੋਹਲੀ ਨੇ।

ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਸੁਮਨਪ੍ਰੀਤ ਨੂੰ ਦਿਓ ਆਗਿਆ, ਖੁਸ਼ ਰਹੋ, ਆਬਾਦ ਰਹੋ ਅਤੇ ਜੁੜੇ ਰਹੋ ਆਕਾਸ਼ਵਾਣੀ ਬਠਿੰਡਾ ਦੇ ਨਾਲ।

ਐਫਐਮ ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਕੁਝ ਹੀ ਪਲਾਂ ਬਾਅਦ ਠੀਕ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 11:05 ਤੇ ਤੁਸੀਂ ਆਨੰਦ ਮਾਣੋਗੇ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਨਾਂ ਦਾ। ਖਬਰਾਂ ਲਈ ਕੁਝ ਪਲ ਕਰੋ ਸਾਡੇ ਨਾਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਦੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ 11:59 ਤੇ 31 ਸਕਿੰਟ। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਤੇ 12:15 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ FM ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।

ਦੇ ਪੈਗਾਮ ਇਸ ਕਮਲੇ ਦਿਲ ਨੂੰ ਉਡੀਕ ਹੈ ਜਿਸ ਨੂੰ ਤੇਰੇ ਵਾਪਸ ਆਉਣ ਦੀ ਉਮੀਦ ਹੈ ਇੱਕ ਵਾਰ ਫਿਰ ਤੈਨੂੰ ਆਪਣਾ ਬਣਾਉਂਦੀ ਤੈਨੂੰ ਆਪਣਾ ਬਣਾਉਂਦੀ ਜੀ ਦੋਸਤੋ ਪੈਗਾਮ ਇੱਕ ਵਾਰ ਫਿਰ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹੋਵਾਂਗੇ ਮਿਤੀ 9 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਤੁਹਾਡੇ ਭੇਜੇ ਹੋਏ ਸੁਨੇਹੇ ਸ਼ੇਰੋ ਸ਼ਾਇਰੀ ਤੇ ਪੈਗਾਮ ਪ੍ਰੋਗਰਾਮ ਪੇਸ਼ ਕਰਨਗੇ ਮਨਦੀਪ ਰਜੌਰਾ ਸੋ ਸੁਣਨਾ ਨਾ ਭੁੱਲਣਾ ਮਿਤੀ 9 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਪੈਗਾਮ

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 8 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੀ ਵਾਚਕ ਮੈਂ ਜਨੀ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 8 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਨਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ ਜੀ 12:29 ਤੇ 46 ਸਕਿੰਟ, ਤੇ ਹੁਣ ਵੇਲਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ,
0: ਪ੍ਰੋਗਰਾਮ ਘਰ ਪਰਿਵਾਰ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ, ਅਤੇ ਮੇਰੇ ਵੱਲੋਂ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ। ਭੈਣੋ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਅੱਜ 0464-2240-331 ਨੰਬਰ ਡਾਇਲ ਕਰਨਾ ਹੈ ਅਤੇ ਸ਼ਾਮਿਲ ਹੋ ਜਾਣਾ ਹੈ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ, ਅਤੇ ਸਾਡੇ ਨਾਲ ਕਰਨੀਆਂ ਨੇ ਆਪਣੇ ਦਿਲ ਦੀਆਂ ਗੱਲਾਂ। ਅਤੇ ਜਦੋਂ ਤੱਕ ਭੈਣਾਂ 0164-2240-331 ਨੰਬਰ ਡਾਇਲ ਕਰਦੀਆਂ ਨੇ, ਸੁਣਦੀਆਂ ਮੇਰੀ ਪਸੰਦ ਦਾ ਇੱਕ ਗੀਤ।

0: ਜੀ ਪ੍ਰੋਗਰਾਮ ਚੱਲ ਰਿਹਾ ਹੈ ਘਰ ਪਰਿਵਾਰ, ਤੇ ਅਗਲੀ ਭੈਣ ਸਾਡੇ ਨਾਲ ਜੁੜ ਗਈ ਹੈ। ਹੈਲੋ,
1: ਹੈਲੋ,
0: ਹਾਂਜੀ ਨਮਸਕਾਰ ਜੀ।
1: ਨਮਸਕਾਰ ਜੀ।
0: ਹਾਂਜੀ ਕੌਣ ਗੱਲ ਕਰ ਰਹੇ ਹੋ?
1: ਸਿਮਰਜੀਤ ਗੱਲ ਕਰ ਰਹੀ ਹਾਂ,
0: ਹਾਂਜੀ ਕਿਹੜੀ ਜਗ੍ਹਾ ਤੋਂ?
1: ਸਾਡੇ ਪਿੰਡ ਤੋਂ ਜੀ।
0: ਠੀਕ ਹੈ ਜੀ, ਤੇ ਅੱਜ ਕਿਹੜੀ ਗੱਲ ਸਾਡੇ ਨਾਲ ਸਾਂਝੀ ਕਰਨੀ ਚਾਹੋਗੇ ਤੁਸੀਂ?
1: ਮੈਂ ਤਾਂ ਬੋਲੀ ਪਾਉਣਾ ਚਾਹੁੰਦੀ ਹਾਂ ਜੀ।
0: ਚਲੋ ਜੀ ਫਿਰ ਜ਼ਰੂਰ।
1: ਅੱਜ ਸਾਡੇ ਮੀਂਹ ਪਈ ਜਾਂਦਾ ਜੀ।
0: ਹਾਂ ਮੈਮ ਸਾਰੇ ਕਿਤੇ ਚੱਲ ਰਿਹਾ।
1: ਅੱਛਾ ਜੀ।
0: ਹਾਂਜੀ
1: ਸਾਵਣ ਦੀ ਝੜੀ ਲੱਗੀ ਹੋਈ ਹੈ।
0: ਹਾਂਜੀ ਸਾਉਣ ਮਹੀਨਾ।
1: ਹਾਂ
0: ਹਾਂਜੀ ਤੇ ਫਿਰ ਮੈਮ ਪਾ ਦਿਓ ਬੋਲੀ ਤੁਸੀਂ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 8 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੀ ਵਾਚਕ ਮੈਂ ਜਾਨੀ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 8 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਲਓ ਜੀ, ਫੋਨ ਦੀ ਘੰਟੀ ਵੱਜ ਗਈ ਹੈ ਤੇ ਅਗਲੀ ਭੈਣ ਸਾਡੇ ਨਾਲ ਦਿਲ ਦੀ ਗੱਲ ਸਾਂਝੀ ਕਰਨ ਲਈ ਜੁੜੀ ਹੈ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਜਸਵਿੰਦਰ ਕੌਰ ਬੋਲਦੀ ਹਾਂ ਜੀ, ਪਿੰਡ ਨਵਰੰਗ ਤੋਂ।
0: ਠੀਕ ਹੈ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਮੇਰੀਆਂ ਸਾਰੀਆਂ ਭੈਣਾਂ ਨੂੰ
0: ਹਾਂਜੀ
1: ਫੋਨ,
0: ਹਾਂਜੀ ਹਾਂਜੀ
1: ਸਾਰੀਆਂ ਭੈਣਾਂ ਨੂੰ ਸਾਉਣ ਮਹੀਨੇ ਦੀਆਂ ਮੁਬਾਰਕਾਂ,
0: ਸਾਡੇ ਵੱਲੋਂ ਵੀ
1: ਭੈਣਾਂ ਨੂੰ ਵੀ।
0: ਹਾਂਜੀ, ਸਾਡੇ ਵੱਲੋਂ ਵੀ
1: ਪਰਮਾਤਮਾ ਖੁਸ਼ੀਆਂ ਭਰਿਆ ਲੈ ਕੇ ਆਵੇ।
0: ਹਾਂਜੀ ਹਾਂਜੀ, ਸਾਡੇ ਵੱਲੋਂ ਵੀ ਤੁਹਾਨੂੰ ਸਾਉਣ ਮਹੀਨੇ ਦੀਆਂ ਬਹੁਤ ਬਹੁਤ ਮੁਬਾਰਕਾਂ।
1: ਤੇ ਭੈਣਾਂ ਬੋਲੀਆਂ ਜਰੂਰ ਸੁਣਾਉਣ, ਭੈਣ ਨੇ ਬੋਲੀ ਸੁਣਾਈ ਬਹੁਤ ਵਧੀਆ ਲੱਗੀ।
0: ਠੀਕ ਹੈ ਜੀ, ਤੇ ਜਸਵਿੰਦਰ ਕੌਰ ਜੀ, ਅੱਜ ਤੁਸੀਂ ਕੀ ਸੁਣਾਓਗੇ ਸਾਨੂੰ?
1: ਮੈਂ ਤੁਹਾਨੂੰ ਬੋਲੀ ਸੁਣਾ ਦਿੰਦੀ ਹਾਂ ਜੀ।
0: ਹਾਂਜੀ।
1: ਹੱਸ ਵੇ ਮਨਾ ਕਦੇ ਖੇਡ ਵੇ ਮਨਾ, ਇਸ ਜੱਗ ਤੇ ਨੀ ਆਉਣਾ ਫੇਰ ਫੇਰ ਵੇ ਮਨਾ।
0: ਬਹੁਤ ਵਧੀਆ ਜੀ, ਤੇ ਜਿਵੇਂ ਕਿ ਜਸਵਿੰਦਰ ਕੌਰ ਜੀ, ਸਾਡੇ ਨਾ ਅੱਜ ਬਠਿੰਡੇ ਸਵੇਰ ਦੀ ਕਿਣਮਿਣ ਹੋ ਰਹੀ ਹੈ, ਤੇ
1: ਹਾਂਜੀ,
0: ਤੁਹਾਡੇ ਵੱਲ ਕਿਵੇਂ ਦਾ ਮੌਸਮ ਉਧਰ?
1: ਸਾਡੇ ਵੀ ਮੀਂਹ ਪੈ ਰਿਹਾ ਜੀ।
0: ਹਾਂਜੀ, ਤੇ ਸਾਉਣ ਮਹੀਨਾ ਤੇ ਕਿਣਮਿਣ ਵੀ ਹੋ ਰਹੀ ਹੈ, ਤੇ ਫਿਰ ਤੁਸੀਂ ਅੱਜ ਕੀ ਬਣਾਇਆ ਖਾਣ ਦੇ ਲਈ?
1: ਅਸੀਂ ਬੱਚਿਆਂ ਨੂੰ ਪਹਿਲਾਂ ਤਾਂ ਨਮਕੀਨ ਚੌਲ ਬਣਾ ਕੇ ਦਿੱਤੇ ਆ।
0: ਹਾਂਜੀ
1: ਹਾਂਜੀ, ਤੇ ਖਾਣਾ ਵਗੈਰਾ ਬਣਾ ਲਿਆ।
0: ਤੇ ਮੈਮ,
1: ਹਾਂਜੀ
0: ਮਾਫ ਜਸਵਿੰਦਰ ਕੌਰ ਜੀ, ਜਿਵੇਂ ਕਿ ਖੀਰ ਪੂੜੇ ਬਣਦੇ ਨੇ ਸਾਉਣ ਦੇ
1: ਹਾਂਜੀ
0: ਵਿੱਚ,
1: ਹਾਂਜੀ,
0: ਤੇ ਤੁਸੀਂ ਕਦੋਂ ਬਣਾ ਰਹੇ ਹੋ?
1: ਅਸੀਂ ਬਣਾਵਾਂਗੇ ਜੀ, ਹੁਣ ਇੱਕ ਅੱਧੇ ਦਿਨ ਚ ਬਣਾਵਾਂਗੇ।
0: ਫਿਰ ਤਾਂ
1: ਹਾਂਜੀ
0: ਹਾਂਜੀ, ਸਾਉਣ ਤਾਂ ਹੁਣ ਚੱਲ ਰਿਹਾ ਨਾ।
1: ਹਾਂਜੀ ਹਾਂਜੀ
0: ਹਾਂਜੀ,
1: ਹਾਂਜੀ
0: ਚਲੋ ਕੋਈ ਗੱਲ ਨੀ ਜੀ, ਤੇ
1: ਹਾਂਜੀ,
0: ਪ੍ਰੋਗਰਾਮ ਦੇ
1: ਤੇ
0: ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ
1: ਹਾਂਜੀ,
0: ਬਹੁਤ ਧੰਨਵਾਦ ਜੀ।
1: ਹਾਂਜੀ, ਮੇਰੀ ਰਾਣੀ ਭੈਣ ਨੂੰ ਵੀ ਬਹੁਤ ਬਹੁਤ ਪਿਆਰ
0: ਜੀ,
1: ਤੇ ਸਾਰੀਆਂ ਭੈਣਾਂ ਨੂੰ
0: ਜੀ ਸਾਡੇ
1: ਵਧੀਆ
0: ਵੱਲੋਂ ਇੰਜੋਏ
1: ਵੀ, ਕਰਨ ਭੈਣਾਂ।
0: ਹਾਂਜੀ ਜੀ, ਸਾਡੇ ਵੱਲੋਂ ਵੀ ਤੁਹਾਨੂੰ ਸਾਉਣ ਮਹੀਨੇ ਦੀਆਂ ਬਹੁਤ ਬਹੁਤ ਮੁਬਾਰਕਾਂ, ਤੇ ਸਾਡੀ FM ਟੀਮ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ
1: ਧੰਨਵਾਦ ਜੀ।
0: ਜੀ ਧੰਨਵਾਦ ਜੀ।

0: ਪ੍ਰੋਗਰਾਮ ਚੱਲ ਰਿਹਾ ਹੈ ਘਰ ਪਰਿਵਾਰ, ਅਤੇ ਅਗਲੀ ਭੈਣ ਸਾਡੇ ਨਾਲ ਜੁੜੀ ਹੈ, ਅਤੇ ਕਰਦੇ ਹਾਂ ਇਹਨਾਂ ਨਾਲ ਗੱਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਅਸੀਂ ਬੁਰਜਵਾਹਰ ਸਿੰਘ ਵਾਲੇ ਤੋਂ, ਜਸਪਾਲ ਕੌਰ।
0: ਜਸਪਾਲ ਕੌਰ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਹਾਂਜੀ,
0: ਅਤੇ ਅੱਜ ਫਿਰ ਕੀ ਸੁਣਾਓਗੇ?

0: 0164-22-3131 ਨੰਬਰ ਡਾਇਲ ਕਰਕੇ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਅਗਲੀ ਭੈਣ ਸਾਡੇ ਨਾਲ ਜੁੜੀ ਹੈ, ਕਰਦੇ ਆ ਇਹਨਾਂ ਨਾਲ ਗੱਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਮਨਜੀਤ ਕੌਰ, ਪਿੰਡ ਲਾਲਵਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਜੀ।
0: ਠੀਕ ਹੈ ਜੀ, ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਜੀ।
0: ਹਾਂਜੀ, ਤੇ ਅੱਜ ਕੀ ਗੱਲ ਸਾਡੇ ਨਾਲ ਸਾਂਝੀ ਕਰੋਗੇ?
1: ਹਾਂਜੀ, ਤਾਂ ਇਹੀ ਆ ਜੀ, ਗਰਮੀ ਬਹੁਤ ਸੀਗੀ, ਅੱਜ ਰਾਤ ਮਿਲੀ ਆ।
0: ਸੌਣ ਮਹੀਨਾ ਚੱਲ ਰਿਹਾ, ਤੁਸੀਂ ਸੌਣ ਮਹੀਨੇ ਸੰਬੰਧੀ ਕੋਈ ਗੱਲ ਸਾਂਝੀ ਕਰੋਗੇ ਸਾਡੇ ਨਾਲ?
1: ਸੌਣ ਮਹੀਨਾ ਜੀ, ਹੁਣ ਤਾਂ ਕਾਹਦੇ ਸੌਣ ਮਹੀਨਾ, ਸੌਣ ਮਹੀਨੇ ਜਦੋਂ ਮਨਾਉਂਦੇ ਸੀ, ਹੁਣ ਤਾਂ ਦੁਬਾਰੇ ਤਾਂ ਭਲਾਂਦੀ ਕਰਦੇ ਤਾਂ ਹੈ ਕੁਛ ਬੱਚੇ।
0: ਨਹੀਂ, ਤੁਹਾਡੇ ਪਿੰਡ ਦੀਆਂ ਲੱਗਦੀਆਂ ਨੇ?
1: ਹਾਂਜੀ, ਲੱਗਦੀਆਂ ਤੀਆਂ, ਤੇ ਅਗਲਾ ਕੰਮ ਤਾਂ ਕਿੱਥੇ ਰਹਿ ਗਿਆ।
0: ਹਾਂਜੀ, ਸਮਾਂ ਬਦਲ ਗਿਆ ਹੈ।
1: ਹਾਂ, ਸਮਾਂ ਬਦਲ ਗਿਆ।
0: ਠੀਕ ਹੈ ਜੀ,
1: ਬਹੁਤ ਵਧੀਆ ਇਹ ਕੰਮ, ਉਵੇਂ ਹੀ ਚੱਲ ਪਏ ਤਾਂ ਬੱਚਿਆਂ ਨੂੰ ਵੀ ਪਤਾ ਲੱਗ ਜੇ ਵਿਰਸਾ ਸੀਗਾ ਸਾਡਾ, ਪੰਜਾਬੀ ਵਿਰਸਾ।
0: ਹਾਂਜੀ ਹਾਂਜੀ
1: ਹਾਂਜੀ,
0: ਠੀਕ ਹੈ ਜੀ।
1: ਹੁਣ ਤਾਂ ਪੈਂਟਾਂ ਸ਼ਰਟਾਂ ਤੇ ਟੀ ਸ਼ਰਟਾਂ ਲੋਰਾਂ ਪਾਈਆਂ, ਸਲਵਾਰਾਂ ਕੁੜਤੀਆਂ ਦਾ ਪਤਾ ਨੀ ਕਿਸੇ ਨੂੰ।
0: ਹਾਂਜੀ
1: ਹਾਂ, ਜੇ ਬੱਚਿਆਂ ਦੇ ਉਸੇ ਤਰ੍ਹਾਂ ਹੀ ਭਰੇਵੇ ਪੈ ਜਾਣ, ਸੋਹਣੇ ਲੱਗਣ, ਨਾ ਇਹ ਸੋਹਣੀਆਂ ਲੱਗਦੀਆਂ, ਨਾ ਇਹ ਪੰਜਾਬ ਦਾ ਵਿਰਸਾ ਰਹਿ ਜੇ।
0: ਹਾਂਜੀ, ਇਹ ਤਾਂ ਤੁਸੀਂ ਬਹੁਤ ਵਧੀਆ ਗੱਲ ਕਰੀ ਹੈ।
1: ਹਾਂਜੀ, ਪੰਜਾਬੀ ਦਾ ਤੇ ਕੋਈ ਪਤਾ ਲੱਗਦਾ ਹੈਗਾ, ਇੱਕੋ ਜਿਹੀ ਆ ਸਾਰੇ।
0: ਠੀਕ ਹੈ ਜੀ,
1: ਪੰਜਾਬੀ ਦਾ ਕੱਪੜਿਆਂ ਤੇ ਪਤਾ ਲੱਗਦਾ ਸੀਗਾ।
0: ਹਾਂਜੀ
1: ਹਾਂ, ਵੀ ਇਹ ਪੰਜਾਬ ਚ ਪੰਜਾਬ ਦਾ ਬੰਦਾ, ਬੁੜੀ ਆ, ਕੁੜੀ ਆ, ਪੰਜਾਬਣ, ਪਰ ਹੁਣ ਤਾਂ ਰੀਤ ਹੀ ਚੱਕਦੀ ਉਹ।
0: ਹਾਂਜੀ, ਇਹ ਤਾਂ ਹੈ ਗੱਲ।
1: ਹਾਂਜੀ
0: ਠੀਕ ਹੈ ਜੀ, ਮਨਜੀਤ ਕੌਰ ਜੀ, ਤੁਸੀਂ ਪ੍ਰੋਗਰਾਮ ਵਿੱਚ ਕਾਲ ਕੀਤੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਜੀ, ਤੁਹਾਡਾ ਵੀ ਕਾਲ ਕੀਤੀ ਸਾਡੀ।
0: ਠੀਕ ਹੈ ਜੀ, ਓਕੇ
1: ਓਕੇ।

0: ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ। ਤੇ ਹੁਣ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਐਫ ਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ 1:09, 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

नमस्कार, ए आकाशवाणी है। हुण तुसी सरबजीत कौर तो प्रादेशिक खबरां सुनो। राष्ट्रीय जांच एजेंसी एनआईए ने पंजाब ते नवी दिल्ली विच योजनाबद्ध हमलियां विच वरतों लई भारत पाकिस्तान सरहद पार एक इंप्रोवाइज एक्सप्लोसिव डिवाइस आईडी हथियार ते हेरोइन दी कथित तस्करी नाल संबंधित सरहद पार दहशतगर्द साजिश ते दो मुलजमां विरुद्ध चार्जशीट दायर कीती है। एनआईए दी मोहाली स्थित विशेष अदालत विच कल दायर कीती गई चार्जशीट विच शुभम कुमार, जिसनूं गिरफ्तार कीता गया, अते जसवीर चौधरी, जो कि फरार है, दे नां शामिल ने। इस साल फरवरी विच अमृतसर स्थित स्टेट स्पैशल आपरेशन सैल वल्लों कुमार नूं एक जिंदा आईडी, एक रिमोट कंट्रोल डिवाइस, एक विदेशी पिस्तौल ते जिंदा कारतूस अते हिरन समेत गिरफ्तार करन तों बाद एनआईए ने पंजाब पुलिस तों जांच अपने हथ विच लै लई सी। पाकिस्तान आधारित हैंडलरां अते उन्हां दे सहयोगियां समेत कथित सरहद पार दहशतगर्दी नेटवर्क दे होर मैंबरां दी पछाण करन अते उन्हां नूं फड़न लई होर जांच जारी है। अमृतसर कमिश्नरेट पुलिस ने सरहद पारों नशा ते गैर कानूनी हथियारां दी तस्करी वाले मॉड्यूल दा पर्दाफाश करदिआं पंज व्यक्तियां नूं 21 किलोग्राम तों वध हीरोइन, 970 ग्राम आइस, 0.30 बोर गैर कानूनी पिस्तौल ते चार जिंदा कारतूसां समेत गिरफ्तार कीता है। ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ DGP ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਏ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁੱਖ ਮੁਲਜ਼ਮ ਵਿਦੇਸ਼ ਅਧਾਰਿਤ ਤਸਕਰ ਦੇ ਸਿੱਧੇ ਸੰਪਰਕ ਵਿਚ ਸੀ, ਜਿਸਨੇ ਅੰਤਰਰਾਸ਼ਟਰੀ ਸਰਹੱਦ ਪਾਰ ਹੈਰੋਇਨ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਚ ਮਦਦ ਕੀਤੀ ਸੀ, ਜੋ ਅੱਗੇ ਸਪਲਾਈ ਕੀਤੇ ਜਾਣੇ ਸਨ। ਸਰਹੱਦ ਪਾਰਲੇ ਇਸ ਤਸਕਰੀ ਨੈਟਵਰਕ ਦੇ ਸਬੰਧਾਂ ਦਾ ਪਤਾ ਲਾਉਣ ਤੇ ਇਸ ਨੈਟਵਰਕ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਪਛਾਣ ਲਈ ਅਗਲੇਰੀ ਜਾਂਚ ਜਾਰੀ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਤੇ ਕੱਲ੍ਹ ਮੋਹਾਲੀ ਵਿਚ ਪ੍ਰਸਿੱਧ ਨਾਟਕ ਹਮਾਰੇ ਰਾਮ ਦੇ ਉਦਘਾਟਨੀ ਮੰਚਨ ਨੂੰ ਦੇਖਣ ਲਈ ਦਰਸ਼ਕਾਂ ਨਾਲ ਸ਼ਾਮਿਲ ਹੋਏ। ਇਸ ਨਾਟਕ, ਜੋ ਕਿ ਇਕ ਰਾਜ ਵਿਆਪੀ ਸਭਿਆਚਾਰਕ ਪਹਿਲਕਦਮੀ ਦੀ ਸ਼ੁਰੂਆਤ ਏ, ਵਿਚ ਪ੍ਰਸਿੱਧ ਅਦਾਕਾਰ ਆਤੁਸ਼ੋਸ਼ ਰਾਣਾ ਨੇ ਇਕ ਸ਼ਕਤੀਸ਼ਾਲੀ ਮੁੱਖ ਭੂਮਿਕਾ ਨਿਭਾਈ। ਇਸ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਅਗਸਤ ਅਤੇ ਸਤੰਬਰ ਦੌਰਾਨ 12 ਸ਼ਹਿਰਾਂ, ਜਿਨ੍ਹਾਂ 'ਚ ਜਲੰਧਰ, ਮੋਹਾਲੀ, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਪਟਿਆਲਾ, ਲੁਧਿਆਣਾ ਅਤੇ ਖੰਨਾ ਸ਼ਾਮਿਲ ਨੇ, ਵਿੱਚ ਇਸ ਨਾਟਕ ਦੇ 41 ਮੁਫ਼ਤ ਮੰਚਨ ਕਰਾਏਗੀ। ਇਸ ਪਹਿਲਕਦਮੀ ਰਾਹੀਂ ਸੂਬਾ ਸਰਕਾਰ ਦਾ ਉਦੇਸ਼ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਅਤੇ ਰਵਾਇਤੀ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨਾ ਹੈ। ਜਲੰਧਰ ਮਕਸੂਦਾਂ ਸ਼ਾਹਰਾਹ ਤੇ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ ਉਸ ਸਮੇਂ 3 ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਉਨ੍ਹਾਂ ਦੀ ਕਾਰ ਦੀ ਇੱਕ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਸਟੇਸ਼ਨ ਹਾਊਸ ਅਫਸਰ

0: ਡਿਵੀਜ਼ਨ 1 ਸਬ ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੀੜਤਾਂ ਦੀਆਂ ਲਾਸ਼ਾਂ ਨੂੰ ਜਲੰਧਰ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਦੀ ਸ਼ਨਾਖਤ ਲਈ ਕੰਮ ਕਰ ਰਹੀ ਏ। ਟਰੱਕ ਡਰਾਈਵਰ ਫਰਾਰ ਏ ਤੇ ਪੁਲਿਸ ਟਰੱਕ ਦੇ ਰਜਿਸਟ੍ਰੇਸ਼ਨ ਨੰਬਰ ਰਾਹੀਂ ਉਸਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਏ। ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾ. ਨਵਜੋਤ ਸਿੰਘ ਨੇ ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਦੇ ਵਰਕ ਪਰਮਿਟਾਂ ਸਬੰਧੀ ਆ ਰਹੀਆਂ ਮੁਸ਼ਕਲਾਂ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਏ। ਬੀਤੇ ਕੱਲ੍ਹ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਤੇ ਉਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿਚ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕਰੀਬ 1500 ਵਿਦਿਆਰਥੀ ਚੱਲ ਰਹੇ ਸੰਕਟ ਤੋਂ ਪ੍ਰਭਾਵਿਤ ਹੋਏ ਨੇ ਅਤੇ ਪੰਜਾਬ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਉਨ੍ਹਾਂ ਦੀ ਸਹਾਇਤਾ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਹੀ ਏ। ਡਾ. ਨਵਜੋਤ ਸਿੰਘ ਨੇ ਇਹ ਵੀ ਕਿਹਾ ਕਿ ਵੱਡੀ ਗਿਣਤੀ ਵਿਚ ਪ੍ਰਭਾਵਿਤ ਵਿਦਿਆਰਥੀਆਂ ਨੇ ਸਹਾਇਤਾ ਲਈ ਸਿੱਧੇ ਤੌਰ ਤੇ ਉਨ੍ਹਾਂ ਕੋਲ ਪਹੁੰਚ ਕੀਤੀ ਏ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਪਹਿਲਾਂ ਹੀ ਕੈਨੇਡਾ ਦੀ ਸੰਘੀ ਅਦਾਲਤ ਸਾਹਮਣੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਚੁੱਕੇ ਨੇ। ਜੇਕਰ ਲੋੜ ਪਈ ਤਾਂ ਪੰਜਾਬ ਸਰਕਾਰ ਢੁਕਵੇਂ ਕਾਨੂੰਨੀ ਸਲਾਹਕਾਰ ਨੂੰ ਸ਼ਾਮਿਲ ਕਰਕੇ ਪ੍ਰਭਾਵਿਤ ਵਿਦਿਆਰਥੀਆਂ ਲਈ ਸਾਂਝੇ ਕਾਨੂੰਨੀ ਪ੍ਰਤੀਨਿਧਤਾ ਦੀ ਸਹੂਲਤ ਦੀ ਸੰਭਾਵਨਾ ਦੀ ਵੀ ਪੜਚੋਲ ਕਰੇਗੀ, ਜਿਸ ਨਾਲ ਉਨ੍ਹਾਂ ਤੇ ਮਾਲੀ ਬੋਝ ਘਟੇਗਾ। ਭਾਰਤੀ ਭੁਗਤਾਨ ਕੌਂਸਲ ਨੇ ਕਿਹਾ ਕਿ UPI ਰਾਹੀਂ ਕੀਤੇ ਜਾਣ ਵਾਲੇ ਡਿਜੀਟਲ ਭੁਗਤਾਨ ਖਪਤਕਾਰਾਂ ਲਈ ਮੁਫ਼ਤ ਰਹਿਣਗੇ। ਵਪਾਰੀਆਂ ਤੇ ਡਿਜੀਟਲ ਭੁਗਤਾਨ ਸਵੀਕਾਰ ਕਰਨ ਲਈ ਵੀ ਕੋਈ ਫੀਸ ਨਹੀਂ ਲਈ ਜਾਏਗੀ। ਕੌਂਸਲ ਨੇ ਸਪਸ਼ਟ ਕੀਤਾ ਹੈ ਕਿ ਖਪਤਕਾਰਾਂ ਨੂੰ ਵਪਾਰੀਆਂ ਤੇ ਭੁਗਤਾਨ ਸੇਵਾ ਮੁਹੱਈਆ ਕਰਨ ਵਾਲਿਆਂ ਵਿਚਕਾਰ ਕੋਈ ਵਪਾਰਕ ਫੀਸ ਅਦਾ ਕਰਨ ਦੀ ਕੋਈ ਲੋੜ ਨਹੀਂ ਹੋਏਗੀ। UPI ਦੀ ਵਰਤੋਂ ਕਰਕੇ ਲੈਣ ਦੇਣ ਲਈ ਖਰਚਿਆਂ ਦੀਆਂ ਖਬਰਾਂ ਨੇ ਖਪਤਕਾਰਾਂ ਤੇ ਛੋਟੇ ਦੁਕਾਨਦਾਰਾਂ ਵਿਚ ਚਿੰਤਾ ਪੈਦਾ ਕਰ ਦਿੱਤੀ ਸੀ। ਇਸ ਉਲਝਣ ਨੂੰ ਦੂਰ ਕਰਦੇ ਹੋਏ ਭਾਰਤੀ ਭੁਗਤਾਨ ਕੌਂਸਲ CCI ਨੇ ਸਪਸ਼ਟ ਕੀਤਾ ਕਿ UPI ਸੇਵਾਵਾਂ ਗਾਹਕਾਂ ਲਈ ਪੂਰੀ ਤਰ੍ਹਾਂ ਮੁਫ਼ਤ ਰਹਿਣਗੀਆਂ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ xandle@airnewslandar ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ 1:15 ਤੇ 20 ਸਕਿੰਟ ਤੇ ਹੁਣ ਸਮਾਂ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ।

ਜੀ ਟੈਲੀਫੋਨ ਮਿਲਾਓ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ ਅਤੇ ਤੁਸੀਂ 0164-2240-331 ਨੰਬਰ ਡਾਇਲ ਕਰਨਾ ਹੈ ਅਤੇ ਜੁੜ ਜਾਣਾ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਅਤੇ ਜਦੋਂ ਤੱਕ ਪਹਿਲੇ ਸਰੋਤਾ ਸਾਨੂੰ ਫੋਨ ਮਿਲਾਉਂਦੇ ਨੇ ਸੁਣਦੇ ਹਾਂ ਇੱਕ ਗੀਤ।

0: ਜੀ ਪ੍ਰੋਗਰਾਮ ਚੱਲ ਰਿਹਾ ਹੈ, ਟੈਲੀਫੋਨ ਮਿਲਾਓ ਜੀ ਅਤੇ 0164-2240-331 ਨੰਬਰ ਡਾਇਲ ਕਰਕੇ ਪਹਿਲੇ ਸਰੋਤਾ ਸਾਡੇ ਨਾਲ ਜੁੜੇ ਨੇ, ਕਰਦੇ ਹਾਂ ਇਹਨਾਂ ਨਾਲ ਗੱਲ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਸਤਨਾਮ ਬੋਲ ਰਿਹਾ ਜੀ, ਪਟਿਆਲੇ ਤੋਂ ਜੀ।
0: ਸਤਨਾਮ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਜੀ, ਮੇਰਾ ਫੋਨ ਖਰਾਬ ਸੀ, ਆਪ ਹੀ ਲੱਗ ਗਿਆ ਜੀ ਬਾਬਾ।
0: ਠੀਕ ਹੈ ਜੀ, ਤੇ ਅੱਜ ਗੀਤ ਕਿਹੜਾ ਸੁਣੋਗੇ ਤੁਸੀਂ?
1: ਰਾਜਾ ਜਸਨ ਸੁਣਾ ਜੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਦੇ ਹਾਂ, ਸੁਣਾਉਂਦੇ ਹਾਂ ਤੁਹਾਨੂੰ ਗੀਤ ਰਾਜਾ ਹਿੰਦੁਸਤਾਨੀ ਫਿਲਮ ਚੋਂ।
1: ਧੰਨਵਾਦ ਜੀ,
0: ਪ੍ਰੋਗਰਾਮ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
1: ਸ਼ੁਕਰੀਆ ਜੀ
0: ਜੀ।

0: ਲਓ ਜੀ, ਟੈਲੀਫੋਨ ਦੀ ਘੰਟੀ ਵੱਜ ਗਈ ਹੈ ਤੇ ਜੁੜ ਗਏ ਨੇ ਸਾਡੇ ਅਗਲੇ ਸਰੋਤਾ ਨਾਲ, ਸਾਡੇ ਨਾਲ, ਤੇ ਕਰਦੇ ਆ ਇਹਨਾਂ ਨਾਲ ਗੱਲ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਪਿੰਡ ਫਕਰਸਰ ਤੋਂ ਜੀ, ਪੂਰਨ ਸਿੰਘ ਮਾਨਕ ਡੀਜੇ ਵਾਲੇ ਜੀ।
0: ਪੂਰਨ ਸਿੰਘ ਜੀ,
1: ਹਾਂਜੀ ਜੀ,
0: ਹਾਂਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਹਾਂਜੀ,
0: ਤੇ ਅੱਜ ਕਿਹੜਾ, ਹਾਂਜੀ, ਕਿਹੜਾ ਗੀਤ ਸੁਣੋਗੇ ਅੱਜ ਤੁਸੀਂ?
1: ਆਪਣਾ ਇਹ ਕਸੂਰ ਦੋ ਮਾਲੀ ਦਾ ਜੀ, ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਜੀ।
0: ਗੀਤ ਦੇ ਬੋਲ ਦੱਸ ਦੋ।
1: ਜਰਾ ਪਰਦਾ ਹਟਾ ਦੋ, ਮੁਖੜਾ ਦਿਖਾ ਦੋ ਜੀ,
0: ਜੇ ਪਰਦਾ ਹਟਾ ਦੋ।
1: ਹਾਂਜੀ,
0: ਠੀਕ ਹੈ ਜੀ, ਜ਼ਰੂਰ ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ, ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਸ਼ੁਕਰੀਆ ਜੀ, ਮਾਲਕ
0: ਜੀ,
1: ਸੇ ਪਾਸ਼ਾ।

0: ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਜਾਣਦੇ ਹਾਂ ਇਹਨਾਂ ਦੀ ਫਰਮਾਇਸ਼।
1: ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਮੈਮ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਕੌਰ ਸਿੰਘ ਜੀ, ਮੋਗਾ ਜ਼ਿਲ੍ਹਾ ਤੋਂ ਜੀ, ਠੱਠੀ ਭਾਈ ਪਿੰਡ ਜੀ।
0: ਕੌਰ ਸਿੰਘ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਕਿਹੜਾ ਗੀਤ ਸੁਣੋਗੇ ਤੁਸੀਂ?
2: ਇਹ ਰਾਂਝਾ ਫਿਲਮ ਦਾ ਸੁਣਾ ਦਿਓ ਜੀ, ਯੇ ਦੁਨੀਆ ਯੇ ਮਹਿਫਿਲ ਮੇਰੇ ਕਾਮ ਕੀ ਨਹੀਂ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ, ਸੁਣੋ ਆਪਣੇ ਰੇਡੀਓ ਸੈੱਟ ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
2: ਧੰਨਵਾਦ ਜੀ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 8 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੀ ਵਾਚਕ ਮੈਂ ਜਾਨੀ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 8 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ ਜੀ 1:35 ਤੇ 21 ਸਕਿੰਟ ਤੇ ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ। ਕਰਦੇ ਹਾਂ ਅਗਲੇ ਕਾਲਰ ਨਾਲ ਗੱਲ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਜੀ ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਉਰਫ ਭੁੱਖਿਆਂ ਵਾਲੇ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਜੀ।
0: ਜੀ ਬਲਦੇਵ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਈ, ਆਲ ਟੰਟ ਕਰਨ ਵਾਸਤੇ।
0: ਹਾਂਜੀ, ਤੇ ਗੀਤ ਕਿਹੜਾ ਸੁਣੋਗੇ?
1: ਗੀਤ ਫਿਲਮ ਹੈ ਜੀ, ਹਮ ਆਪ ਕੇ ਹੈ ਕੌਣ।
0: ਹਾਂਜੀ ਜ਼ਰੂਰ ਸੁਣਾਵਾਂਗੇ। ਹਾਂਜੀ
1: ਉਹਦੇ ਵਿੱਚੋਂ ਗੀਤ ਸੁਣਾ ਦਿਓ।
0: ਠੀਕ ਹੈ ਜੀ, ਸੁਣਾਉਂਦੇ ਹਾਂ ਤੁਹਾਨੂੰ ਤੁਹਾਡੀ ਪਸੰਦ ਦਾ ਗੀਤ। ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬੇਟਾ, ਗੁਰੂ ਕੋਲ ਕਰੇ ਜਾਂਦੇ ਬਖਤੇ।

0: ਤੇਰੇ ਪੈਗਾਮ ਇਸ ਕਮਲੇ ਦਿਲ ਨੂੰ ਉਡੀਕ ਹੈ ਜਿਸਨੂੰ ਤੇਰੇ ਵਾਪਸ ਆਉਣ ਦੀ ਉਮੀਦ ਹੈ ਇੱਕ ਵਾਰ ਫਿਰ ਤੈਨੂੰ ਆਪਣਾ ਬਣਾਉਂਦੀ ਤੈਨੂੰ ਆਪਣਾ ਬਣਾਉਂਦੀ ਜੀ ਦੋਸਤੋ ਪੈਗਾਮ ਇੱਕ ਵਾਰ ਫਿਰ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹੋਵਾਂਗੇ ਮਿਤੀ 9 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਤੁਹਾਡੇ ਭੇਜੇ ਹੋਏ ਸੁਨੇਹੇ ਸ਼ੇਰੋ ਸ਼ਾਇਰੀ ਤੇ ਪੈਗਾਮ ਪ੍ਰੋਗਰਾਮ ਪੇਸ਼ ਕਰਨਗੇ ਮਨਦੀਪ ਰਜੌਰਾ ਸੋ ਸੁਣਨਾ ਨਾ ਭੁੱਲਣਾ ਮਿਤੀ 9 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਪੈਗਾਮ
1: ਅਗਲੇ ਕਾਲਰ ਸਾਡੇ ਨਾਲ ਜੁੜੇ ਆ ਜਾਣਦੇ ਇਹਨਾਂ ਦੀ ਫਰਮਾਇਸ਼ ਹੈਲੋ
2: ਜੀ ਨਮਸਕਾਰ ਮੈਡਮ ਜਿੰਦਗੀ ਖੁਰਾਸ਼ਾ ਕਾਲਜ ਰੈਕੋਰਡਿਆ ਛੱਡੀ ਤੇ ਇੰਦਰਖਾਨ ਸਿੰਘ ਬੋਲ ਰਹਾ ਹਾਂ
1: ਨਮਸਕਾਰ ਜੀ ਚੰਦਰ ਇੰਦਰਖਾਨ ਜੀ
2: ਜੀ ਮੈਡਮ
1: ਜੀ ਪ੍ਰੋਗਰਾਮ ਮੇ ਆਪਕਾ ਬਹੁਤ ਬਹੁਤ ਸਵਾਗਤ ਹੈ
2: ਠੀਕ ਹੈ ਮੈਡਮ ਆਪ ਵੀ ਅੱਛੇ ਮੈਂ ਵੀ ਅੱਛਾ ਹਾਂ ਡਿਊਟੀ ਪੀਰੀਅਡ ਹੂੰ ਮੈਡਮ ਔਰ ਯਹਾਂ ਪਾਣੀ ਖੂਬ ਗਿਰ ਰਹਾ ਹੈ ਔਰ ਦਿਸ਼ਾ ਬੜਕੇ ਮਨੋਰੰਜਨ ਸਾਹਿਬ ਤੋਂ ਆਪਣੇ ਪਸੰਦ ਕੇ ਗੀਤ ਬਤਾਤਾ ਹੂੰ ਫਿਲਮ ਕਾ ਨਾਮ ਹੈ ਮੇਰੇ ਮਹਿਬੂਬ ਔਰ ਗਾਣਾ ਬਤਾ ਦੇਤੇ ਨਾ ਆਇਆ ਸਾਵਨ ਝੂਮ ਕੇ ਜੋ ਗੀਤ
1: ਕੌਨ ਸਾ ਸੁਣਨਾ ਹੈ ਮੇਰੇ ਮਹਿਬੂਬ ਜਾਂ ਆਇਆ ਸਾਵਨ
2: ਆਇਆ ਸਾਵਨ ਕਾ ਸੁਣਾ ਦੀਜੀਏਗਾ
1: ਠੀਕ ਹੈ ਜੀ ਕਾਲ ਕਰਨੇ ਕੇ ਲੀਏ ਬਹੁਤ ਬਹੁਤ ਧੰਨਵਾਦ
2: ਜੀ ਆਪਕੋ ਪੂਰੇ ਭਾਰਤ ਸ਼੍ਰੋਤਾ ਕੋ ਆਕਾਸ਼ਵਾਣੀ ਪਟਨੀ ਨਾਲ ਜੁੜੇ ਸਭੀ ਕੋ ਹਾਲੇ ਅਕੈਡਮੀ ਫਰਵਰੀ ਗ੍ਰੁੱਪ ਨੇ ਜੁੜੇ ਸ਼੍ਰੋਤਾ ਕੋ ਪੂਰੇ ਭਾਰਤ ਸ਼੍ਰੋਤਾ ਕੋ ਜੁੜੀ ਕਰਨ ਦਾ ਪ੍ਰਸੰਨ ਕੀ ਧੰਨਵਾਦ ਅਬ ਇੰਤਜ਼ਾਰ ਕਰ ਰਹਾ ਹੂੰ ਆਇਆ ਸ਼ਬਦ ਜੁਟੂ
1: ਜੀ ਆਪਕੀ ਮੁਸਕਾਨ ਇਸੀ ਤਰ੍ਹਾਂ ਬਣੀ ਰਹੇ ਆਪ ਸੁਣੀਏ ਆਪਣੀ ਪਸੰਦ ਕਾ ਜੀ ਗੀਤ
2: ਜੀ ਮੈਡਮ

0: ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 1:45 ਤੇ 53 ਸੈਕਿੰਡ ਤੇ ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਤੇ ਕਰਦੇ ਹਾਂ ਸਾਡੇ ਅਗਲੇ ਕਾਲਰ ਨਾਲ ਗੱਲ। ਹੈਲੋ, ਹਾਂਜੀ, ਨਮਸਕਾਰ ਜੀ।
1: ਸਤਿ ਸ੍ਰੀ ਅਕਾਲ ਜੀ।
0: ਹਾਂਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਇਕਬਾਲ ਸਿੰਘ ਖਾਲਸਾ ਪਿੰਡ ਫੂਸ ਮੰਡੀ ਤੋਂ ਬੋਲ ਰਿਹਾ ਜੀ।
0: ਠੀਕ ਹੈ ਜੀ, ਇਕਬਾਲ ਸਿੰਘ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਤੁਹਾਡਾ ਜੀ ਬਹੁਤ ਬਹੁਤ ਸਵਾਗਤ ਹੈ ਜੀ।
0: ਹਾਂਜੀ, ਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਹਾਂਜੀ, ਰੰਗ ਫਿਲਮ ਸੋਚਣਾ ਜੀ। ਕੋਈ ਨਹੀਂ।
0: ਠੀਕ ਹੈ ਜੀ, ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸਵਾਗਤ, ਤੇ ਸੁਣੋ ਆਪਣੇ ਰੇਡੀਓ ਸੈੱਟ ਤੇ ਆਪਣੀ ਫਰਮਾਇਸ਼।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
0: ਜੀ।

0: ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜ ਗਏ ਨੇ। ਜਾਣਦੇ ਆ ਇਹਨਾਂ ਦੀ ਫਰਮਾਇਸ਼ ਕਿ ਕਿਸ ਦੀ ਗੀਤ ਦੀ ਫਰਮਾਇਸ਼ ਲੈ ਕੇ ਨੇ ਆਈ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਗੱਲ ਕਰ ਰਹੇ ਹੋ?
1: ਮਨਪ੍ਰੀਤ ਕੌਰ ਜੀ।
0: ਮਨਪ੍ਰੀਤ ਕੌਰ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਹਾਂਜੀ,
0: ਤੇ ਅੱਜ ਕਿਹੜਾ ਗੀਤ ਸੁਣੋਗੇ ਤੁਸੀਂ?
1: ਰਾਜਾ ਹਿੰਦੁਸਤਾਨੀ ਫਿਲਮ ਤੋਂ ਜੀ, ਪੁੱਛੋ ਜਰਾ ਪੁੱਛੋ।
0: ਠੀਕ ਹੈ ਜੀ, ਤੇ ਤੁਹਾਡੀ ਪਸੰਦ ਤੇ ਪੇਸ਼ ਹੈ ਰਾਜਾ ਹਿੰਦੁਸਤਾਨੀ ਦਾ ਗੀਤ। ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਜੀ।

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਤੇ ਇਸ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਆਖਰੀ ਸਰੋਤਾ ਸਾਡੇ ਨਾਲ ਜੁੜੇ ਆ, ਜਾਣਦੇ ਆ ਇਹਨਾਂ ਦੀ ਫਰਮਾਇਸ਼। ਹੈਲੋ
1: ਹੈਲੋ
0: ਹੈਲੋ, ਹਾਂਜੀ ਨਮਸਕਾਰ ਜੀ,
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਗੁਰਮੇਲ ਸਿੰਘ ਬੋਲ ਰਿਹਾ ਜੀ, ਮਾੜੀ ਤੋਂ।
0: ਗੁਰਮੇਲ ਸਿੰਘ,
1: ਹਾਂਜੀ,
0: ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੇ ਕਿਹੜਾ ਗੀਤ ਸੁਣੋਗੇ ਅੱਜ ਤੁਸੀਂ?
1: ਤੁਹਾਡਾ ਵੀ ਧੰਨਵਾਦ ਜੀ।
0: ਹਾਂਜੀ,
1: ਬਾਰਡਰ ਫਿਲਮ ਚੋਂ ਸੁਣਾ ਦੇ ਜੀ ਕੋਈ ਵੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਬਾਰਡਰ ਫਿਲਮ ਚੋਂ ਸੁਣਾ ਰਹੇ ਹਾਂ ਗੀਤ, ਤੇ ਪ੍ਰੋਗਰਾਮ ਵਿੱਚ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਜੀ
0: ਜੀ।

ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਤਕਨੀਕੀ ਸਾਥ ਸਮੂਹ ਤਕਨੀਕੀ ਟੀਮ ਦਾ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਤੇ ਹੁਣ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਫਿਰ ਮਿਲਾਂਗੇ ਨਵੀਆਂ ਕੌਲਾਂ, ਨਵੀਆਂ ਮੁਸਕਾਨਾਂ ਤੇ ਨਵੇਂ ਗੀਤਾਂ ਦੇ ਨਾਲ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ, ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 1:59 ਤੇ 39 ਸਕਿੰਟ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਪ੍ਰੋਗਰਾਮ ਸੰਬੰਧੀ ਸੂਚਨਾ ਮਿਤੀ 9 ਅਗਸਤ ਦਿਨ ਐਤਵਾਰ ਸਵੇਰੇ 10:30 ਵਜੇ ਤੁਸੀਂ ਸੁਣੋਗੇ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ 'ਚ ਸਾਡੇ ਮਹਿਮਾਨ ਹੋਣਗੇ ਉੱਘੇ ਨਾਵਲਕਾਰ ਅਤੇ ਕਹਾਣੀਕਾਰਾ ਜੋਗਿੰਦਰ ਕੌਰ ਅਗਨੀਹੋਤਰੀ। ਪ੍ਰੋਗਰਾਮ ਦੇ ਮੇਜ਼ਬਾਨ ਤੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 9 ਅਗਸਤ ਦਿਨ ਐਤਵਾਰ ਸਵੇਰੇ 10:30 ਵਜੇ।
1: ਤੇ ਇਸੇ ਗੀਤ ਦੀ ਫਰਮਾਇਸ਼ ਦੇ ਲਈ ਸਾਡੇ ਕੋਲ ਵਟਸਐਪ ਸੁਨੇਹਾ ਹੈ ਜੀ। 1-way ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ ਤੇ ਨੀਤੂ ਗੋਇਲ ਤੇ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਸੀ। ਪਿੰਡ ਵੜਿੰਗ ਖੇੜਾ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਵਕੀਲ ਸਿੰਘ ਚਾਹਿਲ ਪਿੰਡ ਸੰਤਪੁਰਾ ਰਾਜਸਥਾਨ ਤੋਂ, ਟੇਕ ਸਿੰਘ ਸਿੱਧੂ ਪਿੰਡ ਲੈਪੋ ਗੈਰੀ ਤੋਂ, ਗੁਰਮੀਤ ਸਿੰਘ ਤੇ ਪਿੰਡ ਵਜ਼ੀਦਪੁਰ ਭੋਮਾ ਤੋਂ ਬਲਜੀਤ ਸਿੰਘ, ਤੇ ਧਨੌਰੀ ਤੇਲੀਵਾਲਾ ਤੋਂ ਨਿਸ਼ਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ ਤੇ ਅਯਾਨ ਬਾਬੂ ਪਿੰਡ ਦੇ ਡਾਕਖਾਨਾ ਖੂਹੀਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਵਿੱਲਾ ਚਾਵਲਾ, ਰਾਈਜ਼ਲ ਹੇਜ਼ਲ ਵਿਹਾਨ ਚਾਵਲਾ, ਆਸਥਾ ਜੈਸ਼੍ਰੀ ਸੰਤੋਸ਼ ਚਾਵਲਾ, ਹੇਮੰਤ ਦੀਪਕ ਰਮੇਸ਼ ਚਾਵਲਾ, ਰਿਜ਼ੂ ਬੱਬੂ ਵੀਹੂ ਚਾਵਲਾ ਤੇ ਇਹਨਾਂ ਦਾ ਪੂਰਾ ਚਾਵਲਾ ਪਰਿਵਾਰ। ਤੇ ਅੱਗੇ ਹੀ 1-way ਟ੍ਰੈਫਿਕ ਰੋਡ ਤੋਂ ਹੀ ਸਾਡੇ ਕੋਲ ਵਟਸਐਪ ਮੈਸੇਜ ਆਇਆ ਹੈ ਜੀ, ਤੇ ਇਹਨਾਂ ਦਾ ਨਾਮ ਅਸੀਂ ਸਾਂਝਾ ਕਰ ਲਿਆ ਤੁਹਾਡੇ ਨਾਲ। ਤੇ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜੂ ਮਹਿਕ ਖੁਸ਼ਦਿਲ ਤੇ ਇਹਨਾਂ ਦਾ ਪੂਰਾ ਖੁਸ਼ਦਿਲ ਪਰਿਵਾਰ। ਤੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਹੀ, ਮਿਰਾਜ਼ ਜਹਾਂ, ਆਜ਼ਾਦ ਨਗਰ ਲਕਸ਼ਰ ਹਰਿਦੁਆਰ ਉੱਤਰਾਖੰਡ ਤੋਂ, ਨੱਥੂ ਰਾਮ ਸ਼ਰਮਾ, ਅਨਾਜ ਮੰਡੀ ਕਾਲਿਆਂਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ, ਤੇ ਪਿੰਡ ਲਾਲਬਾਈ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ, ਨਛੱਤਰ ਸਿੰਘ ਤੇਜਾ ਸਵਾਮੀ ਪਿੰਡ ਗਿੱਦੜਵੇਹੇ ਤੋਂ, ਤੇ ਬਾਬੂ ਸਿੰਘ ਪਿੰਡ ਆਦਨੀਆ ਤੋਂ, ਦਰੋਗਾ ਸਿੰਘ ਪਿੰਡ ਰਾਮੇ ਤੋਂ, ਬਲਵੀਰ ਸਿੰਘ ਮਿਸਤਰੀ ਪਿੰਡ ਢਿੱਲਮਾ ਤੋਂ ਤੇ ਇਹਨਾਂ ਦੇ ਨਾਲ ਸੁਖਦੀਪ, ਤੇ ਜਨਕਪੁਰੀ ਸਹਾਰਨਪੁਰ ਤੋਂ ਜੋਨ ਡਕੈਸਟਰੋ, ਰੋਜੀ ਡਕੈਸਟਰੋ, ਪਰਲ ਡਕੈਸਟਰੋ, ਵਿਲਿਸ ਡਕੈਸਟਰੋ, ਤੇ ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ

सुरेश, राजपाल पंकज, काजल सीमा, मानवी तनवी, लक्ष्या सोनी, मोहनी रितिक ते बलवीर सिंह। ਤੇ ਅੱਗੇ ਸਾਨੂੰ ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਬਠਿੰਡਾ ਤੋਂ ਮੈਸੇਜ ਆਇਆ ਜੀ, ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਕਾਕੂ ਜੱਸਲ ਪਿੰਡ ਸ਼ੇਖਪੁਰਾ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾਂ ਤੋਂ, ਮਲਕੀਤ ਮਾਨ ਧਰਮੇਕਾ ਮਾਨਸਾ ਕਲਾਂ ਤੋਂ, ਅਤੇ ਮੰਗੂ ਰਾਜਸਥਾਨੀ ਮੌੜ ਮੰਡੀ ਤੋਂ, ਅਤੇ ਇਹਨਾਂ ਦੀ ਪੂਰੀ ਤੱਗੜ ਫੈਮਿਲੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ।

0: ਤੈਨੂੰ ਆਪਣਾ ਬਣਾਉਂਦੀ। ਜੀ ਦੋਸਤੋ, ਪੈਗਾਮ ਇੱਕ ਵਾਰ ਫਿਰ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹੋਵਾਂਗੇ। ਮਿਤੀ 9 ਅਗਸਤ, ਦਿਨ ਐਤਵਾਰ, ਸਵੇਰੇ 7 ਵਜੇ। ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਤੁਹਾਡੇ ਭੇਜੇ ਹੋਏ ਸੁਨੇਹੇ, ਸ਼ੇਰੋ ਸ਼ਾਇਰੀ ਤੇ ਪੈਗਾਮ। ਪ੍ਰੋਗਰਾਮ ਪੇਸ਼ ਕਰਨਗੇ ਮਨਦੀਪ ਰਜੌਰਾ। ਸੋ ਸੁਣਨਾ ਨਾ ਭੁੱਲਣਾ, ਮਿਤੀ 9 ਅਗਸਤ, ਦਿਨ ਐਤਵਾਰ, ਸਵੇਰੇ 7 ਵਜੇ। ਪ੍ਰੋਗਰਾਮ ਪੈਗਾਮ।
1: ਜੀ, ਪ੍ਰੋਗਰਾਮ ਚੱਲ ਰਿਹਾ ਹੈ ਸੁਰੀਲੀ ਦੁਪਹਿਰ, ਤੇ ਅਗਲੇ ਗੀਤ ਦੀ ਫਰਮਾਇਸ਼ ਦੇ ਲਈ ਸਾਡੇ ਕੋਲ ਖਤ ਪਹੁੰਚਿਆ ਪਿੰਡ ਗੰਗਾ, ਜ਼ਿਲ੍ਹਾ ਨਥਾਣਾ, ਮਾਫ਼ ਕਰਨਾ, ਪਿੰਡ ਗੰਗਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ। ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਜਸਵਿੰਦਰ ਕੁੱਲੇਕਾ, ਹਰਨਾਮ ਸਿੱਧੂ, ਸਤਪਾਲ ਸਿੱਧੂ ਅਤੇ ਅਮਰ ਸਿੰਘ ਖਾਲਸਾ, ਪਿੰਡ ਗਿਆਨਾ, ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਤੋਂ, ਅਤੇ ਸੈਕਟਰ 18 ਜਗਾਦਰੀ, ਹਰਿਆਣਾ ਤੋਂ, ਵਿਨੇ ਮੋਹਨ, ਮੀਨਾਕਸ਼ੀ ਅਤੇ ਇਸ਼ਾਨੀ, ਅਤੇ ਇਹਨਾਂ ਦੇ ਨਾਲ ਪਲੋਮਾ। ਸਾਦੁਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ, ਅਤੇ ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਤੇ ਕਾਲਿਕਾ ਤੋਂ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਅਤੇ ਅਗਲੇ ਗੀਤ ਦੀ ਫਰਮਾਇਸ਼ ਦੇ ਲਈ ਹੀ ਸਾਡੇ ਕੋਲ ਖਾਤਾ ਆਇਆ ਜੀ, ਮਸੀਤਾਂ ਡੱਬ ਵਾਲੀ ਤੋਂ। ਦਰਸ਼ਨ ਲੋਟ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ। ਅਤੇ ਅਗਲੇ ਗੀਤ ਦੀ ਫਰਮਾਇਸ਼ ਦੇ ਲਈ ਹੀ ਸਾਡੇ ਕੋਲ ਖਾਤਾ ਆਇਆ ਹੈ ਸ਼ਹਿਰ ਬਾਘਾ ਪੁਰਾਣਾ ਤੋਂ, ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ, ਪਰਮਜੀਤ ਸਿੰਘ, ਬਾਘਾ ਪੁਰਾਣਾ। ਅਤੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 8 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੀ ਵਾਚਕ ਮੈਂ ਜਾਨੀ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 8 ਅਗਸਤ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

ਤੇ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਸੀ। ਗ੍ਰਾਮ ਹਿੰਗੜੀ ਅਲੋਟ ਜ਼ਿਲ੍ਹਾ ਰਤਲਾਮ MP ਤੋਂ ਜਗਦੀਸ਼ ਧਾਕੜ ਨਾਇਮਾ, ਸ਼੍ਰੀਮਤੀ ਰੰਜੂਬਾਈ ਧਾਕੜ, ਯੁਵਰਾਜ ਸਿੰਘ ਧਾਕੜ, ਸ਼ਿਵਾਂਗੀ ਧਾਕੜ ਤੇ ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ ਤੇ ਸੀਟੀ ਦੀਵਾਨਾ ਤੇ ਗੁਰਸ਼ਰਨ ਸਿੰਘ ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਤੋਂ ਤੇ ਇਹਨਾਂ ਦੇ ਦੋਸਤ ਗੁਰਨੂਰ, ਪ੍ਰਭ ਤੇ ਗੁਰਵੀਰ ਤੇ ਹਰਜੋਤ ਤੇ ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਤੇ ਨਰਗਿਸ ਖਾਤੂਨ। ਤੇ ਅਗਲੇ ਗੀਤ ਦੀ ਫਰਮਾਇਸ਼ ਦੇ ਲਈ ਸਾਡੇ ਕੋਲ ਮੈਸੇਜ ਆਇਆ ਹੈ ਜੀ, ਗੁਰਲਾਲ ਮਾਹੀ ਨੰਗਲ ਤੇ ਇਹਨਾਂ ਦਾ ਭਤੀਜਾ ਰਵਾਬ ਸਿੰਘ ਮਾਹੀ ਨੰਗਲ, ਸੁਖਦੇਵ ਸਿੰਘ ਮਹੰਤ, ਜਰਨੈਲ ਸਿੰਘ, ਮਾਨਪੁਰਾ ਸਿੰਘ ਨੰਬਰਦਾਰ, ਬੂਟਾ ਸਿੱਧੂ ਮਸਾਣਾ, ਗੁਰਜੀਤ ਸਿੰਘ ਨੰਬਰਦਾਰ ਮਾਨਸਾ ਕਲਾਂ ਤੋਂ। ਤੇ ਅਗਲੇ ਗੀਤ ਦੀ ਫਰਮਾਇਸ਼ ਦੇ ਲਈ ਸਾਡੇ ਕੋਲ ਮੈਸੇਜ ਆਇਆ, ਪਿੰਡ ਸੰਦੋਹਾ ਨੇੜੇ ਮੌੜ ਮੰਡੀ, ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ ਭੁੱਚੋ ਮੰਡੀ, ਬੂਟਾ ਸਿੰਘ ਰਾਜਾ, ਨਾਜਰ ਸਿੰਘ ਜਮੇਰ ਤੇ ਗੁਰਤੇਜ ਸਿੰਘ ਕਮਾਲੂ ਤੇ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਤੇ ਇਹਨਾਂ ਦਾ ਬਰਾੜ ਪਰਿਵਾਰ ਤੇ ਕੋਟਸ਼ਮੀਰ ਤੋਂ ਕੁਲਵੰਤ ਸਿੰਘ, ਮਾਫ਼ ਕਰਨਾ, ਕੋਟਸ਼ਮੀਰ ਤੋਂ ਪਿਆਰਾ ਸਿੰਘ ਤੇ ਮਲੋਟ ਤੋਂ ਕੁਲਵੰਤ ਗਿੱਲ, ਦਰਸ਼ਨ ਬੱਸ ਵਾਲੇ ਕੈਲੇ ਬਾਂਦਰ। ਤੇ ਅਗਲੇ ਗੀਤ ਦੀ ਹੀ ਫਰਮਾਇਸ਼ ਦੇ ਲਈ ਸਾਡੇ ਕੋਲ ਖੱਤ ਪਹੁੰਚਿਆ ਜੀ, ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਸ਼੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ, ਸੁੱਖਾ ਸਿੰਘ ਸਰਪੰਚ ਕੋਠੇ ਢਾਬਾ ਵਾਲੇ, ਦੇਬੀ ਕੋਟਲੀ ਕਿੰਦਾ ਤੇ ਬਰਾੜ, ਨੀਲਾ ਸਿੰਘ ਪਿੰਡ ਗੰਗਾ ਕਾਲਾ ਹਲਵਾਈ, ਰੂਪ ਸਿੰਘ ਤੇ ਰਾਣਾ ਨੰਬਰਦਾਰ ਤੇ ਧਰਮਾ ਕੋਟਲੀ ਤੇ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ ਤੇ ਅਭਿਜੋਤ ਤੇ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ, ਮੀਕਾ ਵਿਰਕ ਤੇ ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਤੇ ਭੁਪਿੰਦਰ, ਇਹਨਾਂ ਸਾਰਿਆਂ ਨੇ ਹੀ ਇਸ ਗੀਤ ਦੀ ਫਰਮਾਇਸ਼ ਕੀਤੀ ਹੈ। ਸੁਣਦੇ ਹਾਂ ਇਹ ਗੀਤ।

ਤੇ ਜਾਂਦੇ ਜਾਂਦੇ ਤੁਹਾਡੇ ਨਾਲ ਕੁਝ ਵਟਸਐਪ ਸੁਨੇਹੇ ਹੋਰ ਸਾਂਝੇ ਕਰਦੇ ਆਂ। ਪਿੰਡ ਮਿੱਡੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ ਤੇ ਮਨੀਸ਼ਾ। ਪਿੰਡ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ। ਤੇ ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ ਟੇਲਰ, ਲਛਮਣ ਸਿੰਘ ਟੇਲਰ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ, ਜੱਸੀ ਪੋਤਰਾ, ਗੁਣਤਾਜ ਵੀਰ ਸਿੰਘ ਤੇ ਦੋਤਾ ਸੁਖਮਨ ਵੀਰ ਸਿੰਘ ਪਿੰਡ ਹੁਸ਼ਨਰ ਤੋਂ। ਤੇ ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਕਾਕੂ ਜੱਸਲ ਪਿੰਡ ਸ਼ੇਖੂਪੁਰਾ ਤੋਂ ਤੇ ਗੁਰਜੀਤ ਨੰਬਰਦਾਰ ਮਾਨਸਾ ਕਲਾ ਤੋਂ। ਤੇ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕਿਰਿਆਂਸ਼ ਬਗੜੀਆ, ਜੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਿਮਾ ਬਗੜੀਆ, ਰਜਤ ਤੇ ਮਨੀਸ਼ ਚੌਧਰੀ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰਾ ਤੇਗ ਫਤਿਹ ਸਿੰਘ ਰੱਖੜਾ, ਪੋਤਰੀ ਜਸਗੁਣ ਰੱਖੜਾ। ਇਹਨਾਂ ਸਾਰਿਆਂ ਨੇ ਹੀ ਇਸ ਗੀਤ ਦੀ ਫਰਮਾਇਸ਼ ਕੀਤੀ ਹੈ। ਸੁਣਦੇ ਹਾਂ ਇਹ ਗੀਤ।

FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 2:59 ਤੇ 30 ਸਕਿੰਟ। ਠੀਕ 3 ਵਜੇ ਤੋਂ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਮੰਚ ਆਏਗੀ ਤੇ 4 ਵਜੇ ਬੰਬੇ ਟਾਕੀਜ਼।

ਜੇ ਤੁਹਾਡਾ ਸੁਨੇਹਾ ਅੱਜ ਨਹੀਂ ਪੜਿਆ ਗਿਆ ਤਾਂ ਮਾਫੀ ਚਾਹੁੰਦੇ ਹਾਂ, ਅਗਲੇ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲਿਆ ਜਾਏਗਾ। ਤੇ ਹੁਣ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 5:20। ਆਓ ਹੁਣ ਸੁਣਦੇ ਹਾਂ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਪ੍ਰੋਗਰਾਮ ਕਿਸਾਨ ਬਾਣੀ। ਅੱਜ ਦੇ ਪ੍ਰੋਗਰਾਮ ਵਿੱਚ ਮਹਿਮਾਨ ਹੋਣਗੇ ਡਾਕਟਰ ਅਸ਼ਵਨੀ ਕੁਮਾਰ ਅਤੇ ਮੇਜ਼ਬਾਨ ਮਨਦੀਪ ਡੋਡ।

0: संकट के समय प्रधानमंत्री फसल बीमा योजना किसानों के लिए वरदान है।
1: अब सूखा पड़े या बाढ़ आ जाए कोई डर नहीं, अब ओले पड़े या कीट पतंगे फसल खा जाए कोई फिक्र नहीं,
2: क्योंकि हमने लिया है प्रधानमंत्री फसल बीमा।
3: बुआई से फसल कटाई तक हर जोखिम का दावा, न्यूनतम प्रीमियम पर अधिकतम भुगतान का वादा।
4: योजना से हर साल जुड़ रहे हैं 5 करोड़ से ज्यादा किसान, अब आपकी है बारी।
3: नजदीकी कृषि कार्यालय, सहकारी समिति, बैंक शाखा, अधिकृत बीमा कंपनी या जनसेवा केंद्र में स्वेच्छा से करा सकते हैं पंजीकरण।
4: फसल बीमा पोर्टल या फसल बीमा ऐप द्वारा भी कराया जा सकता है पंजीकरण।
3: प्रधानमंत्री फसल बीमा योजना, आपकी फसलों का संपूर्ण सुरक्षा कवर। कृषि एवं किसान कल्याण मंत्रालय, भारत सरकार।
5: सत श्री अकाल, प्रोग्राम किसान वाणी दे विच किसान वीरां ते किसान भैणां दा स्वागत है। अज दे प्रोग्राम किसान वाणी दे विच तुसी सुनोगे विशा पशुआं दे ऑपरेशनां राही होए अते आम जख्मां दी संभाल बारे जानकारी, ते इस बाबत जानकारी देणगे सानू डॉक्टर अश्विनी कुमार, प्रोफेसर सर्जरी अते रेडियोलॉजी विभाग वैटनरी कॉलेज गुरु अंगद देव वैटनरी अते एनिमल साइंसिज यूनिवर्सिटी लुधियाना तो। सत श्री अकाल किसान वीरां अते किसान भैणां दा प्रोग्राम किसान वाणी लैके मैं मनदीप कौर हाजिर हाँ। जिवें कि साडे किसान वीर ते किसान भैणां जाणदे ही ने कि इस प्रोग्राम किसान वाणी दे तहत असीं तुहाडे नाल सांझी करदे हां महत्वपूर्ण जानकारी, जिस विच असीं अगाह वधू किसानां दे नाल गल्लबात, डॉक्टर साहिबान दे नाल मुलाकात, विचार चर्चा ते सरकार वल्लों मिलदियां सहूलतां योजनावां बारे असीं अपने किसान वीरां ते किसान भैणां नूं जानकारी दिंदे हां। अज जिस विषय दे उपर असीं गलबात सांझी कर रहे हां पशुआं दे ऑपरेशनां राही होए अते आम जख्मां दी संभाल, बहुत महत्वपूर्ण विशा है, खासकर इस मौसम दे विच इस विषय दे उपर गलबात सांझी करनी बहुत जरूरी है, चाहे वह ऑपरेशन राही होया जख्म होवे या आम जख्म होवे। जेकर सही समय दे उपर जख्म दी संभाल कीती जावे तां असीं इनफेक्शन तों पशुआं नूं बचा सकदे हां, जानवरां नूं बचा सकदे हां, पशु जल्दी ठीक हो सकदे ने। जेकर दुधारू पशु ने तां ਉਹਨਾਂ ਦੇ ਦੁੱਧ ਉਤਪਾਦਨ ਤੇ ਸਿਹਤ ਤੇ ਚੰਗਾ ਅਸਰ ਪਵੇਗਾ। ਇਸ ਵਿਸ਼ੇ ਬਾਬਤ ਅਸੀਂ ਅੱਜ ਗੱਲਬਾਤ ਸਾਂਝੀ ਕਰਾਂਗੇ ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਅਸ਼ਵਨੀ ਕੁਮਾਰ, ਪ੍ਰੋਫੈਸਰ ਸਰਜਰੀ ਅਤੇ ਰੇਡੀਓਲੋਜੀ ਵਿਭਾਗ ਵੈਟਨਰੀ ਕਾਲਜ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਤੋਂ।
6: ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਸਾਡੇ ਸਟੂਡੀਓ ਦੇ ਵਿੱਚ।
7: ਥੈਂਕ ਯੂ ਜੀ, ਧੰਨਵਾਦ।
6: ਸਰ ਜਿਸ ਤਰ੍ਹਾਂ ਅੱਜ ਸਾਡਾ ਵਿਸ਼ਾ ਹੈ ਕਿ ਪਸ਼ੂਆਂ ਦੇ ਜਿਹੜੇ ਆਪਰੇਸ਼ਨਾਂ ਦੇ ਨਾਲ ਜ਼ਖਮ ਹੋ ਜਾਂਦੇ ਨੇ ਜਾਂ ਫਿਰ ਕੋਈ ਆਮ ਜ਼ਖਮ ਹੁੰਦੇ ਨੇ, ਉਹਨਾਂ ਬਾਬਤ ਸਾਡੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਜਾਣਕਾਰੀ ਦਿਓ।
7: ਹਾਂਜੀ, ਇਹ ਬੜਾ ਮੁੱਖ ਮੁੱਦਾ ਹੈ ਜੀ, ਜਾਨਵਰਾਂ ਲਵੇਰਿਆਂ ਦੇ ਵਿੱਚ ਵੱਖ ਵੱਖ ਲਵੇਰਿਆਂ ਵਿੱਚ ਜ਼ਖਮਾਂ ਦਾ ਬਣਨਾ। ਸਭ ਤੋਂ ਪਹਿਲਾਂ ਇਹ ਬੜਾ ਜ਼ਰੂਰੀ ਹੈ ਇਹਦਾ ਅੰਤਰ ਲੱਭਣਾ ਕਿ ਇੱਕ ਸਰਜਰੀ ਰਾਹੀਂ ਜਾਂ ਆਪਰੇਸ਼ਨ ਰਾਹੀਂ ਇੱਕ ਜ਼ਖਮ ਬਣਦੇ ਹਨ, ਇੱਕ ਆਮ ਜਿਹੜੇ ਜ਼ਖਮ ਬਣਦੇ ਹਨ ਉਹਨਾਂ 'ਚ ਬੇਸਿਕਲੀ ਕੀ ਫਰਕ ਹੈ, ਕਿਉਂਕਿ ਉਹਨਾਂ ਦੀ ਸਾਂਭ ਸੰਭਾਲ ਦਾ ਤਰੀਕਾ ਵੱਖਰਾ ਹੁੰਦਾ ਹੈ ਦੋਨਾਂ ਚੀਜ਼ਾਂ ਦੇ ਵਿੱਚ, ਓਪਰੇਸ਼ਨ ਰਾਹੀਂ ਜ਼ਖਮਾਂ ਦੀ ਤੇ ਅਦਰਵਾਈਜ਼ ਜਿਹੜੇ ਆਮ ਹੋ ਜਾਂਦੇ ਹਨ। ਜਿਹੜਾ ਓਪਰੇਸ਼ਨ ਰਾਹੀਂ ਸਾਡੇ ਜ਼ਖਮ ਬਣਦੇ ਹਨ, ਕਿਉਂਕਿ ਉਹਦੇ ਵਿੱਚ ਵੀ ਆਪਾਂ ਨੂੰ ਪਤਾ ਹੀ ਹੈ ਕਿ ਓਪਰੇਸ਼ਨ ਰਾਹੀਂ ਆਪਾਂ ਚਮੜੀ ਤੇ ਚੀਰਾ ਲਗਾ ਕੇ ਅੰਦਰ ਮਾਸਪੇਸ਼ੀਆਂ ਨੂੰ ਕਰਕੇ ਫਿਰ ਆਪਾਂ ਅੰਦਰ ਪੇਟ ਦੇ ਜਾਂ ਛਾਤੀ ਦੇ ਜਾਂ ਹੱਡੀ ਦੇ ਰੋਗਾਂ ਨੂੰ ਠੀਕ ਕਰਦੇ ਹਾਂ। ਇਹ ਸਾਰੀ ਪ੍ਰਕਿਰਿਆ ਬੜੇ ਹੀ ਕੀਟਾਣੂ ਰਹਿਤ ਤਰੀਕੇ ਨਾਲ ਕੀਤੀ ਜਾਂਦੀ ਹੈ, ਤੇ ਇਸ ਲਈ ਜਿਹੜੇ ਓਪਰੇਸ਼ਨ ਰਾਹੀਂ ਜਿੰਨੇ ਵੀ ਜ਼ਖਮ ਹੁੰਦੇ ਹਨ ਉਹਨਾਂ ਵਿੱਚ ਇਨਫੈਕਸ਼ਨ ਜਾਂ ਜਿਹੜੇ ਚ ਪਾਕ ਪੈਣਾ ਆਦਿ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਜਿਹੜੇ ਕਿ ਜਿਹੜੇ ਆਮ ਜ਼ਖਮ ਹਨ ਜਿਵੇਂ ਕਿ ਕੋਈ ਘੋੜਾ

0: ਆ ਜਾਂ ਮੱਝ ਜਾਂ ਡੋਗੀ ਦਾ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਹੈ, ਉਹਦੇ ਨਾਲ ਮਿੱਟੀ ਘੱਟਾ ਪੈਂਦਾ ਹੈ, ਉਸ ਤੇ ਕੀਟਾਣੂ ਲੱਗ ਜਾਂਦੇ ਆ, ਜਿਸ ਤਰ੍ਹਾਂ ਲੋਹੇ ਦੀ ਚੀਜ਼ ਖੁੱਭ ਜਾਏ ਕੋਈ, ਤੇ ਲੋਹੇ ਦੀ ਚੀਜ਼ ਤੋਂ ਜਿਹੜੀ ਆਮ ਜਿੱਦਾਂ ਗਰੇਲਾ ਹੈ ਜਾਂ ਗੇਟ ਹੈ ਉਹ ਸਾਫ਼ ਨਹੀਂ ਹੁੰਦੇ, ਤੇ ਉਹ ਜ਼ਖਮ ਦੇ ਵਿੱਚ ਜਦੋਂ ਵੜ ਕੇ ਚਮੜੀ ਵਿੱਚ ਵੜ ਕੇ ਜ਼ਖਮ ਕਰਦੇ ਹਨ, ਉਹਨਾਂ ਦੀ ਮਤਲਬ ਕੀਟਾਣੂ ਸੰਪਰਕ ਦੀ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ, ਤੇ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਜਿਹੜੇ ਓਪਰੇਸ਼ਨਾਂ ਰਾਹੀਂ ਜਿਹੜੇ ਜ਼ਖਮ ਬਣਦੇ ਹਨ ਜਾਂ ਆਮ ਜ਼ਖਮਾਂ ਦੇ ਵਿੱਚ ਕੀ ਅੰਤਰ ਹੈ।
1: ਪਸ਼ੂ ਪਾਲਕ ਨੇ ਉਹ ਜਿਹੜੇ ਓਪਰੇਸ਼ਨ ਰਾਹੀਂ ਹੋਏ ਜ਼ਖਮ ਹੁੰਦੇ ਨੇ ਜਾਂ ਆਪਾਂ ਆਮ ਜ਼ਖਮਾਂ ਦੀ ਜਿਹੜੀ ਗੱਲ ਕਰ ਰਹੇ ਹਾਂ, ਉਹਦੀ ਸੰਭਾਲ ਕੀ ਉਹ ਘਰ ਦੇ ਵਿੱਚ ਕਰ ਸਕਦੇ ਨੇ, ਇਸ ਬਾਬਤ ਵੀ ਸਾਨੂੰ ਵਿਸਤਾਰ ਦੇ ਨਾਲ ਦੱਸੋ।
0: ਹੈ ਕਿ ਵੈਸੇ ਤੋਂ ਜਿੰਨੇ ਵੀ ਓਪਰੇਸ਼ਨਾਂ ਨਾਲ ਕੀਤੇ ਹੋਏ ਜਿਹੜੇ ਜ਼ਖਮ ਹੁੰਦੇ ਹਨ ਉਹਨਾਂ ਦੀ ਸਾਂਭ ਸੰਭਾਲ ਹਸਪਤਾਲ ਦੇ ਦਾਇਰੇ ਵਿੱਚ ਰਹਿ ਕੇ ਕੀਤਾ ਜਾਂਦਾ ਹੈ
1: ਜੀ,
0: ਕਿਉਂਕਿ ਉਹ ਜਿਸ ਤਰ੍ਹਾਂ ਮੈਂ ਦੱਸਿਆ ਉਹ ਕੀਟਾਣੂ ਰਹਿਤ ਤਰੀਕੇ ਨਾਲ ਜ਼ਖਮ ਪੈਦਾ ਕੀਤੇ ਜਾਂਦੇ ਹਨ ਤਾਂ ਕਿ ਅੰਦਰੂਨੀ ਅਲਾਮਤ ਨੂੰ ਠੀਕ ਕੀਤਾ ਜਾਵੇ, ਤੇ ਜੇਕਰ ਉਹਨਾਂ ਜ਼ਖਮਾਂ ਦੀ ਸੰਭਾਲ ਚੰਗੇ ਤਰੀਕੇ ਨਾਲ ਨਾ ਹੋਏ ਤਾਂ ਉਹਦੇ ਵਿੱਚ ਵੀ ਇਨਫੈਕਸ਼ਨ ਜਾਂ ਪਾਕ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ। ਪਰ ਹੁੰਦਾ ਕੀ ਹੈ ਕਿ ਜਿਸ ਤਰ੍ਹਾਂ ਕਿਸੇ ਦੀ ਮੱਝ ਹੈ ਜਾਂ ਕੋਈ ਵੀ ਲਵੇਰਾ ਹੈ, ਕਿਸਾਨਾਂ ਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ 10 ਦਿਨ 15 ਦਿਨ ਇੱਕ ਹਸਪਤਾਲ 'ਚ ਬੈਠੇ ਰਹਿਣ
1: ਜੀ।
0: ਜਿਸ ਤਰ੍ਹਾਂ ਬੰਦੇ ਵਾਲੇ ਹਸਪਤਾਲ 'ਚ ਆਪਾਂ ਬਿਮਾਰ ਹੁੰਦੇ ਹਾਂ, ਆਪਾਂ ਨੂੰ ਕਹਿੰਦੇ ਜੀ 5 ਦਿਨ 6 ਦਿਨ ਹਫ਼ਤਾ ਰੱਖਣਾ ਹੈ, ਆਪਾਂ ਹੋਸਪਿਟਲ 'ਚ ਰਹਿੰਦੇ ਹਾਂ, ਉੱਥੇ ਆਪਣਾ ਜਿਹੜਾ ਸਟਾਫ ਹੈ ਉਹ ਕੇਅਰ ਕਰਦਾ ਹੈ, ਪਰ ਆਪਣੇ ਵੈਟਨਰੀ ਦੇ ਵਿੱਚ ਇਸ ਤਰ੍ਹਾਂ ਦੀ ਸੰਭਾਵਨਾ ਕਿ ਵੀ ਕਿਸੇ ਜਾਨਵਰ ਨੂੰ 10 ਦਿਨ ਲਈ 15 ਦਿਨ ਲਈ ਐਡਮਿਟ ਕੀਤਾ ਜਾਏ ਉਹ ਬਹੁਤ ਘੱਟ ਹੈ। ਇਸ ਕਰਕੇ ਅਸੀਂ ਜ਼ਿਆਦਾਤਰ 1 ਜਾਂ 2 ਦਿਨ ਜਾਨਵਰ ਨੂੰ ਲਵੇਰੇ ਨੂੰ ਹਸਪਤਾਲ 'ਚ ਰੱਖਦੇ ਹਾਂ, ਫਿਰ ਅਸੀਂ ਕਿਸਾਨਾਂ ਨੂੰ ਸਮਝਾ ਦੇਈਦਾ ਹੈ ਵੀ ਕਿਸ ਤਰ੍ਹਾਂ ਇਹਨਾਂ ਦਾ ਕੇਅਰ ਸੰਭਾਲ ਕਰਨੀ ਹੈ
1: ਜੀ।
0: ਤੇ ਉਹਨਾਂ ਦੀ ਸੰਭਾਲ ਦੇ ਵਿੱਚ ਮੁੱਖ ਤੌਰ ਤੇ ਇਹ ਵਿਸ਼ਾ ਤਾਂ ਬਹੁਤ ਵੱਡਾ ਹੈ, ਕਿਉਂਕਿ ਜੇ ਜ਼ਖਮ ਦੀ ਸੰਭਾਲ ਇੱਕ ਬੜਾ ਪ੍ਰੋਫੈਸ਼ਨਲ ਮੁੱਦਾ ਹੈ, ਕਿਸਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਹੜੇ ਓਪਰੇਸ਼ਨ ਨਾਲ ਕੀਤੇ ਉਹ ਜ਼ਖਮ ਸਾਫ਼ ਹੁੰਦੇ ਹਨ ਤੇ ਉਹਨਾਂ ਨੂੰ ਕੰਟੈਮੀਨੇਸ਼ਨ ਉਹਨਾਂ 'ਚ ਕੋਈ ਇਨਫੈਕਸ਼ਨ ਨਾ ਆਵੇ। ਇਸ ਲਈ ਉਹਨਾਂ ਦੇ ਉੱਪਰ ਜ਼ਖਮ ਸੰਭਾਲ ਲਈ ਪਹਿਲੀ ਗੱਲ ਹੈ ਪੱਟੀ ਕਰਨਾ, ਜ਼ਖਮ ਨੂੰ ਕਵਰ ਕਰਕੇ ਰੱਖਣਾ। ਇੱਕ ਜਿਹੜੀ ਕਿਸਾਨ ਭਰਾ ਕਰ ਸਕਦੇ ਹਨ ਕਿ ਜ਼ਖਮ ਦੇ ਆਸ ਪਾਸ ਕੋਈ ਮੱਖੀ ਧੂੜ ਮਿੱਟੀ ਕੀਟਾਣੂ ਕੋਈ ਨਾ ਜਾਏ, ਇਸ ਕਰਕੇ ਚਾਹੇ ਈਵਨ ਮੱਝਾਂ ਗਾਵਾਂ ਦੇ ਵਿੱਚ ਆਪਾਂ ਇਹ ਕਹਿੰਦੇ ਹਾਂ ਕਿ ਜ਼ਖਮ ਦੇ ਉੱਪਰ ਸਿਰਫ ਲੱਠੇ ਦਾ ਕੱਪੜਾ ਏਦਾਂ ਬੰਨ ਦਿਓ, ਉਹਦੇ ਨਾਲ ਕੀ ਹੈ ਕਿ ਮੱਖੀ ਨੀ ਬੈਠੇਗੀ ਤੇ ਜਿਹੜਾ ਧੂਲ ਮਿੱਟੀ ਤੋਂ ਵੀ ਬਚਿਆ ਰਹੇਗਾ, ਪਹਿਲੀ ਚੀਜ਼। ਦੂਜੇ ਨੰਬਰ ਤੇ ਇਹਨਾਂ ਦੀ ਕੇਅਰ ਦੇ ਵਿੱਚ ਆਪਣੇ ਜਿੰਨੇ ਵੀ ਹਰਨੀਆਂ ਦੇ ਆਪਰੇਸ਼ਨ ਹੁੰਦੇ ਹਨ, ਹਰਨੀਆਂ ਹੁੰਦੇ ਨਾ ਮਾਸਪੇਸ਼ੀ ਫਟ ਜਾਂਦੀ ਹੈ ਤੇ ਅੰਦਰ ਜਿਹੜੀ ਅੰਤੜੀਆਂ ਹੈ ਉਹ ਚਮੜੀ ਦੇ ਹੇਠਾਂ ਬਾਹਰ ਵੱਲ ਨੂੰ ਆ ਜਾਂਦੀਆਂ ਹਨ, ਉਹਨਾਂ ਦੇ ਵਿੱਚ ਕੇਅਰ ਕਰਨ ਲਈ ਆਪਾਂ ਕੀ ਕਰਨੇ ਆ, ਇਸ ਦੇ ਉੱਪਰ ਨਵਾਰ ਬੰਨਣੀ ਬਹੁਤ ਜ਼ਰੂਰੀ ਹੈ। ਆਪਾਂ ਬਾਡੀ ਦੇ ਜਾਂ ਘੋੜੇ ਦੇ ਆਪਾਂ ਪੂਰੀ ਬਾਡੀ ਦੇ ਆਸ ਪਾਸ ਉੱਪਰ ਤੋਂ ਥੱਲੇ ਤੱਕ ਨਵਾਰ ਦੇ ਗੇੜੇ ਲਾ ਦਿੰਦੇ, ਮਤਲਬ ਆਪਾਂ 20-25 ਮੀਟਰ ਨਵਾਰ ਲੈ ਕੇ ਆਪਾਂ ਕਹੀਦਾ ਜੀ ਇਹਨੂੰ ਏਦਾਂ ਪੂਰਾ ਲਪੇਟ ਦੇ ਉਹਦੇ ਉੱਪਰ, ਮਤਲਬ ਕਮ ਸੇ ਕਮ 10 ਜਾਂ 12 ਗੇੜੇ ਆ ਜਾਣ ਉਹਦੇ ਨਵਾਰ ਦੇ। ਉਹਦੇ ਨਾਲ ਕੀ ਹੈ ਜਿੱਥੇ ਜ਼ਖਮ ਦੇ ਉੱਪਰ ਘੱਟ ਦਬਾਅ ਪਏਗਾ। ਇਸ ਤਰ੍ਹਾਂ ਦੀ ਕੇਅਰ ਵੀ ਅਸੀਂ ਰਿਕਮੈਂਡ ਕਰਦੇ ਜੋ ਕਿ ਫਾਰਮਰ ਖੁਦ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਹੜੇ ਟਾਂਕਿਆਂ ਦੇ ਉੱਪਰ ਜਿਹੜੀ ਕੇਅਰ ਹੈ ਵੀ ਟਾਂਕਿਆਂ ਉੱਪਰ ਦਵਾਈ ਲਗਾਉਣੀ ਹੈ, ਦਵਾਈਆਂ ਤੋਂ ਮਿਲ ਜਾਂਦੀਆਂ ਮੱਲਮ ਵੀ ਮਿਲ ਜਾਂਦੀ ਹੈ ਨਾ, ਆਪਾਂ ਕਈ ਵਾਰੀ ਕਿਸਾਨਾਂ ਨੂੰ ਕਹਿੰਦੇ ਵੀ ਆ ਵੀ ਖੁਦ ਹੀ ਲਗਾ ਲਓ, ਪਰ ਜਦੋਂ ਦਵਾਈ ਲਗਾਉਣੀ ਹੈ ਇਹ ਧਿਆਨ ਰੱਖਣਾ ਹੈ ਕਿ ਤੁਹਾਡੇ ਹੱਥ ਆਫ ਹੋਣ, ਸਾਬਣ ਨਾਲ ਚੰਗੀ ਤਰ੍ਹਾਂ ਧੋ ਲਓ ਹੱਥਾਂ ਨੂੰ, ਠੀਕ ਹੈ, ਸੈਵਲੋਨ ਨਾਲ ਧੋ ਲਓ, ਧੋ ਕੇ ਫਿਰ ਜੇ ਦਸਤਾਨੇ ਤੁਸੀਂ ਪਾ ਸਕਦੇ ਹੋ, ਦਸਤਾਨੇ ਥੋੜੇ ਮਹਿੰਗੇ ਹੁੰਦੇ ਆ, 30-40 ਰੁਪਏ ਦਾ ਜੋੜਾਂ ਦਾ, ਹਰ ਵਾਰੀ ਔਖਾ ਲੱਗਦਾ ਵੀ ਕੋਸਟਲੀ ਲੱਗਦਾ ਹੈ ਨਾ, ਪਰ ਜੇ ਸਾਫ਼ ਦਸਤਾਨੇ ਆਮ ਦਸਤਾਨੇ ਨੀ ਸਾਫ਼ ਓਪਰੇਸ਼ਨਾਂ ਵਾਲੇ ਦਸਤਾਨੇ ਪਾ ਕੇ ਵੀ ਫਿਰ ਦਵਾਈ ਲਗਾਉਣੀ ਹੈ ਉਹਦੇ ਉੱਪਰ ਤਾਂ ਤੁਹਾਡਾ ਜਿਹੜਾ ਜ਼ਖਮ ਹੈ ਲਵੇਰੇ ਦਾ ਉਹ ਸਾਫ਼ ਰਹੇਗਾ। ਤੇ ਉਹਦੇ ਚ ਵੀ ਤਰੀਕਾ ਇਹ ਹੁੰਦਾ ਵੀ ਜਿੱਦਾਂ ਟਾਂਕੇ ਲੱਗੇ ਹੋਏ ਨਾ, ਟਾਂਕਿਆਂ ਦੀ ਹਿਲਜੁਲ ਸਭ ਤੋਂ ਘੱਟ ਹੋਵੇ, ਟਾਂਕਿਆਂ ਦੀ ਹਿਲਜੁਲ ਮਿਨੀਮਮ ਹੋਵੇ, ਜੇ ਟਾਂਕੇ ਹਿਲਦੇ ਰਹੇ ਫਿਰ ਉਹ ਜ਼ਖਮ ਭਰੇਗਾ ਨੀ, ਜ਼ਖਮ ਜਿੰਨਾ ਕੁ ਭਰੇਗਾ ਫਿਰ ਹਿਲ ਜਾਏਗਾ ਤੇ ਉਹ ਫਿਰ ਉਹਦੀ ਹੀਲਿੰਗ ਘਟੇਗੀ।
1: ਇੱਕ ਤਾਂ ਟਾਂਕੇ ਹੁੰਦੇ ਨੇ ਆਪ ਘੁਲਣ ਵਾਲੇ ਤੇ ਇੱਕ ਨਾ ਘੁਲਣ ਵਾਲੇ ਹੁੰਦੇ ਨੇ, ਇਹਨਾਂ ਟਾਂਕਿਆਂ ਬਾਰੇ ਵੀ ਸਾਡੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਜ਼ਰੂਰ ਦੱਸੋ, ਕਿਉਂਕਿ ਬਹੁਤਿਆਂ ਨੂੰ ਨਹੀਂ ਪਤਾ ਹੁੰਦਾ ਕਿ ਉਹਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ।
0: ਇਹ ਬੜਾ ਆਮ ਸਵਾਲ ਹੁੰਦਾ ਹੈ ਜਦੋਂ ਵੀ ਅਸੀਂ ਕੋਈ ਓਪਰੇਸ਼ਨ ਕਰਦੇ ਹਾਂ ਲਵੇਰੇ ਦਾ, ਜਦੋਂ ਆਪਾਂ ਕਹਿੰਦੇ ਵੀ ਜਦੋਂ ਸਮਝਾ ਰਹੇ ਹੁੰਦੇ ਹਾਂ ਓਪਰੇਸ਼ਨ ਤੋਂ ਬਾਅਦ ਵੀ ਇਹਨੂੰ ਖਾਣ ਨੂੰ ਕੀ ਦੇਣਾ, ਪੀਣ ਨੂੰ ਕੀ ਦੇਣਾ, ਤੇ ਕਿਸਾਨ ਦਾ ਇੱਕ ਸਵਾਲ ਹੁੰਦਾ ਜੀ ਇਹ ਟਾਂਕੇ ਘੁਲਣ ਵਾਲੇ ਹਨ ਜਾਂ ਦੂਸਰੇ ਹਨ। ਇਹਦੇ ਚ ਇਹ ਹੁੰਦਾ ਜੀ ਕਿ ਜਿਹੜੇ ਘੁਲਣ ਵਾਲੇ ਟਾਂਕੇ ਹੈ ਉਹ ਮਹਿੰਗੇ ਹੁੰਦੇ ਹਨ, ਉਹਨਾਂ ਦੀ ਵਰਤੋਂ ਜਿਹੜੀ ਹੈ ਉਹ ਚਮੜੀ ਦੇ ਅੰਦਰਲੇ ਪਾਸੇ ਲੱਗਦੀ ਹੈ, ਜਿਸ ਤਰ੍ਹਾਂ ਆਪਾਂ ਆਂਤੜੀ ਦੇ ਉੱਪਰ, ਮੇਦੇ ਦੇ ਉੱਪਰ, ਜਿੱਦਾਂ ਮੇਦੇ ਦੇ ਵਿੱਚੋਂ ਕੋਈ ਮਿਕਸ ਜਾਂ ਕੋਈ ਮਟੀਰੀਅਲ ਕੱਢਿਆ ਕੋਈ ਹਨਾ, ਤੇ ਉਹਨੂੰ ਸਿਲਣ ਵਾਸਤੇ, ਤੇ ਆਂਤੜੀ ਦੇ ਉੱਪਰ, ਮਾਸਪੇਸ਼ੀਆਂ ਦੇ ਉੱਪਰ ਜਾਂ ਚਮੜੀ ਦੇ ਥੱਲੇ, ਉਹਨਾਂ ਜਗ੍ਹਾ ਤੇ ਘੁਲਣ ਵਾਲੇ ਟਾਂਕੇ ਲੱਗਦੇ ਹਨ, ਕਿਉਂਕਿ ਆਪਾਂ ਉਹਨੂੰ ਖੋਲ ਨੀ ਸਕਦੇ, ਆਪਾਂ ਚਮੜੀ ਥੋੜੀ ਚੀਰਾ ਲਗਾ ਕੇ ਅੰਦਰੋਂ ਖੋਲਾਂਗੇ, ਉਹ ਟਾਂਕੇ ਜਿਹੜੇ ਆ ਉਹ ਅੰਦਰਲੇ ਪਾਸੇ ਲੱਗਦੇ ਹਨ, ਜਿਹੜੇ ਨਾ ਘੁਲਣ ਵਾਲੇ ਟਾਂਕੇ ਹੈ ਉਹ ਚਮੜੀ ਤੋਂ ਬਾਹਰ ਲੱਗਦੇ ਹਨ। ਉਹਨਾਂ ਦਾ ਪਰਪਸ ਇੱਕ ਇਹ ਵੀ ਹੁੰਦਾ ਕਿ ਉਹ ਸਟਰੋਂਗ ਹੁੰਦੇ ਆ, ਜਿਹੜੇ ਘੁਲਣ ਵਾਲੇ ਟਾਂਕੇ ਹੈ ਉਹ ਥੋੜੇ ਕਮਜ਼ੋਰ ਹੁੰਦੇ ਹਨ, ਉਹ ਮਤਲਬ ਉਹਨਾਂ ਦੀ ਸਟਰੈਂਥ ਹੁੰਦੀ ਤਾਂ ਹੈ, ਮਹੀਨਾ 1.5 ਮਹੀਨਾ ਤੱਕ ਹੋ ਸਕਦੀ ਹੈ, ਪਰ ਫਿਰ ਵੀ ਜੇਕਰ ਉਹ

0: ਦਵਾਈ ਟਾਂਕੇ ਬਾਹਰ ਲਗਾਓ ਨਾ ਤਾਂ ਉਹ ਜ਼ਖਮ ਜਲਦੀ ਖੁੱਲ ਸਕਦਾ ਹੈ, ਕਿਉਂਕਿ ਬਾਹਰ ਵਾਲਾ ਮੌਸਮ ਅਲੱਗ ਹੈ। ਉਹ ਅਸੀਂ ਰਿਕਮੈਂਡ ਮੋਸਟਲੀ ਨਹੀਂ ਕਰਦੇ ਕਿ ਇੱਕ ਤਾਂ ਘੁੱਲਣ ਵਾਲੇ ਟਾਂਕੇ ਮਹਿੰਗੇ ਹੁੰਦੇ ਹਨ, ਦੂਜੇ ਉਹਨਾਂ ਦੀ ਜਿਹੜੀ ਤਾਕਤ ਹੈ ਉਹ ਘੱਟ ਹੁੰਦੀ ਹੈ। ਇਸ ਕਰਕੇ ਆਪਾਂ ਚਮੜੀ ਦੇ ਉੱਪਰ ਨਾ ਘੁੱਲਣ ਵਾਲੇ ਟਾਂਕੇ ਲਗਾਉਂਦੇ ਹਨ, ਇਹਨਾਂ ਨੂੰ ਕੱਢਣਾ ਪੈਂਦਾ ਹੈ। ਇਹ ਅਸੀਂ ਘੱਟੋ ਘੱਟ 2 ਹਫ਼ਤਿਆਂ ਬਾਅਦ ਕਈ ਹਾਲਾਤਾਂ ਵਿੱਚ 3 ਹਫ਼ਤੇ ਵੀ ਰੱਖਦੇ ਹਾਂ ਆਪਾਂ ਟਾਂਕੇ, ਕਿ ਜਦੋਂ ਤੱਕ ਅੰਦਰੂਨੀ ਜ਼ਖਮ ਜੋ ਚਮੜੀ ਹੈ ਉਹ ਭਰ ਨਾ ਜਾਏ ਉਦੋਂ ਤੱਕ ਨਹੀਂ ਕੱਢਦੇ ਆਪਾਂ। ਇਸ ਲਈ ਜਿਹੜੇ ਨਾ ਘੁੱਲਣ ਵਾਲੇ ਟਾਂਕੇ ਅਸੀਂ ਵਧੇਰੇ ਕਰ ਚਮੜੀ ਦੇ ਉੱਪਰ ਲਗਾਉਂਦੇ ਹਾਂ, ਚਾਹੇ ਉਹ ਮੱਝ ਹੋਵੇ, ਚਾਹੇ ਘੋੜਾ ਹੋਵੇ, ਚਾਹੇ ਉਹ ਕੁੱਤਾ ਹੋਵੇ, ਚਾਹੇ ਹੋਰ ਜਾਨਵਰ ਹੋਵੇ। ਉਹਨਾਂ ਦਾ ਜਿਹੜਾ ਘੱਟੋ ਘੱਟ 2 ਹਫ਼ਤਿਆਂ ਮਗਰੋਂ ਕੱਢਣ ਦੀ ਲੋੜ ਪੈਂਦੀ ਹੈ, ਜੋ ਕਿ ਕਢਾਉਣ ਵਾਸਤੇ ਉਹ ਡਾਕਟਰ ਦੀ ਸਲਾਹ ਦੇ ਜਾਂ ਹਸਪਤਾਲ ਦੀ ਦੇਖ ਰੇਖ ਹੇਠਾਂ ਹੀ ਕੱਢਣਾ ਚਾਹੀਦਾ ਹੈ। ਉਹ ਕਿਸਾਨ ਭਰਾ ਨੂੰ ਖੁਦ ਕੈਂਚੀ ਲੈ ਕੇ ਜਾਂ ਬਲੇਡ ਲੈ ਕੇ ਕੱਢਣ ਦੀ ਸਲਾਹ ਕਦੇ ਵੀ ਨਹੀਂ ਦਿੱਤੀ ਜਾਂਦੀ, ਔਰ ਉਹਨਾਂ ਨੁਕਸਾਨ ਵੀ ਹੋ ਸਕਦਾ ਹੈ, ਕਿਉਂਕਿ ਆਪਾਂ ਦੇਖਣਾ ਵੀ ਹੈ ਕਿ ਜ਼ਖਮ ਭਰ ਗਿਆ ਕਿ ਨਹੀਂ, ਵਧੀਆ ਤਰ੍ਹਾਂ ਨਿਕਲ ਸਕਦਾ ਹੈ, ਕਿ ਟਾਂਕੇ ਦੇ ਕੱਢੇ ਜਾ ਸਕਦੇ ਹਨ ਕਿ ਨਹੀਂ, ਔਰ ਦੂਸਰਾ ਕੋਈ ਪਾਰਟ ਰਹਿ ਨਾ ਜਾਏ। ਜੇ ਟਾਂਕੇ ਦਾ ਕੁਛ ਪਾਰਟ ਅੰਦਰ ਰਹਿ ਜਾਏ ਫਿਰ ਉਹ ਬੜੀ ਪ੍ਰੋਬਲਮ ਕਰਦਾ ਹੈ।
1: ਸਰ ਆਪਾਂ ਗੱਲ ਕਰ ਰਹੇ ਹਾਂ ਟਾਂਕਿਆਂ ਦੇ ਬਾਰੇ, ਜੇਕਰ ਟਾਂਕੇ ਖੁੱਲ ਜਾਣ ਜਾਂ ਢਿੱਲੇ ਹੋ ਜਾਣ, ਕੋਈ ਸੋਜ ਆ ਜਾਵੇ, ਤਾਂ ਸਾਡੇ ਕਿਸਾਨ ਵੀਰ ਕਿਸਾਨ ਭੈਣਾਂ ਨੂੰ ਤੁਸੀਂ ਪਹਿਲੀ ਜਿਹੜੀ ਹਦਾਇਤ ਉਹ ਕੀ ਦੇਣੀ ਚਾਹੋਗੇ ਕਿ ਕੀ ਕਰਨ?
0: ਜਦੋਂ ਇਹ ਲੱਗੇ ਕਿਸਾਨ ਭਰਾਵਾਂ ਨੂੰ ਕਿ ਕੋਈ ਟਾਂਕਾ ਢਿੱਲਾ ਰਹਿ ਗਿਆ ਜਾਂ ਪਾਣੀ ਨਿਕਲ ਰਿਹਾ, ਚਾਹੇ ਉਹ ਪਾਣੀ ਸਾਫ਼ ਹੋਏ ਜਾਂ ਉਹ ਚ ਸੋਜ ਜ਼ਿਆਦਾ ਆ ਗਈ, ਕੋਈ ਵੀ ਹਾਲਾਤ ਦੇ ਵਿੱਚ ਇਹ ਐਮਰਜੈਂਸੀ ਤੌਰ ਤੇ ਜਾਂ ਕਿ ਅਗਲੇ 24 ਘੰਟਿਆਂ ਦੇ ਅੰਦਰ ਅੰਦਰ 12 ਘੰਟਿਆਂ ਦੇ ਅੰਦਰ ਅੰਦਰ ਜਿਹੜੇ ਡਾਕਟਰ ਸਾਹਿਬ ਨੇ ਆਪਰੇਸ਼ਨ ਕੀਤਾ ਜਾਂ ਆਪਣੇ ਲਾਗੇ ਦੇ ਡਾਕਟਰ ਸਾਹਿਬ ਨਾਲ ਸੰਪਰਕ ਕਰਨਾ ਚਾਹੀਦਾ ਹੈ। ਪਰ ਸਭ ਤੋਂ ਪਹਿਲਾਂ ਇਹ ਚੀਜ਼ ਦੇਖਣੀ ਹੈ ਕਿ ਟਾਂਕੇ ਦੁਆਰਾ ਲਗਾਉਣ ਦੀ ਜ਼ਰੂਰਤ ਨਹੀਂ, ਉਹ ਡਾਕਟਰ ਹੀ ਦੇਖ ਸਕਦਾ। ਦੂਜੇ ਨੰਬਰ ਤੇ ਫਿਰ ਇਹ ਦੇਖਣਾ ਹੁੰਦਾ ਕਿ ਉਹਦੇ ਵਿੱਚ ਜਿਹੜਾ ਪਾਣੀ ਨਿਕਲ ਰਿਹਾ ਉਹ ਨੋਰਮਲ ਪਾਣੀ ਹੈ, ਜੋ ਕਿ ਜਦੋਂ ਕੋਈ ਵੀ ਚੀਜ਼ ਦੇ ਵਿੱਚ ਜ਼ਖਮ ਹੁੰਦਾ ਹੈ ਤਾਂ ਉਹ ਭਰਦੇ ਆ, ਉਹਦੇ ਸੈੱਲ ਗਰੋ ਕਰਦੇ ਆ, ਮਾੜਾ ਮੋਟਾ ਪਾਣੀ ਨੋਰਮਲੀ ਹੈਲਦੀ ਵੀ ਆ ਸਕਦਾ ਹੈ। ਔਰ ਜੇ ਉਹ ਚ ਲੱਗੇ ਆਪਾਂ ਨੂੰ ਕਿ ਉਹ ਚ ਪੀਕ ਹੈ ਜਾਂ ਮੈਲਾ ਆ ਰਿਹਾ, ਸਮੈਲ ਆ ਰਹੀ ਹੈ, ਠੀਕ ਹੈ ਨਾ, ਆਪਾਂ ਨੂੰ ਦਵਾਈਆਂ ਹੋਰ ਐਡ ਕਰਨੀਆਂ ਪੈਂਦੀਆਂ, ਉਹਦੇ ਵਿੱਚ ਜ਼ਖਮ ਦੀ ਸੰਭਾਲ ਦਾ ਤਰੀਕਾ ਵੀ ਬਦਲਣਾ ਪੈ ਸਕਦਾ ਹੈ। ਤੀਜੇ ਨੰਬਰ ਤੇ ਕਈ ਵਾਰੀ ਪਾਣੀ ਨਾ ਇਕੱਠਾ ਹੋ ਜਾਂਦਾ ਜ਼ਖਮ ਦੇ ਆਸ ਪਾਸ, ਏਦਾਂ ਫੋੜਾ ਜਿਹਾ ਬਣ ਜਾਏਗਾ ਟਾਂਕਿਆਂ ਦੇ ਆਸ ਪਾਸ, ਫੋੜਾ ਨਹੀਂ ਹੁੰਦਾ, ਹੁੰਦਾ ਪਾਣੀ ਹੈ ਉਹ, ਪਰ ਇਸ ਤਰ੍ਹਾਂ ਸੋਜ ਆ ਜਾਂਦੀ ਹੈ ਅਲੱਗ ਤਰੀਕੇ ਨਾਲ। ਉਹਨੂੰ ਆਪਾਂ ਇਹ ਕਹਾਂਗੇ ਵੀ ਟਾਂਕਿਆਂ ਦੇ ਵਿੱਚ ਪਾਣੀ ਭਰ ਗਿਆ, ਪਾਣੀ ਦੀ ਥੈਲੀ ਬਣ ਗਈ, ਉਹਦਾ ਇਲਾਜ ਕਰਨ ਲਈ ਵੀ ਉਹ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਤੋ ਕਹਿਣ ਦਾ ਮਤਲਬ ਇਹ ਹੋਇਆ ਕਿ ਜਦੋਂ ਵੀ ਕੋਈ ਆਪਰੇਸ਼ਨ ਵਾਲੇ ਐਨੀਮਲ ਦੇ ਵਿੱਚ ਕੋਈ ਵੀ ਪ੍ਰੋਬਲਮ ਲੱਗਦੀ ਹੈ ਤੁਹਾਨੂੰ, ਕੋਈ ਪਾਣੀ ਨਿਸਰ ਰਿਹਾ, ਕੋਈ ਮੈਲਾ ਆ ਰਿਹਾ, ਕੁਛ ਸੋਜ ਆ ਗਈ, ਕੋਈ ਢਿੱਲਾ ਰਗੜਾ ਟਾਂਕਾ, ਤੇ ਜਲਦੀ ਜਲਦੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ।
1: ਸਰ ਇੱਕ ਨਾ ਜ਼ਖਮਾਂ ਦੇ ਵਿੱਚ ਕੀੜੇ ਪੈਣਾ ਵੀ ਇਹ ਵੀ ਇੱਕ ਸਮੱਸਿਆ ਸਾਹਮਣੇ ਆਉਂਦੀ ਹੈ, ਇਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ?
0: ਹਾਂਜੀ, ਇਹ ਬੜੀ ਆਮ ਸਮੱਸਿਆ ਹੈ ਜੀ, ਤੇ ਅੱਜ ਕੱਲ ਦਾ ਜਿਹੜਾ ਮੌਸਮ ਹੈ ਬਰਸਾਤ ਦਾ ਮੌਸਮ, ਜਦੋਂ ਕਿ ਮੱਖੀਆਂ ਦੀ ਭਰਮਾਰ ਹੈ
1: ਜੀ,
0: ਇਹ ਸਮੱਸਿਆ ਬਹੁਤ ਕਾਮਨ ਹੈ। ਜਦੋਂ ਵੀ ਜਾਨਵਰ ਦੇ ਕਿਤੇ ਜ਼ਖਮ ਹੋ ਜਾਏਗਾ, ਕਿਉਂਕਿ ਜ਼ਖਮ ਹੋਏਗਾ ਉਹ ਚ ਪਾਣੀ ਰਸੇਗਾ, ਤੇ ਜੇ ਦਵਾਈ ਕੋਈ ਨਾ ਲੱਗੀ ਹੋਵੇ ਤਾਂ ਮੱਖੀਆਂ ਬੈਠਣਗੀਆਂ, ਮੱਖੀਆਂ ਅੰਡੇ ਦੇਣਗੀਆਂ। ਤੇ ਅੱਜ ਕੱਲ ਮੌਸਮ ਇੰਨਾ ਫੇਵਰੇਬਲ ਹੈ, ਉਹ ਕੁਝ ਦਿਨਾਂ ਦੇ ਵਿੱਚ ਉਹਨਾਂ ਦੇ ਲਾਰਵੇ ਪੈਦਾ ਹੋ ਜਾਂਦੇ ਹਨ, ਤੇ ਲਾਰਵੇ ਨੂੰ ਆਪਾਂ ਕੀੜੇ ਕਹਿੰਦੇ ਹਾਂ। ਤੇ ਇਹ ਤੁਸੀਂ ਦੇਖਿਆ ਹੋਣਾ, ਜਿਹੜੇ ਅੱਜ ਕੱਲ ਸਟਰੀਟ ਡੌਗ ਹੈ ਨਾ, ਜਿਹੜੇ ਗਲੀ ਵਾਲੇ ਕੁੱਤੇ ਹੈ, ਉਹ ਤੋਂ ਇਹ ਤੋਂ ਇੰਨੀ ਭਿਆਨਕ ਬਿਮਾਰੀ ਹੈ ਕਿ ਜੰਗਲੀ ਜਾਨਵਰ ਵੀ ਤੇ ਜਿੰਨੇ ਵੀ ਜਿਨ੍ਹਾਂ ਚ ਦਵਾਈ ਨਹੀਂ ਲੱਗ ਸਕਦੀ ਜਾਂ ਜਿੱਥੇ ਜਾਨਵਰ ਨਹੀਂ ਚੱਟ ਸਕਦਾ ਆਪਣਾ ਜ਼ਖਮ, ਉਹ ਮਰ ਵੀ ਸਕਦਾ ਹੈ ਕੀੜਿਆਂ ਕਰਕੇ। ਕੀੜੇ ਇੰਨੇ ਖਤਰਨਾਕ ਬਿਮਾਰੀ ਹੈ, ਈਵਨ ਜੰਗਲਾਂ ਦੇ ਵਿੱਚ ਜੰਗਲੀ ਜਾਨਵਰ ਵੀ ਜੇ ਮੌਤ ਦਾ ਕਾਰਨ ਸਭ ਤੋਂ ਜ਼ਿਆਦਾ ਦੇਖਿਆ ਹੋਵੇ ਤਾਂ ਕੀੜੇ ਪੈਣਾ ਹੈ, ਕਿਉਂਕਿ ਔਰ ਉੱਥੇ ਜਿੱਥੇ ਜਿੱਦਾਂ ਫੋਰ ਐਗਜ਼ਾਮਪਲ ਸਿਰ ਦੇ ਪਿੱਛੇ ਜ਼ਖਮ ਹੋ ਜਾਣਾ, ਤੇ ਜਾਨਵਰ ਦਾ ਆਪਣਾ ਜੀਵ ਨਹੀਂ ਪਹੁੰਚਦੀ ਉੱਥੇ ਤੱਕ, ਬਾਕੀ ਇਹਦਾ ਪੈਰਾਂ ਪੂਰਾਂ ਦੇ ਜਿੱਥੇ ਜਾਨਵਰ ਚੱਟ ਸਕਦੇ ਨਾ ਉੱਥੇ ਕੀੜੇ ਨਹੀਂ ਪੈਣ ਦਿੰਦੇ। ਤੇ ਜਦੋਂ ਕੀੜਿਆਂ ਦੀ ਸਮੱਸਿਆ ਆ ਜਾਏ ਤੇ ਇਹਨਾਂ ਲਈ ਕੁਝ ਦਵਾਈਆਂ ਹੁੰਦੀਆਂ ਹਨ। ਇੱਕ ਤਾਂ ਸਿੰਪਲ ਹੈਗਾ, ਜਿਹੜੇ ਕਿਸਾਨ ਭਰਾ ਕਰ ਸਕਦੇ ਹਨ, ਕਿ ਚਿਮਟੀ ਲੈ ਕੇ ਉਹ ਜਿਹੜੇ ਕੀੜੇ ਹੋਣ ਜਾਂ ਰੂੰ ਲੈ ਕੇ ਜਿੰਨੇ ਕੀੜੇ ਹੋਣ ਉਹਨਾਂ ਨੂੰ ਬਾਹਰ ਕੱਢ ਦੇਣ। ਇੱਕ ਤਾਂ ਇਹ ਬੜਾ ਸਿੰਪਲ ਜਿਹਾ ਹੈ, ਦੂਸਰੀਆਂ ਕੁਝ ਦਵਾਈਆਂ ਆਉਂਦੀਆਂ ਹਨ ਕੀੜਿਆਂ ਨੂੰ ਮਾਰਨ ਲਈ ਜਾਂ ਕੀੜਿਆਂ ਦੇ ਜ਼ਖਮ ਦੇ ਉੱਪਰ ਪਾਉਣ ਲਈ, ਉਹਦੇ ਨਾਲ ਉਹ ਕੀੜੇ ਮਰ ਜਾਂਦੇ ਹਨ, ਤੇ ਮਰਨ ਤੋਂ ਬਾਅਦ ਫਿਰ ਉਹ ਅੱਧੇ ਬਾਹਰ ਆ ਜਾਂਦੇ ਆ, ਅੱਧੇ ਫਿਰ ਫੜ ਫੜ ਕੇ ਬਾਹਰ ਖਿੱਚਣੇ ਪੈਂਦੇ ਹਨ। ਮੇਨ ਇਹਦੇ ਵਿੱਚ ਇਹ ਹੈ ਬਚਾਓ, ਮਤਲਬ ਕਈ ਲੋਕ ਕੀ ਕਰਦੇ ਹਨ ਕਿ ਪੈਟਰੋਲ ਪਾਤਾ, ਕੋਈ ਫਿਨਾਈਲ ਪਾ ਦਿੰਦਾ ਹੈ, ਕੋਈ ਕਾਲਾ ਤੇਲ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਇਹ ਚੀਜ਼ਾਂ ਤੋਂ ਨਹੀਂ ਪਾਉਣੇ ਚਾਹੀਦੇ। ਇਹ ਕਿਉਂਕਿ ਇਹ ਜਿਹੜੇ ਆ ਜਿਹੜਾ ਜ਼ਖਮ ਹੈ, ਜ਼ਖਮ ਨੂੰ ਵੀ ਜਲਾ ਦਿੰਦੀਆਂ ਹਨ, ਕੈਮੀਕਲ ਹੈ ਨਾ, ਚਾਹੇ ਪੈਟਰੋਲ ਹੈ, ਚਾਹੇ ਡੀਜ਼ਲ ਹੈ, ਚਾਹੇ ਉਹ, ਇਹ ਨਹੀਂ ਪਾਉਣਾ ਚਾਹੀਦਾ। ਈਵਨ ਜਿਹੜਾ ਤਾਰਪੀਨ ਦਾ ਤੇਲ ਵੀ ਹੈ, ਉਹਦੀ ਵੀ ਮਾਤਰਾ ਬੜੇ ਤਰੀਕੇ ਨਾਲ ਪਾਈ ਜਾਂਦੀ ਹੈ। ਉਹਨੂੰ ਫੰਬੇ ਨਾਲ ਭਿਗੋ ਕੇ ਤੇ ਉੱਪਰ ਜ਼ਖਮ ਦੇ ਉੱਪਰ 5 ਮਿੰਟ ਲਈ ਰੱਖਿਆ ਜਾਂਦਾ ਹੈ, ਫਿਰ ਉਹਨੂੰ ਫੰਬੇ ਸਮੇਤ ਬਾਹਰ ਕੱਢਿਆ ਜਾਂਦਾ ਹੈ ਤਾਂ ਕਿ ਕੀੜੇ ਬਾਹਰ ਆ ਸਕਣ। ਮਤਲਬ ਕੁਛ ਚੀਜ਼ਾਂ ਦੀ ਕਿਸਾਨ ਇਹ ਕਰ ਸਕਦੇ ਹਨ ਕਿ ਆਪਣੇ ਆਪ ਜਿੰਨੇ ਕੀੜੇ ਬਾਹਰ ਦਿਖ ਰਹੇ ਹਨ ਉਹਨਾਂ ਨੂੰ ਕੱਢ ਦੇਣ, ਤੇ ਜਲਦੀ ਜਲਦੀ ਇੱਕ ਡਾਕਟਰ ਦੀ ਸਲਾਹ ਲੈ ਕੇ ਉਸ ਦਵਾਈ ਲੈ ਕੇ ਅੱਗੇ ਚੱਲਣ। ਬਚਾਓ ਲਈ ਹੈ ਵੀ ਮੱਖੀ ਬੈਠਣ ਤੋਂ ਬਚਾਓ ਕਰਨਾ ਚਾਹੀਦਾ ਹੈ, ਜ਼ਖਮ ਨੂੰ ਢੱਕ ਕੇ ਰੱਖੋ। ਕੁਛ ਜਿੱਦਾਂ ਹਲਦੀ ਹੈ ਫੋਰ ਐਗਜ਼ਾਮਪਲ ਨਾ, ਤੁਸੀਂ ਹਲਦੀ ਵਗੈਰਾ

0: ਦਾ ਇਸਤੇਮਾਲ ਜ਼ਖਮ ਦੇ ਉੱਪਰ ਥੋੜਾ ਬਹੁਤਾ ਕਰ ਲਓ ਪਰ ਸਾਈਡਾਂ ਤੇ ਲਗਾ ਲਓ ਹਨਾ ਉਹਦੇ ਆਸ ਪਾਸ ਤਾਂ ਕਿ ਮੱਖੀ ਬੈਠੇ ਨਾ। ਜਾਂ ਹੋਰ ਦਵਾਈਆਂ ਕੋਈ ਦੇਸੀ ਦਵਾਈਆਂ ਹੋਣ ਉਹਨੂੰ ਜ਼ਖਮ ਦੇ ਬਿਲਕੁਲ ਉੱਪਰ ਲਾਉਣ ਦੀ ਬਜਾਏ ਜ਼ਖਮਾਂ ਦੇ ਥੋੜਾ ਸਾਈਡਾਂ ਤੇ ਲਗਾ ਕੇ ਤਾਂ ਕਿ ਜਿਹੜੀ ਮੱਖੀ ਵਗੈਰਾ ਉੱਥੇ ਨਾ ਬੈਠੇ। ਇਸ ਤਰ੍ਹਾਂ ਬਚਾਓ ਕੀਤਾ ਜਾ ਸਕਦਾ ਹੈ। ਪਰ ਜਦੋਂ ਕੀੜੇ ਪੈ ਗਏ ਕੀੜਿਆਂ ਨੂੰ ਕੱਢਣਾ ਹੀ ਪੈਂਦਾ ਹੈ ਤੇ ਉਹ ਡਾਕਟਰੀ ਸਲਾਹ ਨਾਲ ਕਰਨਾ ਚਾਹੀਦਾ।
1: ਸਰ ਇੱਕ ਜ਼ਖਮ ਹੋਣ ਤੋਂ ਬਾਅਦ ਟੈਟਨਸ ਦਾ ਟੀਕਾ ਲੱਗਦਾ ਹੈਗਾ, ਇਹ ਟੀਕਾ ਲਗਵਾਉਣਾ ਕਿੰਨਾ ਕੁ ਜ਼ਰੂਰੀ ਹੈ, ਕੀ ਇਹਦੇ ਫਾਇਦੇ ਨੇ, ਇਸ ਬਾਬਤ ਵੀ ਸਾਡੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਜ਼ਰੂਰ ਦੱਸੋ।
0: ਜਿਹੜੀ ਟੈਟਨਸ ਦੀ ਬਿਮਾਰੀ ਹੈ ਉਹ ਜਿਸ ਤਰ੍ਹਾਂ ਆਪਣੇ ਆਪਾਂ ਬੜੇ ਸੈਂਸਿਟਿਵ ਹੈ ਟੈਟਨਸ ਵਾਸਤੇ ਹਨਾ
1: ਜੀ।
0: ਦੂਜੇ ਨੰਬਰ ਤੇ ਜਿਹੜਾ ਘੋੜਾ ਹੈ ਜਾਨਵਰਾਂ ਵਿੱਚ ਘੋੜਾ ਸਭ ਤੋਂ ਜ਼ਿਆਦਾ ਸੈਂਸਿਟਿਵ ਹੈ ਟੈਟਨਸ ਦੀ ਬਿਮਾਰੀ ਲਈ। ਟੈਟਨਸ ਦੀ ਬਿਮਾਰੀ ਨੂੰ ਕੋਈ ਚਾਨਣੀ ਵੀ ਕਹਿੰਦੇ ਹੈ ਲੋਕਾਂ ਨੂੰ, ਜਿਹੜੇ ਕਿਸਾਨ ਭਰਾ ਇਹਨਾਂ ਨੂੰ ਪਤਾ ਹੈ ਟੈਟਨਸ ਬਾਰੇ। ਟੈਟਨਸ ਬੜੀ ਭਿਅੰਕਰ ਬਿਮਾਰੀ ਹੈ, ਇਹਦਾ ਕੋਈ ਇਲਾਜ ਨਹੀਂ ਹੈਗਾ
1: ਜੀ।
0: ਇਹ ਹੋ ਜਾਏ ਜਾਨਵਰ ਨੂੰ ਬਸ ਫੇਰ ਮਤਲਬ ਜਾਨਵਰ ਨੇ ਮਰਨਾ ਤੈਅ ਹੀ ਹੋ ਜਾਂਦਾ ਹੈ। ਬਿਮਾਰੀ ਦਾ ਇਲਾਜ ਹੈ ਬਚਾਓ ਵਾਸਤੇ ਹੈਗਾ ਵੀ ਟੈਟਨਸ ਦਾ ਟੀਕਾ ਲਗਵਾ ਲਓ, ਆਪਾਂ ਵੀ ਆਪਣੇ ਲਗਵਾਉਣੇ ਹੈ, ਜਾਨਵਰਾਂ ਦੇ ਵੀ ਇਸ ਤਰ੍ਹਾਂ ਹੀ ਹੈ। ਤੇ ਜਦੋਂ ਘੋੜੇ ਦੇ ਪਾਰਟੀਕੁਲਰਲੀ ਕੋਈ ਕੱਟ ਲੱਗ ਜਾਏ ਔਰ ਕੱਟ ਲੱਗੇ ਈਵਨ ਜਿੱਦਾਂ ਕੋਈ ਚੀਜ਼ ਕੋਈ ਕੋਈ ਸੜਕ ਤੇ ਚੀਜ਼ ਪਈ ਹੈ, ਕੋਈ ਗੇਟ ਗ੍ਰਿਲ ਲੱਗ ਜਾਏ, ਕਿਉਂਕਿ ਉਹ ਚ ਕੀਟਾਣੂ ਹੁੰਦੇ ਆ ਆਲਰੇਡੀ, ਈਵਨ ਜ਼ਮੀਨ ਦੀ ਮਿੱਟੀ ਵਿੱਚ ਵੀ ਕੀਟਾਣੂ ਹੁੰਦੇ ਹਨ, ਤੇ ਜਦੋਂ ਉਹ ਖੁੱਭ ਜਾਏ ਕੋਈ ਚੀਜ਼ ਚਮੜੀ ਦੇ ਅੰਦਰ ਤੇ ਉਹ ਕੀਟਾਣੂ ਫਿਰ ਅੰਦਰ ਪੈਦਾ ਹੋ ਜਾਂਦੇ ਹਨ, ਉਹ ਡੂੰਘੇ ਹੋ ਜਾਂਦੇ ਹਨ, ਉਹ ਟੈਟਨਸ ਦਾ ਕਾਰਨ ਬਣਦੇ ਹਨ। ਇਸ ਕਰਕੇ ਜਦੋਂ ਵੀ ਕਿਸੇ ਜਾਨਵਰ ਦੇ ਕੋਈ ਅਚਾਨਕ ਕੋਈ ਸੱਟ ਲੱਗ ਜਾਏ ਐਕਸੀਡੈਂਟ ਹੋ ਜਾਏ ਤਾਂ ਅਸੀਂ ਉਹ ਸਲਾਹ ਇਹ ਦਿੰਦੇ ਹਾਂ ਵੀ ਟੈਟਨਸ ਦਾ ਟੀਕਾ ਲਗਵਾਓ। ਇਹ ਘੋੜਿਆਂ ਵਾਸਤੇ ਬਹੁਤ ਜ਼ਰੂਰੀ ਹੈ, ਬਾਕੀ ਜਾਨਵਰਾਂ ਚ ਵੀ ਲਗਾਇਆ ਜਾ ਸਕਦਾ ਹੈ ਪਰ ਬਾਕੀ ਜਾਨਵਰਾਂ ਚ ਅਸੀਂ ਘੱਟ ਹੀ ਲਗਾਈਦਾ। ਈਵਨ ਕੁੱਤੇ ਦੇ ਵੀ ਘੱਟ ਵੱਧ ਲਗਾਈਦਾ, ਮੱਝਾਂ ਗਾਵਾਂ ਦੇ ਵਿੱਚ ਵੀ ਬਹੁਤ ਘੱਟ ਵਰਤੋਂ ਹੁੰਦੀ ਹੈ, ਘੋੜੇ ਵਾਸਤੇ ਬਹੁਤ ਹੈ। ਈਵਨ ਜਦੋਂ ਕੋਈ ਅਸੀਂ ਓਪਰੇਸ਼ਨ ਵੀ ਕਰਦੇ ਹਾਂ ਚਾਹੇ ਉਹਦੇ ਚ ਕੀਟਾਣੂ ਰਹਿਤ ਸਭ ਕੁਛ ਇੰਸਟਰੂਮੈਂਟ ਵੀ ਸਾਡੇ ਹੱਥ ਵੀ ਸਾਫ਼ ਹੁੰਦੇ ਹਨ, ਫਿਰ ਵੀ ਅਸੀਂ ਉਹਦੇ ਵਿੱਚ ਵੀ ਟੈਟਨਸ ਦੀ ਟੀਕੇ ਦੀ ਵਰਤੋਂ ਕਰਦੇ ਹਾਂ ਹਰ। ਔਰ ਘੋੜੇ ਵਿੱਚ ਤਾਂ 6 ਮਹੀਨੇ ਬਾਅਦ ਇਹ ਰਿਕਮੈਂਡਡ ਹੈ ਕਿ ਹਰ 6 ਮਹੀਨੇ ਬਾਅਦ ਟੀਕਾ ਟੈਟਨਸ ਦਾ ਲਗਾਓ ਤਾਂ ਕਿ ਕਿਤੇ ਬਾਈ ਚਾਂਸ ਪਤਾ ਨਾ ਲੱਗੇ ਜ਼ਖਮ ਦਾ, ਤਾਂ ਆਲਰੇਡੀ ਬਾਡੀ ਦੇ ਵਿੱਚ ਤਾਕਤ ਹੋਵੇ ਟੈਟਨਸ ਦੀ ਬਿਮਾਰੀ ਨੂੰ ਬਚਾਉਣ ਵਾਸਤੇ। ਤਾਂ ਟੈਟਨਸ ਦੇ ਟੀਕੇ ਦੀ ਵਰਤੋਂ ਜਿਹੜੀ ਹੈ ਘੋੜਿਆਂ ਵਾਸਤੇ ਤਾਂ ਬਹੁਤ ਅਹਿਮ ਮੰਨੀ ਜਾਂਦੀ ਹੈ।
1: ਜਿਵੇਂ ਆਪਾਂ ਕਹਿ ਲਈਏ ਕਿ ਥੋੜੇ ਜ਼ਖਮ ਹੋ ਗਏ ਜਾਂ ਵੱਡੇ ਰੂਪ ਦੇ ਜ਼ਖਮ ਹੋ ਗਏ, ਇਹਨਾਂ ਦੇ ਇਲਾਜ ਜਿਹੜੇ ਨੇ ਉਹ ਟਾਂਕੇ ਲਗਾ ਕੇ ਕੀਤੇ ਜਾਂਦੇ ਨੇ, ਕਿਸ ਤਰ੍ਹਾਂ ਦੇ ਜ਼ਖਮਾਂ ਦਾ ਇਲਾਜ ਹੈ ਜਿਹੜਾ ਉਹ ਟਾਂਕੇ ਲਗਾ ਕੇ ਕੀਤਾ ਜਾਂਦਾ ਹੈ, ਜਾਂ ਆਪਾਂ ਖੁੱਲੇ ਰੱਖ ਕੇ ਵੀ ਇਹਨਾਂ ਦਾ ਇਲਾਜ ਹੋ ਸਕਦਾ ਹੈ?
0: ਇਹ ਤਾਂ ਜੀ ਤੁਸੀਂ ਬਹੁਤ ਅਹਿਮ ਸਵਾਲ ਪੁੱਛਿਆ, ਕਿਉਂਕਿ ਜਿਹੜਾ ਵੀ ਕਿਸਾਨ ਸਾਡੇ ਕੋਲ ਕਿਸੇ ਜਾਨਵਰ ਦੇ ਸੱਟ ਲੱਗ ਜਾਏ ਕੱਟ ਲੱਗ ਜਾਏ ਉਹਦੀ ਇਹੀ ਧਿਆਨ ਹੁੰਦਾ ਕਿ ਵੀ ਇੱਥੇ ਟਾਂਕੇ ਲੱਗ ਜਾਣ, ਕਿਉਂਕਿ ਪ੍ਰੂਵਨ ਹੈ ਇਸ ਸਿਧਾਂਤ ਮਤਲਬ ਹੈ ਕਿ ਵੀ ਜਿਹੜਾ ਜਿੰਨੀ ਚੀਜ਼ ਨਾਲ ਘੱਟ ਗੈਪ ਹੋਏਗਾ ਉਨਾ ਹੀ ਚੀਜ਼ ਜਲਦੀ ਭਰੇਗੀ। ਜ਼ਖਮ ਖੁੱਲਾ ਹੋਏਗਾ ਉਸ ਚ ਬਾਡੀ ਨੇ ਆਪਣੇ ਸੈੱਲ ਬਣਾਉਣੇ ਆ, ਉਹ ਚ ਮਾਸ ਬਣਾਉਣਾ ਹੈ, ਫਿਰ ਹੌਲੀ ਹੌਲੀ ਭਰੇਗਾ ਤਾਂ ਜ਼ਖਮ ਨੂੰ ਕਈ ਵਾਰ ਮਹੀਨਾ ਲੱਗ ਜਾਂਦਾ, 2 ਮਹੀਨੇ ਲੱਗ ਜਾਂਦੇ ਹਨ। ਪਰ ਜਦੋਂ ਅਸੀਂ ਟਾਂਕੇ ਲਗਾ ਦਿੰਦੇ ਹਾਂ ਤੇ ਉਹ ਕਲੋਜ਼ ਦੋਨੋਂ ਹੀ ਚਮੜੀ ਦੇ ਹਿੱਸੇ ਆਸ ਪਾਸ ਆ ਜਾਂਦੇ ਹਨ ਤੇ ਉਹਨਾਂ ਦੇ ਵਿੱਚ ਜਿਹੜਾ ਹੀਲਿੰਗ ਦੀ ਜਿਹੜੀ ਸਮਰੱਥਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਪਰ ਹੁਣ ਸਵਾਲ ਇਹ ਹੈ ਕਿ ਆਪਾਂ ਕੁਛ ਕੇਸਾਂ ਦੇ ਵਿੱਚ ਆਪਾਂ ਕਹਿੰਦੇ ਟਾਂਕੇ ਲਗਾ ਦੋ, ਕੁਛ ਦੇ ਵਿੱਚ ਆਪਾਂ ਟਾਂਕੇ ਨਹੀਂ ਲਗਾਉਂਦੇ, ਆਪਾਂ ਕਹਿੰਦੇ ਨਹੀਂ ਵੀ ਇਹ ਟਾਂਕੇ ਨਹੀਂ ਲੱਗਣੇ ਜਾਂ ਤੂੰ ਲੇਟ ਹੋ ਗਿਆ। ਇਹ ਮਤਲਬ ਬੜਾ ਜ਼ਰੂਰੀ ਹੈ ਕਿਸਾਨਾਂ ਨੂੰ ਸਮਝਣਾ ਕਿ ਵੀ ਟਾਂਕੇ ਕਿਹੜੇ ਕੇਸਾਂ 'ਚ ਲੱਗ ਸਕਦੇ ਹਨ ਤੇ ਕਿਹਦੇ 'ਚ ਨਹੀਂ, ਕਿਉਂਕਿ ਫਾਇਦੇ ਤਾਂ ਹੈ, ਟਾਂਕੇ ਲਗਾਉਣ ਦੇ ਬਹੁਤ ਫਾਇਦੇ ਹੈ। ਸਭ ਤੋਂ ਪਹਿਲਾਂ ਇਹ ਹੈ ਜਿਹੜੇ ਟਾਂਕਿਆਂ ਦੇ ਜ਼ਖਮ ਹੁੰਦੇ ਹਨ ਜੇ ਉਹ 6 ਘੰਟੇ ਦੇ ਅੰਦਰ ਅੰਦਰ ਬਣੇ ਹੋਣ, ਠੀਕ ਹੈ, ਕੱਟ ਲੱਗ ਗਿਆ, ਕੋਈ ਸ਼ਾਰਪ ਚੀਜ਼ ਲੱਗ ਗਈ, ਗਲਾਸ ਨਾਲ ਕੱਟ ਲੱਗ ਗਿਆ, ਸ਼ੀਸ਼ੇ ਨਾਲ ਲੱਗ ਗਿਆ, ਚੱਕੂ ਨਾਲ ਲੱਗ ਗਿਆ, ਕਿਸੇ ਵੀ ਤਰੀਕੇ ਨਾਲ ਲੱਗ ਗਿਆ, ਜੇ ਇੱਦਾਂ ਦੇ ਜਾਨਵਰ ਸਾਡੇ ਕੋਲ 6 ਘੰਟਿਆਂ ਦੇ ਅੰਦਰ ਅੰਦਰ ਹਸਪਤਾਲ ਵਿੱਚ ਆ ਜਾਂਦੇ ਹਨ, ਕਿਸੇ ਵੀ ਹਸਪਤਾਲ, ਤੁਹਾਡੇ ਆਪਣੇ ਜ਼ਿਲ੍ਹਾ ਪੱਧਰ ਦੇ ਹਸਪਤਾਲ ਹਨ, ਬਲਾਕ ਲੈਵਲ ਦੇ ਹਨ, ਪਿੰਡ ਵਾਲਾ ਹਸਪਤਾਲ ਹੈ
1: ਜੀ,
0: ਜੇ ਉਹ 6 ਘੰਟੇ ਦੇ ਅੰਦਰ ਅੰਦਰ ਹਸਪਤਾਲ ਪਹੁੰਚ ਜਾਂਦਾ ਹੈ ਔਰ ਉਹਦੇ ਉੱਪਰ ਕੋਈ ਮਿੱਟੀ ਘੱਟਾ ਜਾਂ ਉਹ ਜ਼ਿਆਦਾ ਖਰਾਬ ਨਹੀਂ ਹੈ, ਅਜਿਹੇ ਕੇਸਿਸ ਨੂੰ ਅਸੀਂ ਫਿਰ ਸ਼ੇਵ ਕਰਕੇ ਉੱਪਰੋਂ ਵਾਲ ਸ਼ੇਵ ਕਰ ਲਈਦੇ ਆ ਤੇ ਇਹਨਾਂ ਦੀ ਸਫਾਈ ਜਿਹੜੀ ਹੈ ਉਹ ਨਮਕ ਵਾਲਾ ਗਲੂਕੋਜ਼ ਦਾ ਪਾਣੀ ਹੁੰਦਾ ਉਹਨਾਂ ਸਫਾਈ ਕਰਕੇ ਆਪਣਾ ਮਤਲਬ ਚੰਗੀ ਤਰ੍ਹਾਂ ਐਂਟੀਸੈਪਟਿਕ ਕੋਈ ਦਵਾਈਆਂ ਲਾ ਕੇ ਕੋਈ ਟੀਕੇ ਲਗਾ ਕੇ ਸੁੰਨ ਕਰਕੇ ਟਾਂਕੇ ਲਗਾਏ ਜਾ ਸਕਦੇ ਹਨ। ਪਰ ਜਿਹੜੇ ਕੇਸ ਸਾਡੇ ਕੋਲ ਬਹੁਤ ਪੁਰਾਣੇ ਆਉਂਦੇ ਹਨ, ਕੋਈ ਕੇਸ ਆ ਰਿਹਾ ਜੀ ਉਹ ਜੀ ਰਾਤ ਨੂੰ ਹੋ ਗਿਆ ਸੀਗਾ, ਕਿਉਂਕਿ ਮਜਬੂਰੀ ਹੁੰਦੀ ਹੈ ਹਰ ਚੀਜ਼, ਬੰਦਾ ਇਹ ਨੀ ਰਾਤ ਨੂੰ ਜੇ 10 ਵਜੇ ਕੋਈ ਸੱਟ ਲੱਗੀ ਹੈ ਤਾਂ ਕੋਈ 12, 1 ਵਜੇ, 2 ਵਜੇ ਡਾਕਟਰ ਲੱਭਣਾ ਬੜਾ ਔਖਾ ਹੁੰਦਾ ਹੈ। ਉਹ ਫਿਰ ਜਦੋਂ ਬਹੁਤ ਜ਼ਿਆਦਾ ਲੇਟ ਹੋ ਜਾਂਦੇ ਹਨ ਜ਼ਖਮ ਤੇ ਫਿਰ ਅਸੀਂ ਦੇਖਦੇ ਹਾਂ ਵੀ ਉਹਦੇ ਚ ਜੇ ਟਾਂਕੇ ਲਾਵਾਂਗੇ ਤਾਂ ਆਲਰੇਡੀ ਜਿਹੜਾ ਕੰਟੈਮੀਨੇਸ਼ਨ ਹੈ, ਜਿਹੜਾ ਜਿਹੜੇ ਮਾਈਕਰੋਵ ਸੂਖਮ ਕੀਟਾਣੂ ਹਨ ਉਹ ਨਾ ਆਲਰੇਡੀ ਅਸਟੈਬਲਿਸ਼ ਹੋ ਜਾਂਦੇ ਆ। ਫਿਰ ਜੇ ਟਾਂਕੇ ਲਗਾ ਦੋ ਉੱਪਰੋਂ ਤੇ ਅੰਦਰ ਫਿਰ ਨਾ ਉਹਦੇ ਪੀਕ ਬਣਨ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਦੂਜੇ ਨੰਬਰ ਤੇ ਕਈ ਵਾਰੀ ਜਿੱਦਾਂ ਤਾਰ ਹੈ ਆਪਾਂ ਵਾੜਦਾਰ, ਆਪਾਂ ਜਿਹੜੀ ਵਾੜ ਵਾਸਤੇ ਤਾਰ ਲਗਾਉਂਦੇ ਹਾਂ ਕੰਡਿਆਲੀ ਤਾਰ, ਤੇ ਉਹਦੇ ਨਾਲ ਕਈ ਵਾਰੀ ਘੋੜਾ ਜਾਂ ਗਾਂ ਇੱਦਾਂ ਭੱਜੀ ਭੱਜੀ ਇਸ ਤਰ੍ਹਾਂ ਟਕਰਾ ਜਾਏ ਉਹ ਇੰਨਾ ਜ਼ਿਆਦਾ ਚਮੜੀ ਤੇ ਕਈ ਕੱਟ ਲੱਗ ਜਾਣ, ਮਲਟੀਪਲ ਕੱਟ ਲੱਗ ਜਾਣ ਕਿ ਉਹ ਡਿੰਗੇ ਟੇਢੇ ਕੱਟ ਲੱਗਦੇ ਹਨ। ਅਜਿਹੇ ਕੇਸਿਸ ਦੇ ਵਿੱਚ ਵੀ ਅਸੀਂ ਫਿਰ

0: ਟੀਕੇ ਲਗਾਉਣ ਦੀ ਸਲਾਹ ਨਹੀਂ ਦਿੰਦੇ। ਤੀਜੇ ਨੰਬਰ ਤੇ ਕਈ ਵਾਰੀ ਇੰਨੇ ਡੂੰਘੇ ਜ਼ਖਮ ਹੁੰਦੇ ਹਨ, ਬਹੁਤ ਡੂੰਘੇ ਔਰ ਏਦਾਂ ਦੀ ਜਗ੍ਹਾ ਤੇ ਹੁੰਦੇ ਹਨ ਜਿਸ ਤਰ੍ਹਾਂ ਅਗਲੇ ਪੈਰ ਦੇ ਕੋਲ ਔਰ ਗਰਦਨ ਦੇ ਵਿਚਕਾਰ ਦੇ ਜ਼ਖਮ ਹਨ ਘੋੜੇ ਦੇ ਪਰਟੀਕੁਲਰਲੀ, ਉਹ ਬਹੁਤ ਡੂੰਘੇ ਔਰ ਬਹੁਤ ਟੇਢੇ ਮੇਢੇ ਹੁੰਦੇ ਹਨ। ਉਹਨਾਂ ਦੇ ਵਿੱਚ ਵੀ ਅਸੀਂ ਜੇ ਟਾਂਕੇ ਲਗਾਉਣੇ ਹੋਣ, ਆਪਾਂ ਇੱਕ ਦੋ ਕੁ ਟਾਂਕੇ ਲਗਾਈਦਾ, ਚਾਹੇ ਉਹ 6 ਘੰਟੇ ਵਿੱਚ ਵੀ ਪਹੁੰਚ ਜਾਏ, ਤਾਂ ਕਿ ਬਸ ਥੋੜਾ ਜਿਹਾ ਉਹ ਜ਼ਖਮ ਜਿਹੜਾ ਆਸ ਪਾਸ ਰਹੇ। ਬਾਕੀ ਜਿਹੜੇ ਡੂੰਘੇ ਜ਼ਖਮ ਹੈ ਉਹਨਾਂ ਨੂੰ ਅਸੀਂ ਓਪਨ ਖੁੱਲਾ ਰੱਖ ਕੇ ਇਲਾਜ ਕਰਾਈਦਾ, ਤਾਂ ਕਿ ਉਹਦੇ ਵਿੱਚ ਜਿਹੜਾ ਮੈਲਾ ਨਿਕਲਣਾ ਹੈ ਉਹ ਨਿਕਲਦਾ ਰਹੇ। ਆਪਾਂ ਨੂੰ ਟੀਕੇ ਲਗਾਉਣੇ ਪੈਂਦੇ ਆ ਹਰ ਰੋਜ਼, ਆਪਾਂ ਕਹਾਂਗੇ ਵੀ ਗਲੂਕੋਜ਼ ਦੀ, ਜਿਹੜਾ ਨਮਕ ਵਾਲਾ ਗਲੂਕੋਜ਼, ਚੀਨੀ ਵਾਲਾ ਨੀ, ਨਮਕ ਵਾਲਾ ਗਲੂਕੋਜ਼ ਮੈਂ ਇਸ ਲਈ ਵਰਤੋਂ ਕਰ ਰਿਹਾ ਵੀ ਉਹ ਟੀਕਾ ਜਿਹੜਾ ਉਹਨਾਂ ਨੂੰ ਪੇਂਡੂ ਲੋਕ ਆਪਣਾ, ਆਪਾਂ ਜਿਹੜੇ ਲੋਕ ਕਿਸਾਨ ਜਿਹੜੇ ਆ ਉਹਨੂੰ ਗਲੂਕੋਜ਼ ਹੀ ਬੋਲਦੇ ਆ ਦੋਨਾਂ ਨੂੰ, ਇੱਕ ਨਮਕ ਵਾਲਾ ਗਲੂਕੋਜ਼ ਨੂੰ ਬੋਲੋਗੇ ਤੇ ਕਿਹੜਾ ਚੀਨੀ ਵਾਲਾ ਗਲੂਕੋਜ਼ ਨੂੰ, ਠੀਕ ਆ। ਨਮਕ ਵਾਲਾ ਲੈ ਕੇ ਉਹਨੂੰ ਸਫਾਈ ਕਰਨੀ ਹੈ ਹਰ ਰੋਜ਼, ਤੋ ਹਰ ਜ਼ਖਮ ਵਿੱਚ ਟਾਂਕੇ ਨਹੀਂ ਲੱਗ ਸਕਦੇ। ਇੱਕ ਹੋਰ ਹੁੰਦਾ ਕੁੱਤੇ ਦੇ ਕੱਟੇ ਵਾਲੇ ਜ਼ਖਮ, ਜਦੋਂ ਡੋਗ ਕੋਈ ਜਾਨਵਰ ਨੂੰ ਕੱਟ ਜਾਏ, ਦੂਜੇ ਕੁੱਤੇ ਨੂੰ ਜਾਂ ਕਿਸੇ ਮੱਝ ਨੂੰ, ਗਾਂ ਨੂੰ, ਘੋੜੇ ਨੂੰ, ਦੂਸਰੇ ਨੂੰ ਕੱਟ ਜਾਏ, ਤਾਂ ਕਿਉਂਕਿ ਇਹਨੇ ਦੰਦ ਇਹਦਾ ਤਿੱਖੇ ਹੁੰਦੇ ਹਨ, ਇਹ ਦੰਦ ਖੁੱਭ ਜਾਂਦੇ ਆ, ਦੰਦ ਮਾਸ ਚਮੜੀ ਵਿੱਚ ਇਦਾਂ ਖੁੱਭ ਕੇ ਨਾ ਇਹ ਬਹੁਤ ਡੂੰਘਾ ਇਨਫੈਕਸ਼ਨ ਪੈਦਾ ਕਰਦੇ ਹਨ। ਮਤਲਬ ਹਲਕਾ ਦੀ ਬਿਮਾਰੀ ਤਾਂ ਇੱਕ ਅਸਪੈਕਟ ਹੈ, ਉਹ ਤਾਂ ਹਰ ਜਾਨਵਰ ਦੇ ਕੱਟਣ ਨਾਲ ਹਲਕਾ ਨਹੀਂ ਹੁੰਦਾ, ਠੀਕ ਹੈ, ਹਰ ਕੁੱਤੇ ਦੇ ਕੱਟਣ ਨਾਲ ਦੂਜੇ ਜਾਨਵਰ ਨੂੰ ਹਲਕਾ ਨਹੀਂ ਹੁੰਦਾ, ਉਹਦੇ ਨਾਲ ਸਿਰਫ ਇਨਫੈਕਸ਼ਨ ਹੋਏਗਾ, ਜਿੱਦਾਂ ਫੋੜਾ ਬਣੇਗਾ, ਪੀਕ ਬਣੇਗੀ। ਦੂਜਾ ਹੁੰਦਾ ਜਿਹੜਾ ਹਲਕਿਆ ਹੋਇਆ ਕੁੱਤਾ, ਦੋਨਾਂ ਹਾਲਾਤਾਂ ਦੇ ਵਿੱਚ ਜਦੋਂ ਵੀ ਕੁੱਤਾ ਕੋਈ ਕੁੱਤੇ ਦੇ ਕੱਟੇ ਵਾਲਾ ਜ਼ਖਮ ਹੁੰਦਾ, ਉਸ ਦੇ ਵੀ ਆਪਾਂ ਟਾਂਕੇ ਲਗਾਉਣ ਨੂੰ ਪਰਹੇਜ਼ ਕਰਦੇ ਹਾਂ। ਆਪਾਂ ਕਹਿੰਦੇ ਵੀ ਟਾਂਕੇ ਨਹੀਂ ਲੱਗਣੇ, ਕਿਉਂਕਿ ਟਾਂਕੇ ਜੇ ਲਾਵਾਂਗੇ ਉਹ ਜ਼ਖਮ ਹੁੰਦੇ ਡੂੰਘੇ, ਆਪਾਂ ਉੱਪਰ ਟਾਂਕੇ ਲਗਾ ਕੇ ਉਹਦਾ ਮੂੰਹ ਬੰਦ ਕਰ ਦਿੱਤਾ, ਤੇ ਜਿਹੜੀ ਅੰਦਰ ਜਗ੍ਹਾ ਵੱਜ ਗਈ ਨਾ, ਉਤੋਂ ਫਿਰ ਬਹੁਤ ਜ਼ਿਆਦਾ ਪੀਕ ਔਰ ਬਹੁਤ ਜ਼ਿਆਦਾ ਇਨਫੈਕਸ਼ਨ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਤੋ ਅਜਿਹੇ ਜ਼ਖਮ ਵੀ ਆਪਾਂ ਖੁੱਲੇ ਰੱਖ ਕੇ ਉਹਨਾਂ ਦਾ ਇਲਾਜ ਕਰਨ ਦੀ ਸਲਾਹ ਦਿੰਦੇ।
1: ਕਈ ਵਾਰ ਕਹਿ ਲੋ ਕਿ ਇਹੋ ਜਿਹੇ ਹਾਲਾਤ ਬਣ ਜਾਣ, ਖੂਨ ਦੀ ਨਾੜ ਵੀ ਫਟ ਜਾਂਦੀ ਹੈ ਨਾ, ਇਸ ਦੇ ਵਿੱਚ ਕੀ ਦੱਸੋਗੇ ਸਾਡੇ ਕਿਸਾਨ ਵੀਰਾਂ ਜਾਂ ਕਿਸਾਨ ਭੈਣਾਂ ਨੂੰ ਕਿ ਉਹ ਕੀ ਕਰ ਸਕਦੇ ਨੇ ਇਸ ਹਾਲਾਤ ਦੇ ਵਿੱਚ?
0: ਦੇਖੋ ਜੀ, ਜਿਹੜਾ ਖੂਨ ਹੈ ਨਾ, ਜਿਸ ਤਰ੍ਹਾਂ ਦਿਲ ਹੈ, ਇਹ ਮਤਲਬ ਕੁਝ ਮਿੰਟਾਂ ਦੇ ਵਿੱਚ ਪੂਰਾ ਸਾਡਾ ਜਿਹੜਾ ਖੂਨ ਹੈ ਨਾ ਪੂਰਾ ਸਰਕਲ ਚ ਰਹਿੰਦਾ। ਜੇ ਕੋਈ ਮੋਟੀ ਨਾੜ, ਖੂਨ ਦੀ ਨਾੜ ਕੋਈ ਇੱਕ ਫਟ ਜਾਏ, ਤਾਂ ਉਹ ਚ ਇੰਨਾ ਖੂਨ ਵਹਿ ਸਕਦਾ ਹੈ ਵਿਦਨ ਮਿੰਟਾਂ ਦੇ ਵਿੱਚ, ਕੁਝ ਮਿੰਟਾਂ ਵਿੱਚ ਮੌਤ ਵੀ ਹੋ ਸਕਦੀ ਹੈ। ਮਤਲਬ ਖੂਨ ਦੀ ਨਾੜ ਦਾ ਫਟਣਾ ਇੰਨਾ ਖਤਰਨਾਕ ਹੈ। ਮਤਲਬ ਉਹ ਡਿਪੈਂਡ ਕਰਦਾ ਹੈ, ਜੇ ਤਾਂ ਛੋਟੀ ਨਾੜ ਹੋਏ ਉਹਦੇ ਤਾਂ ਬਹੁਤਾ ਨੀ ਪ੍ਰੋਬਲਮ, ਜੇ ਕੋਈ ਮੋਟੀ ਨਾੜ, ਜਿਸ ਤਰ੍ਹਾਂ ਚੱਡੇ ਦੇ ਕੋਲ ਜਿਹੜੀ ਗਾਂ ਜਾਂ ਮੱਝ ਦੇ ਜਿਹੜੇ ਚੱਡੇ ਨੂੰ ਪਾਈ ਜਾਂਦੀ ਹੈ ਨਾ, ਉਹ ਬਹੁਤ ਕਾਮਨ ਹੈ, ਮੈਂ ਕਾਮਨ ਦੀ ਐਗਜ਼ਾਮਪਲਾਂ ਦੇ ਰਿਹਾ, ਜਿਹੜੀਆਂ ਆਮ ਸਾਡੇ ਕੋਲ ਆਉਂਦੇ ਆ ਕਿਸਾਨ ਭਰਾ, ਉਹ ਜੇ ਇੱਦਾਂ ਦੀ ਫਟ ਜਾਏ ਔਰ ਉਹਦਾ ਨਹੀਂ ਕੋਈ 2-4 ਮਿੰਟ ਨਹੀਂ ਧਿਆਨ ਦਿੱਤਾ, ਤਾਂ ਜਾਨਵਰ ਖਤਮ ਵੀ ਹੋ ਸਕਦਾ ਹੈ। ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਨੇ ਜਦੋਂ ਸਭ ਤੋਂ ਪਹਿਲਾਂ ਰਿਐਕਸ਼ਨ ਆਪਣਾ ਹੁੰਦਾ ਕਿ ਇਹਨੂੰ ਜੀ ਦਵਾ ਲਓ, ਉਸ ਜਗ੍ਹਾ ਨੂੰ ਦਵਾ ਕੇ ਬੰਨ ਦਿਓ ਤਾਂ ਖੂਨ ਰੁਕ ਜਾਏਗਾ। ਆਪਣੇ ਵੀ ਜੇ ਖੂਨ ਵਗੇ ਆਪਾਂ ਸਭ ਤੋਂ ਪਹਿਲਾਂ ਕਰਾਂਗੇ ਦਵਾ ਲਓ ਜੀ, ਇੱਕ ਤਾਂ ਉਹ ਫਸਟ ਏਡ ਮੁੱਢਲੀ ਸਹਾਇਤਾ ਕਰਨੀ ਚਾਹੀਦੀ ਹੈ। ਜਦੋਂ ਖੂਨ ਵਹਿ ਰਿਹਾ ਤੇ ਉਹਦੇ ਉੱਪਰਲੇ ਪਾਸੇ ਜਿੱਧਰੋਂ ਬਾਡੀ ਵਾਲੇ ਪਾਸੇ ਨੂੰ, ਉੱਥੇ ਕੋਈ ਜੇ ਪੋਸੀਬਲ ਹੋਵੇ ਜਿੱਦਾਂ ਲੱਤ ਵਗੈਰਾ ਹੈ, ਉੱਥੇ ਤਾਂ ਬੰਨੀ ਜਾ ਸਕਦੀ ਹੈ, ਲੱਤ ਵਗੈਰਾ ਹੈ, ਜਿਹੜੀ ਰਬੜ ਦੀ ਪਾਈਪ ਹੁੰਦੀ ਹੈ, ਜਿਹੜਾ ਆਪਣੇ ਸਾਈਕਲਾਂ ਵਾਲੀ ਟਿਊਬ ਨੀ ਹੁੰਦੀ, ਉਹ ਚ ਇਲਾਸਟੀਸਿਟੀ ਹੁੰਦੀ ਨਾ, ਖਿਚਾਵ ਏਦਾਂ, ਉਹ ਲਗਾ ਸਕਦੇ ਹੋ, ਜਾਂ ਕੋਈ ਵੀ ਚਾਹੇ ਸੂਤੀ ਕੱਪੜਾ ਹੋਵੇ, ਚਾਹੇ ਕੋਈ ਚੁੰਨੀ ਦੀ ਲੀਰ ਲੈ ਲਓ, ਇਸ ਤਰ੍ਹਾਂ ਉਹਨੂੰ ਬੰਨ ਦਿਓ ਤਾਂ ਕਿ ਉਹ ਖੂਨ ਵਗਣਾ ਇੱਕ ਟਾਈਮ ਲਈ ਬੰਦ ਹੋ ਜਾਏ। ਪਰ ਜਿਹੜੀ ਇਹ ਮੁੱਢਲੀ ਸਹਾਇਤਾ ਹੈ, ਇਹ ਸਿਰਫ ਕੁਛ ਮਿੰਟਾਂ ਵਾਸਤੇ ਹੈ, ਮਤਲਬ 10-15-20 ਮਿੰਟਾਂ ਲਈ, ਇਹਦਾ ਘੰਟਿਆਂ ਵਾਸਤੇ ਨਹੀਂ ਰੱਖੀ ਜਾ ਸਕਦੀ। ਤੁਸੀਂ ਕਹੋ ਮੈਂ 6 ਘੰਟੇ ਲਈ ਬੰਨ ਦਿੱਤਾ, ਫਿਰ ਤੋਂ ਉਹ ਜਿਹੜਾ ਅੰਗ ਹੈ ਉਸ ਤੇ ਬਹੁਤ ਬੁਰਾ ਪ੍ਰਭਾਵ ਪਏਗਾ। ਤਾਂ ਇਹ ਕਿਸਾਨ ਭਰਾ ਕਰਨ, ਜਦੋਂ ਹੀ ਕੋਈ ਲੱਗੇ ਇੱਕ ਬਲੀਡਿੰਗ ਹੋ ਰਹੀ ਹੈ, ਕਦੇ ਖੂਨ ਬਹਿ ਰਿਹਾ, ਕੋਈ ਨਾੜ ਫਟ ਗਈ, ਉਹਨੂੰ ਬੰਨਣ ਦੀ ਕੋਸ਼ਿਸ਼ ਕਰਨ ਜਾਂ ਉੱਥੇ ਪੱਟੀ ਕਰ ਦੇਣ। ਜਿਸ ਤਰ੍ਹਾਂ ਮੈਂ ਕਿਹਾ ਵੀ ਚੱਡੇ ਦੇ ਕੋਲ ਮੱਝ ਗਾਂ ਦੀ ਬਹੁਤ ਮੋਟੀ ਨਾੜ ਹੁੰਦੀ ਹੈ, ਜਿਸ ਤਰ੍ਹਾਂ ਆਪਣੀ ਮਤਲਬ ਟੂਟੀ ਵਾਲੀ ਪਾਈਪ ਹੈ ਨਾ, ਏਦਾਂ 1 ਇੰਚ ਦੀ, ਏਦਾਂ ਦੀ ਉਹਦੀ ਨਾੜ ਹੁੰਦੀ ਹੈ, ਉਹ ਜੇ ਫਟ ਜਾਏ ਤਾਂ ਖੂਨ ਦਾ ਬਹਾਵ ਬਹੁਤ ਜ਼ਿਆਦਾ ਹੋ ਜਾਂਦਾ। ਉਹਦੇ ਨਾਲ ਕੀ ਕਰੋ, ਤੁਸੀਂ ਪੂਰਾ ਲੱਠੇ ਦਾ ਕੱਪੜਾ ਜਿਹਾ ਲਓ, ਉਹਦੀ ਪੂਰੀ ਬਾਡੀ ਦੇ ਅਰਾਊਂਡ ਏਦਾਂ ਕਰਕੇ ਨਾ ਬੰਨ ਦਿਓ, ਉਹਦੇ ਨਾਲ ਵੀ ਖੂਨ ਕੁਛ ਟਾਈਮ ਲਈ ਰੁਕ ਜਾਂਦਾ ਹੈ। ਤੇ ਡਾਕਟਰ ਨੂੰ ਬੁਲਾ ਕੇ ਉਹਦੇ ਅਜਿਹੇ ਕੇਸਾਂ ਦੇ ਵਿੱਚ ਟਾਂਕਾ ਲਾਉਣਾ ਪੈਂਦਾ, ਨਾੜ ਨੂੰ ਦੋਨਾਂ ਪਾਸਿਓਂ ਦੇ ਟਾਂਕਾ ਲਾਉਣਾ ਪੈਂਦਾ, ਉਹਦੇ ਮਤਲਬ ਉਹਦੇ ਅਗਲੇ ਪਾਸੇ ਵੀ ਤੇ ਪਿਛਲੇ ਪਾਸੇ ਵੀ ਟਾਂਕੇ ਲਗਾ ਕੇ ਉਹਨੂੰ ਖੂਨ ਦਾ ਬਹਾਅ ਰੋਕਣਾ ਪੈਂਦਾ, ਜਿਹੜਾ ਕਿ ਮਤਲਬ ਇੱਕ ਸਰਜੀਕਲ ਪ੍ਰੋਸੀਜਰ ਹੈ ਜੋ ਕਿ ਇੱਕ ਹਸਪਤਾਲ ਵਿੱਚ ਹੋ ਸਕਦਾ ਹੈ, ਕਿਉਂਕਿ ਉਹਦੇ ਚ ਬਹਾਅ ਇੰਨਾ ਹੈ ਖੂਨ ਦਾ ਕਿ ਵੈਸੇ ਨਹੀਂ ਰੁਕ ਸਕਦਾ। ਅਜਿਹੀ ਹਾਲਤ ਨੂੰ ਐਮਰਜੈਂਸੀ ਸਮਝ ਕੇ ਡਾਕਟਰ ਨੂੰ ਬੁਲਾਓ ਤੇ ਟਾਂਕੇ ਲਗਾਓ।
1: ਆਪਰੇਸ਼ਨ ਦੇ ਰਾਹੀਂ ਜਿਹੜੇ ਜ਼ਖਮ ਹੁੰਦੇ ਨੇ, ਉਹ ਤਾਂ ਡਾਕਟਰ ਸਾਹਿਬਾਨ ਜਿਵੇਂ ਦਵਾਈਆਂ ਦਿੰਦੇ ਨੇ ਜਾਂ ਘੋਲ ਦਿੰਦੇ ਨੇ, ਉਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਵਰਤ ਕੇ ਜਿਹੜੇ ਕਿਸਾਨ ਵੀਰ ਕਿਸਾਨ ਭੈਣਾਂ ਨੇ ਉਸ ਦਾ ਹੱਲ ਲੱਭ ਸਕਦੇ। ਪਰ ਕਈ ਵਾਰ ਨਾ ਆਮ ਜ਼ਖਮ ਹੋ ਜਾਂਦੇ ਨੇ, ਜਿਹੜੇ ਆਮ ਜ਼ਖਮ ਹੁੰਦੇ ਨੇ ਉਹਨਾਂ ਨੂੰ ਸਾਫ਼ ਕਰਨ ਲਈ ਤੁਸੀਂ ਕਿਹੜੇ ਕਿਹੜੇ ਘੋਲ ਨੇ ਜਾਂ ਦਵਾਈਆਂ ਨੇ ਜਿਹੜੀਆਂ ਤੁਸੀਂ ਰੈਕਮੈਂਡ ਕਰੋਗੇ ਜਾਂ ਸਾਡੇ ਕਿਸਾਨ ਵੀਰਾਂ ਕਿਸਾਨ ਭੈਣਾਂ ਨੂੰ ਦੱਸ ਸਕੋਗੇ ਜੋ ਹੁਣ ਮਾਰਕੀਟ ਦੇ ਵਿੱਚ ਉਪਲਬਧ ਹੋਣ ਤੇ ਜਿਹਨਾਂ ਨੂੰ ਵਰਤ ਕੇ ਉਹਨਾਂ ਦੀ ਸਾਂਭ ਸੰਭਾਲ ਨੂੰ ਬਿਹਤਰ ਬਣਾ ਸਕਣ?
0: ਇਹ ਇੱਕ ਬੜਾ ਮਹੱਤਵਪੂਰਨ ਸਵਾਲ ਹੈ,

0: ਜ਼ਖਮਾਂ ਦਾ ਇਲਾਜ ਲਈ ਕੀ ਕੀ ਦਵਾਈਆਂ ਉਪਲਬਧ ਹਨ, ਕੀ ਕੀ ਟੀਕੇ ਉਪਲਬਧ ਹਨ। ਇਹਦੇ ਚ ਬਸ ਮੇਨ ਜਿਹੜਾ ਮੁੱਦਾ ਹੈ ਉਹ ਹੈ ਇਸ ਚੀਜ਼ ਦਾ ਪਤਾ ਲਗਾਉਣਾ ਕਿ ਜ਼ਖਮ ਆਮ ਹੈ ਜਾਂ ਬਹੁਤ ਗਹਿਰਾ ਹੈ, ਬਹੁਤ ਡੂੰਘਾ ਹੈ। ਜਿਹੜੇ ਜ਼ਖਮ ਤਿੱਖੀਆਂ ਚੀਜ਼ਾਂ ਨਾਲ ਬਣਦੇ ਹਨ, ਜੋ ਕਿ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਕੋਈ ਤਿੱਖੀ ਚੀਜ਼ ਖੁੱਭ ਗਈ, ਜਿੱਦਾਂ ਗੇਟ ਦੇ ਵਿੱਚ ਕੋਈ ਤਿੱਖਾ ਕੋਈ ਹਿੱਸਾ ਸੀਗਾ, ਜਾਨਵਰ ਗਿਆ ਉਹ ਖਹਿ ਗਿਆ ਉਹਦੇ ਨਾਲ ਤੇ ਉਹਦੇ ਚ ਖੁੱਭ ਗਿਆ, ਉਹ ਮਤਲਬ ਉਹ ਜ਼ਖਮ ਉੱਪਰੋਂ ਚਾਹੇ ਛੋਟੇ ਦਿਖਣ ਪਰ ਅੰਦਰ ਨੁਕਸਾਨ ਕਾਫੀ ਹੋਇਆ ਹੁੰਦਾ ਹੈ। ਬਾਕੀ ਜ਼ਖਮਾਂ ਦੇ ਇਲਾਜ ਲਈ ਸਮਝਣ ਦੀ ਲੋੜ ਹੈ ਕਿ ਸਾਫ਼ ਸਫਾਈ, ਆਪਣੇ ਜਿਹੜੇ ਕਿਸਾਨ ਭਰਾ ਬੜੇ ਅਗਾਂਹ ਵਧੂ ਹੈ, ਮੈਂ ਬੜਾ ਖੁਸ਼ ਹੈ, ਇਹਨਾਂ ਨੂੰ ਨੌਲੇਜ ਲੈਣ ਦਾ ਬੜਾ ਚਾਅ ਰਹਿੰਦਾ ਹੈ। ਸਾਡੇ ਕੋਲ ਵੀ ਆਉਂਦੇ ਆ ਤਾਂ ਪੁੱਛਣਗੇ ਵੀ ਆਹ ਕਿਸ ਤਰ੍ਹਾਂ ਕਰੀਏ, ਜੇ ਇਹ ਸਮਝ ਲੈਣ ਵੀ ਕੀਟਾਣੂ ਕੀ ਹੁੰਦੇ ਹਨ, ਜਦੋਂ ਜ਼ਖਮ ਹੋ ਗਿਆ ਕੀਟਾਣੂ ਜ਼ਖਮ ਦੇ ਉੱਪਰ ਵੀ ਲੱਗ ਜਾਣਗੇ, ਉਹਨਾਂ ਦੀ ਸਫਾਈ ਕਰਨੀ ਆਪਾਂ, ਬਾਕੀ ਜਿਹੜੇ ਸਰੀਰ ਨੇ ਆਪਣੇ ਆਪ ਜ਼ਖਮ ਭਰਨਾ। ਪਾਣੀ ਲਓ, ਉਬਾਲ ਲਓ ਉਹਨੂੰ ਹਲਕਾ ਜਾ ਠੰਡਾ ਕਰ ਲਓ, ਮਤਲਬ ਉਬਾਲ ਕੇ ਉਹਨੂੰ ਠੰਡਾ ਕਰਕੇ ਉਸ ਪਾਣੀ ਦੀ ਵਰਤੋਂ ਕਰ ਸਕਦੇ ਹੋ ਧੋਣ ਵਾਸਤੇ ਜ਼ਖਮ ਨੂੰ, ਤਾਂ ਕਿ ਉਹ ਜ਼ਖਮ ਦੇ ਉੱਪਰ ਜਿਹੜੇ ਮਿੱਟੀ ਘੱਟਾ ਲੱਗਾ ਹੋਇਆ ਜਾਂ ਕੀਟਾਣੂ ਲੱਗੇ ਉਹ ਸਾਫ਼ ਹੋ ਜਾਣ। ਚਲੋ ਸਭ ਤੋਂ ਸਿੰਪਲ ਹੈ, ਪਾਣੀ ਲਿਆ ਉਬਾਲਿਆ ਉਹਨੂੰ ਠੰਡਾ ਕੀਤਾ ਜਾਂ ਕੋਸਾ ਜਿਹਾ ਪਾਣੀ ਹੈ ਉਹਨਾਂ ਰੂੰ ਲਓ, ਰੂੰ ਨਾਲ ਧੋ ਦੋ ਉਹਨੂੰ ਜ਼ਖਮ ਨੂੰ। ਉਸ ਤੋਂ ਇਲਾਵਾ ਕੁਛ ਜ਼ਖਮਾਂ ਦੇ ਉੱਪਰ ਆਪਾਂ ਲਾਲ ਦਵਾਈ ਦਾ ਇਸਤੇਮਾਲ ਵੀ ਕਰ ਸਕਦੇ ਹਾਂ, ਇੰਪੋਰਟੈਂਟ ਹੈ ਜਿਹੜਾ ਕਿ ਮਤਲਬ ਉਹਦੇ ਚ ਕਿੰਨੇ ਕ ਆਪਾਂ ਕ੍ਰਿਸਟਲ ਪਾਣੇ ਆ। ਪਹਿਲੀ ਗੱਲ, ਉਹ ਬਹੁਤ ਗਾੜੇ ਰੰਗ ਦਾ ਨਹੀਂ ਬਣਨਾ ਚਾਹੀਦਾ ਸੋਲੂਸ਼ਨ, ਹਲਕਾ ਜਿਹਾ ਲਾਲ ਰੰਗ ਦਾ ਬਣਨਾ ਚਾਹੀਦਾ, ਕੁਆਂਟਿਟੀ ਜਿਹੜੀ ਬਹੁਤ ਘੱਟ ਮਾਤਰਾ ਚ ਹੁੰਦੀ ਹੈ। ਪਾਣੀ ਨੋਰਮਲ ਪਾਣੀ ਹੋ ਸਕਦਾ, ਟੂਟੀ ਵਾਲਾ ਪਾਣੀ, ਟਿਊਬਲ ਵਾਲਾ ਪਾਣੀ ਲੈ ਕੇ ਇੱਕ ਲੀਟਰ ਪਾਣੀ ਲੈ ਲਓ, ਉਹ ਚ ਬਸ ਇੱਕ ਲੀਟਰ ਦੋ ਲੀਟਰ ਜਿੰਨੀ ਕੁ ਰਿਕੁਆਇਰਮੈਂਟ ਹੈ, ਜਿੱਦਾਂ ਕਿ ਬੜਾ ਜ਼ਖਮ ਹੈ, ਇਹ ਇਹਨਾਂ ਸਫਾਈ ਹੋ ਸਕਦੀ ਹੈ। ਖੁਰਾਂ ਦੇ ਜ਼ਖਮਾਂ ਲਈ ਬਹੁਤ ਵਧੀਆ ਹੈ, ਖੁਰਾਂ ਦੇ ਉੱਪਰ ਜਿੰਨੇ ਜ਼ਖਮ ਹੋ ਜਾਂਦੇ ਹਨ ਉਹ ਤੁਸੀਂ ਲਾਲ ਦਵਾਈ ਨਾਲ ਧੋ ਦੋ, ਉਸ ਤੇ ਚਾਹੇ ਅਮਾਊਂਟ ਥੋੜੀ ਵੱਧ ਵੀ ਪਾ ਦੋ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਖੁਰ ਤੋਂ ਮਤਲਬ ਹਾਰਡ ਹੁੰਦੇ ਹਨ। ਇਸ ਤੋਂ ਇਲਾਵਾ ਜਿਹੜੀਆਂ ਪਾਊਡਰ ਵਾਲੀਆਂ ਦਵਾਈਆਂ ਹਨ, ਜਿੱਦਾਂ ਨਿਊ ਸਪੋਰਿਨ ਕਰਕੇ ਸੁਣਿਆ ਹੋਣਾ, ਬੜਾ ਕਾਮਨ ਜੀ ਦਵਾਈ ਹੈ, ਨਿਊ ਸਪੋਰਿਨ ਪਾਊਡਰ ਦੀ ਫਾਰਮ ਚ ਆਉਂਦਾ, ਜਦੋਂ ਸਫਾਈ ਕਰ ਲਓ ਨਿਊ ਸਪੋਰਿਨ ਪਾਊਡਰ ਉੱਪਰ ਲਗਾ ਸਕਦੇ ਹੋ, ਉਹਨਾਂ ਕੀ ਹੈ ਉਹ ਡਰਾਈ ਕਰ ਦੇਗਾ, ਜਦੋਂ ਜ਼ਖਮ ਬਣੇਗਾ ਉਹਦੇ ਉੱਪਰ ਉਹ ਚ ਪਾਣੀ ਨਿਕਲੇਗਾ, ਥੋੜਾ ਥੋੜਾ ਸੋਜ ਆਏਗੀ, ਜਦੋਂ ਪਾਊਡਰ ਲਗਾ ਦੋ ਨਾ ਤਾਂ ਪਾਊਡਰ ਨੇ ਆਪਣੇ ਆਪ ਉਹ ਜਿਹੜਾ ਅੰਦਰ ਵਾਲਾ ਸੀਰਮ ਹੈ ਜਾਂ ਬਾਡੀ ਵਿੱਚ ਜਿਹੜਾ ਪਾਣੀ ਨਿਕਲ ਰਿਹਾ ਉਹਨੂੰ ਸੋਖ ਲੈਣਾ ਉਹਨੇ, ਉਹ ਏਦਾਂ ਮਤਲਬ ਹੀਲਿੰਗ ਜਿਹਾ ਇਫੈਕਟ ਜਿਹਾ ਆਏਗਾ, ਸੂਦਿੰਗ ਇਫੈਕਟ ਆਏਗਾ ਐਨੀਮਲ ਨੂੰ। ਇਸ ਤੋਂ ਇਲਾਵਾ ਜਿਹੜੇ ਸਪਿਰਿਟ ਵਗੈਰਾ ਜਿੰਨੇ ਵੀ ਅਲਕੋਹਲ ਵਾਲੇ ਸੋਲੂਸ਼ਨ ਹੈ ਨਾ, ਉਹ ਨਹੀਂ ਲਗਾਉਣੇ ਚਾਹੀਦੇ, ਉਹ ਬਿਲਕੁਲ ਨਹੀਂ ਲਗਾਉਣੇ ਚਾਹੀਦੇ ਤਾਜ਼ਾ ਜ਼ਖਮਾਂ ਦੇ ਉੱਪਰ, ਉਹ ਫਿਰ ਜਿੱਦਾਂ ਲੜੇਗਾ। ਆਪਾਂ ਨੂੰ ਵੈਸੇ ਪਤਾ ਹੈ ਕਿ ਆਪਣੇ ਵੀ ਜੇ ਹੋ ਜਾਏ ਕੋਈ ਜੇ ਸਪਿਰਿਟ ਵਾਲਾ ਲੱਗ ਜਾਏ ਤਾਂ ਬਹੁਤ ਜਲਦਾ ਜ਼ਖਮ, ਤੋ ਉਹ ਐਨੀਮਲ ਦੇ ਵੀ ਇਸ ਤਰ੍ਹਾਂ ਹੀ ਆ, ਜਾਨਵਰ ਦੇ ਵੀ ਇਸ ਤਰ੍ਹਾਂ ਹੀ, ਉਹ ਸਪਿਰਿਟ ਵਾਲੇ ਸੋਲੂਸ਼ਨ ਨਹੀਂ ਲਗਾਉਣੇ ਚਾਹੀਦੇ ਜ਼ਖਮ ਉੱਪਰ। ਇੱਕ ਹੋਰ ਦਵਾਈ ਹੈ ਬੀਟਾਡੀਨ ਦੀ, ਬੀਟਾਡੀਨ ਦਵਾਈ ਬੜੀ ਕਾਮਨ ਹੈ, ਉਹ ਵੀ ਬੜੀ ਸੇਫਲੀ ਸੇਫ ਤਰੀਕੇ ਨਾਲ ਫੰਬਾ ਲੈ ਕੇ ਜ਼ਖਮ ਦੇ ਉੱਪਰ ਲਗਾਈ ਜਾ ਸਕਦੀ ਹੈ। ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਹੈ ਕਿ ਤੁਹਾਡੇ ਆਪਣੇ ਹੱਥ ਸਾਫ਼ ਹੋਣੇ ਚਾਹੀਦੇ ਹੈ ਜਦੋਂ ਤੁਸੀਂ ਇਹ ਚੀਜ਼ਾਂ ਕਰਨੀਆਂ ਹੋਣ। ਇਸ ਤੋਂ ਇਲਾਵਾ ਜੇ ਕੋਈ ਲੱਗੇ ਕਿ ਵੀ ਬਹੁਤ ਬੜਾ ਗਹਿਰਾ ਜ਼ਖਮ ਹੈ ਜੋ ਕਿ ਅੰਦਰੂਨੀ ਨਹੀਂ ਹੈ, ਮਤਲਬ ਪੇਟ ਦੇ ਅੰਦਰ ਤੱਕ ਨਹੀਂ ਗਿਆ ਹੈ, ਚਮੜੀ ਦਾ ਮਾਸ ਤੱਕ ਹੀ ਹੈ, ਬੜਾ ਜ਼ਖਮ ਹੈ, ਟੂਟੀ ਵਾਲੇ ਪਾਣੀ ਚੱਲਦੇ ਪਾਣੀ ਨਾਲ ਪਹਿਲਾਂ ਇੱਕ ਵਾਰੀ ਧੋ ਲਓ, ਜਿਹੜੀ ਗੱਲ ਮਿੱਟੀ ਘੱਟਾ ਵਗੈਰਾ ਨਿਕਲ ਜਾਏ, ਉਸ ਤੋਂ ਬਾਅਦ ਫਿਰ ਲਾਲ ਦਵਾਈ ਨਾਲ ਧੋ ਦੋ, ਹਲਕਾ ਲਾਲ ਦਵਾਈ ਨਾਲ ਪਾ ਕੇ, ਉਸ ਤੋਂ ਬਾਅਦ ਤੀਜੇ ਸਟੈਪ ਦੇ ਵਿੱਚ ਫਿਰ ਬੀਟਾਡੀਨ ਤੇ ਬਾਕੀ ਦਵਾਈਆਂ ਲਗਾ ਕੇ ਇਸ ਤਰ੍ਹਾਂ ਇਲਾਜ ਕੀਤਾ ਜਾ ਸਕਦਾ।
1: ਇਸ ਮੌਸਮ ਦੇ ਵਿੱਚ ਕੋਈ ਖਾਸ ਸਾਂਭ ਸੰਭਾਲ ਜਿਹੜੀ ਹੁੰਦੀ ਹੈ ਜ਼ਖਮਾਂ ਦੀ, ਉਹ ਜ਼ਰੂਰੀ ਹੈ ਜਾਂ ਕੀ ਮਹੱਤਤਾ ਹੈ ਬਰਸਾਤੀ ਮੌਸਮ ਦੇ ਵਿੱਚ ਜ਼ਖਮਾਂ ਦੀ ਸਾਂਭ ਸੰਭਾਲ ਦੀ?
0: ਬਰਸਾਤ ਵਾਲਾ ਮੌਸਮ ਤੋਂ ਬਸ ਮੌਸਮ ਵਧੀਆ ਹੋ ਜਾਂਦਾ ਹੈ, ਆਪਾਂ ਨੂੰ ਰੇਨ ਵਧੀਆ ਲੱਗਦੀ ਹੈ, ਪਰ ਇਹਦੇ ਵਿੱਚ ਕੀ ਨਮੀ ਦੀ ਮਾਤਰਾ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਵਿਕਾਸ ਵਾਲਾ ਸੀਜ਼ਨ ਹੈ ਕੋਈ ਵੀ ਚੀਜ਼ ਹੋਵੇ, ਇਸ ਲਈ ਕੀਟਾਣੂਆਂ ਲਈ ਵੀ ਸੇਮ ਹੈ, ਜਿਹੜੇ ਸੂਖਮ ਜੀਵ ਹੈ, ਅੱਜ ਕੱਲ ਫੰਗਸ ਵੀ ਇੱਕਦਮ ਲੁਕ ਜਾਏ ਇੱਕਦਮ ਚੀਜ਼ ਖਰਾਬ ਹੋ ਜਾਂਦੀ ਹੈ, ਤੇ ਜ਼ਖਮ ਦੇ ਵਿੱਚ ਵੀ ਇੱਦਾਂ ਹੈ, ਕੀਟਾਣੂ ਜਿਹੜੇ ਜਦੋਂ ਜ਼ਖਮ ਹੋ ਗਿਆ ਇੱਕਦਮ ਵਾਧਾ ਹੁੰਦਾ ਹੈ। ਦੂਜੇ ਨੰਬਰ ਤੇ ਜਿਹੜੀ ਨਮੀ ਦੀ ਮਾਤਰਾ ਦਾ ਵਧੇਰੇ ਹੋਣ ਕਰਕੇ ਉਹ ਨਾ ਜ਼ਖਮ ਗਿੱਲਾ ਰਹਿੰਦਾ ਹਮੇਸ਼ਾ
1: ਜੀ,
0: ਆਪਰੇਸ਼ਨ ਜ਼ਖਮ ਵੀ ਗਿੱਲਾ ਰਹਿੰਦਾ ਜਦੋਂ ਉਹਦੀ ਹੀਲਿੰਗ ਜਿਹੜੀ ਹੈ ਉਹਦੀ। ਏਦਾਂ ਦੇ ਮੌਸਮਾਂ ਦੇ ਵਿੱਚ ਅਸੀਂ ਪਾਊਡਰ ਵਾਲੀਆਂ ਦਵਾਈਆਂ ਜ਼ਿਆਦਾ ਯੂਜ਼ ਕਰਦੇ ਹਾਂ।
1: ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਰ, ਸਾਡੇ ਕਿਸਾਨ ਵੀਰਾਂ ਜਾਂ ਕਿਸਾਨ ਭੈਣਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋ?
0: ਸਾਡੀ ਯੂਨੀਵਰਸਿਟੀ ਦੀ ਇੱਕ ਵੈਬਸਾਈਟ ਜਿਹੜੀ ਹੈ ਨਾ gadwasu.in, ਤੁਸੀਂ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਗੂਗਲ ਦੇ ਵਿੱਚ ਸਰਚ ਕਰੋ, ਉਸ ਤੇ ਜਾ ਕੇ ਤੁਸੀਂ ਅਲੱਗ ਅਲੱਗ ਵਿਭਾਗਾਂ ਦੀ ਮੁਖੀਆਂ ਦੀ ਜਿਹੜੇ ਐਕਸਪਰਟ ਹੈ ਉਹਨਾਂ ਦੀ ਜਾਣਕਾਰੀ ਲੈ ਸਕਦੇ ਹੋ। ਉਹਨਾਂ ਦੇ ਜਿਹੜੇ ਕੰਮ ਕਰਦੇ ਅਧਿਕਾਰੀ ਹੈ, ਡਾਕਟਰ ਹੈ, ਸਭ ਦੇ ਨੰਬਰ ਉਹਦੀ ਵੈਬਸਾਈਟ ਦੇ ਉੱਪਰ ਅਵੇਲੇਬਲ ਹੈ।
1: ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਜੁੜੇ ਤੇ ਸਾਡੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ।
0: ਧੰਨਵਾਦ ਜੀ।
2: ਉਮੀਦ ਕਰਦੇ ਹਾਂ ਕਿ ਸਾਡੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਉਹਨਾਂ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। ਇਸੇ ਹੀ ਉਮੀਦ ਦੇ ਨਾਲ ਮੈਨੂੰ ਮਨਦੀਪ ਕੌਰ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨਵਾਣੀ ਦੇ ਤਹਿਤ ਵਿਸ਼ਾ ਪਸ਼ੂਆਂ ਦੇ ਆਪਰੇਸ਼ਨਾਂ ਰਾਹੀਂ ਹੋਏ ਅਤੇ ਆਮ ਜ਼ਖਮਾਂ ਦੀ ਸੰਭਾਲ ਬਾਰੇ ਜਾਣਕਾਰੀ। ਇਸ ਬਾਬਤ ਜਾਣਕਾਰੀ ਦੇ ਰਹੇ ਸਨ ਡਾਕਟਰ

0: ਅਸ਼ਵਨੀ ਕੁਮਾਰ, ਪ੍ਰੋਫੈਸਰ ਸਰਜਰੀ ਅਤੇ ਰੇਡੀਓਲੋਜੀ ਵਿਭਾਗ ਵੈਟਨਰੀ ਕਾਲਜ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਤੋਂ। ਆਓ ਹੁਣ ਕਿਸਾਨ ਵੀਰੋ, ਕਿਸਾਨ ਭੈਣੋ, ਤੁਹਾਨੂੰ ਦੇ ਦਈਏ ਮੌਸਮ ਦਾ ਹਾਲ। IMD ਦੇ ਸੁਪਰ ਕੰਪਿਊਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ 4-5 ਦਿਨਾਂ ਦੇ ਵਿੱਚ ਬੱਦਲਵਾਈ ਬਣੇ ਰਹਿਣ ਦਾ, ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਘੱਟ ਤੋਂ ਘੱਟ ਤਾਪਮਾਨ 27 ਤੋਂ 28 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 38 ਤੋਂ 39 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 55 ਤੋਂ 90 % ਅਤੇ ਹਵਾ ਦੀ ਗਤੀ 5 ਤੋਂ 9 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਕੱਲ੍ਹ ਯਾਨੀ ਕਿ ਮਿਤੀ 9 ਅਗਸਤ ਨੂੰ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਹਵਾ ਵਿੱਚ ਨਮੀ ਦੀ ਮਾਤਰਾ 60 ਤੋਂ 90 % ਅਤੇ ਹਵਾ ਦੀ ਗਤੀ 5 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਹ ਸੀ ਮੌਸਮ ਦਾ ਹਾਲ। ਇਸ ਦੇ ਨਾਲ ਹੀ ਮੈਨੂੰ ਮਨਦੀਪ ਕੌਰ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
1: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਰੋਤਿਓ, ਹਫ਼ਤਾਵਾਰੀ ਸਿਲਸਿਲਾ ਹਰ ਅਕਾਲ ਉਸਤਤ ਦੇ ਅੰਤਰਗਤ ਚੱਲ ਰਹੇ ਅਰਦਾਸ ਦਰਸ਼ਨ ਰੂਪ ਅਭਿਆਸ ਦੇ ਤਹਿਤ ਅੱਜ ਵਿਥਿਆ ਸੁਣਾਵਾਂਗੇ ਖੋਪਰੀਆਂ ਉਤਰਵਾਈਆਂ ਤੇ ਚਰਖੜੀਆਂ ਤੇ

ਖੋਪਰੀ ਉਤਰਵਾਉਣ ਦੀ ਵਿਥਿਆ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਹੈ। ਭਾਈ ਸਾਹਿਬ ਸਤਿਗੁਰਾਂ ਦੇ ਅਨਿੰਨ ਸਿੱਖ ਸਨ। ਪੂਲਾ ਪਿੰਡ ਜ਼ਿਲ੍ਹਾ ਲਾਹੌਰ ਦੇ ਵਸਨੀਕ ਸਨ। ਧਰਮ ਦੀ ਕਿਰਤ ਕਰਦੇ ਸੀ, ਖੇਤਾਂ ਵਿੱਚ ਹਲ ਵਾਹੁੰਦੇ ਸੀ ਤੇ ਮੁਸ਼ਕਤ ਨਾਲ ਅੰਨ ਉਗਾਉਂਦੇ ਸੀ, ਫਿਰ ਆਪਣੇ ਅੰਨ ਨੂੰ ਹੋਰਨਾਂ ਨਾਲ ਵੰਡ ਕੇ ਛਕਦੇ ਸੀ। ਪੰਥ ਸੇਵਕ ਪੰਥ ਦਰਦੀ ਸਿੱਖ ਸਨ ਭਾਈ ਤਾਰੂ ਸਿੰਘ ਜੀ। ਸਾਰੇ ਇਲਾਕੇ ਵਿੱਚ ਹਿੰਦੂ ਮੁਸਲਮਾਨ ਸਿੱਖ ਸਭ ਇਹਨਾਂ ਦੇ ਉੱਚੇ ਆਚਰਣ ਕਾਰਨ ਉਹਨਾਂ ਦਾ ਸਤਿਕਾਰ ਕਰਦੇ ਸੀ। ਉਹ ਸਮਾਂ ਜ਼ਕਰੀਆ ਖਾਨ ਸੂਬੇਦਾਰ ਦਾ ਸੀ। ਸਿੰਘ ਜੰਗਲਾਂ ਬਣਾਂ ਵਿੱਚ ਭਟਕਦੇ ਫਿਰਦੇ ਸੀ। ਇਹਨਾਂ ਸਿੰਘਾਂ ਦੀ ਇਮਦਾਦ ਕਰਨਾ ਸ਼ਾਹੀ ਅਜ਼ਾਬ ਸਹੇੜਨਾ ਹੁੰਦਾ ਸੀ। ਐਪਰ ਭਾਈ ਤਾਰੂ ਸਿੰਘ ਬੇਘਰ ਹੋਏ ਸਿੰਘਾਂ ਨੂੰ ਗੁਪਤ ਰਸਦ ਪਾਣੀ ਪਹੁੰਚਾ ਕੇ ਨਿਝੱਕ ਸੇਵਾ ਕਰਦੇ। ਉਸੇ ਇਲਾਕੇ ਵਿੱਚ ਹਰ ਭਗਤ ਇੱਕ ਨਿਰੰਜਨੀਆ ਮਹੰਤ ਸੀ। ਇਹ ਭਾਈ ਤਾਰੂ ਸਿੰਘ ਜੀ ਦੀ ਨੇਕਨਾਮੀ ਤੋਂ ਖੁਣਸ ਖਾਂਦਾ ਸੀ। ਇਸੇ ਕਰਕੇ ਉਹਨਾਂ ਨੇ ਲਾਹੌਰ ਦੇ ਸੂਬੇ ਜ਼ਕਰੀਆ ਖਾਨ ਪਾਸ ਜਾ ਕੇ ਸ਼ਿਕਾਇਤ ਕੀਤੀ ਕਿ ਤਾਰੂ ਸਿੰਘ ਭੱਜੇ ਹੋਏ ਸਿੰਘਾਂ ਨੂੰ ਪਨਾਹ ਦਿੰਦਾ ਤੇ ਉਹਨਾਂ ਦੀ ਸਹਾਇਤਾ ਕਰਦਾ। ਜ਼ਕਰੀਆ ਖਾਨ ਨੇ ਬਿਨਾਂ ਕਿਸੇ ਤਫਤੀਸ਼ ਦੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਸਾਦਰ ਕਰ ਦਿੱਤਾ। ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਤੇ ਹਾਕਮਾਂ ਦੇ ਪੇਸ਼ ਕੀਤਾ ਗਿਆ। 25 ਸਾਲ ਦੇ ਗੱਭਰੂ ਤਾਰੂ ਸਿੰਘ ਨੂੰ ਕਿਹਾ ਗਿਆ, ਇਹ ਜੋ ਤੇਰੇ ਸਿਰ ਤੇ ਜੂੜਾ ਹੈ ਇਹ ਕੱਟ ਕੇ ਦੇ ਦੇ ਤੇ ਇਸਲਾਮ ਕਬੂਲ ਕਰ ਲੈ। ਭਾਈ ਤਾਰੂ ਸਿੰਘ ਨੇ ਕਿਹਾ, ਮੈਂ ਸੀਸ ਤਾਂ ਦੇ ਸਕਦਾ ਹਾਂ, ਸਤਿਗੁਰਾਂ ਦਾ ਦਿੱਤਾ ਕੇਸਾਂ ਦਾ ਇਹ ਪਵਿੱਤਰ ਜੂੜਾ ਨਹੀਂ ਦੇ ਸਕਦਾ। ਫਿਰ ਭਾਈ ਤਾਰੂ ਸਿੰਘ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਇਸਲਾਮ ਕਬੂਲਣ ਲਈ ਪ੍ਰੇਰਿਆ ਗਿਆ, ਪਰ ਉਹ ਕਿਸੇ ਵੀ ਲਾਲਚ ਵਿੱਚ ਨਾ ਆਏ। ਸਾਰੀ ਦੁਨੀਆਂ ਦਾ ਰਾਜ ਦੇ ਦਿਓ, ਭਾਵੇਂ ਸਾਰੇ ਆਲਮ ਦੀ ਖੂਬਸੂਰਤੀ ਮੇਰੇ ਕਦਮਾਂ ਵਿੱਚ ਢੇਰੀ ਕਰ ਦਿਓ, ਮੈਂ ਆਪਣੇ ਕੇਸਾਂ ਨੂੰ ਕਿਸੇ ਕੀਮਤ ਤੇ ਵੀ ਆਪਣੇ ਨਾਲੋਂ ਜੁਦਾ ਨਹੀਂ ਕਰ ਸਕਦਾ। ਤਦ ਫਤਵਾ ਲਾ ਕੇ ਹੁਕਮ ਦਿੱਤਾ ਗਿਆ, ਠੀਕ ਹੈ, ਜੇਕਰ ਤੂੰ ਜੂੜਾ ਨਹੀਂ ਦੇ ਸਕਦਾ ਤੇਰੀ ਖੋਪਰੀ ਉਤਾਰ ਦਿੱਤੀ ਜਾਏਗੀ।

26 ਜੂਨ ਸੰਨ 1747 ਦੇ ਦਿਨ ਸ਼ਹੀਦ ਗੰਜ ਲਾਹੌਰ ਵਾਲੀ ਥਾਂ ਤੇ ਭਾਈ ਸਾਹਿਬ ਦੀ ਖੋਪੜੀ ਉਤਾਰ ਦਿੱਤੀ ਗਈ। ਜੱਲਾਦ ਰੰਬੀ ਨਾਲ ਭਾਈ ਸਾਹਿਬ ਦੀ ਖੋਪੜੀ ਉਤਾਰ ਰਹੇ ਸੀ। ਉਹ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀ। ਜਿਉਂ ਜਿਉਂ ਖੋਪੜੀ ਉਤਰੀ ਜਾਂਦੀ ਸੀ ਤਿਉਂ ਤੋਂ ਸਿੰਘ ਨੂੰ ਲਾਲੀ ਚੜੀ ਆਉਂਦੀ ਸੀ। ਅੰਤ ਜੱਲਾਦ ਨੇ ਖੋਪੜੀ ਉਤਾਰ ਕੇ ਭਾਈ ਤਾਰੂ ਸਿੰਘ ਦੇ ਅੱਗੇ ਸੁੱਟ ਦਿੱਤੀ। ਫਿਰ ਭਾਈ ਸਾਹਿਬ ਨੂੰ ਇੱਕ ਖਾਈ ਵਿੱਚ ਸੁੱਟ ਦਿੱਤਾ ਗਿਆ ਤਾਂ ਜੋ ਗਿੱਦੜ ਕੁੱਤੇ ਖਾ ਜਾਣ, ਪਰ ਭਾਈ ਤਾਰੂ ਸਿੰਘ ਜੀ ਉਸ ਹਾਲਤ ਵਿੱਚ ਵੀ ਬਾਣੀ ਪੜ੍ਹਦੇ ਰਹੇ।

ਜਿਸ ਦਿਨ ਉਹਨਾਂ ਦੀ ਖੋਪਰੀ ਲੱਥੀ ਉਸੇ ਦਿਨ ਜ਼ਕਰੀਆ ਖਾਨ ਦਾ ਪਿਸ਼ਾਬ ਬੰਦ ਹੋ ਗਿਆ। ਜ਼ਕਰੀਆ ਦੇ ਮੁਸਾਹਿਬਾਂ ਨੇ ਜੋ ਭਾਈ ਸਾਹਿਬ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਸੀ, ਜ਼ਕਰੀਆ ਖਾਨ ਨੂੰ ਕਿਹਾ, ਤੁਸਾਂ ਤਾਰੂ ਨੂੰ ਕਸ਼ਟ ਦੇ ਕੇ ਗਲਤੀ ਕੀਤੀ। ਜ਼ਕਰੀਆ ਨੂੰ ਵੀ ਇਹ ਗੱਲ ਪੋ ਗਈ ਤੇ ਉਹ ਭਾਈ ਸਾਹਿਬ ਪਾਸ ਆਪਣੀ ਭੁੱਲ ਬਖਸ਼ਾਉਣ ਲਈ ਪੁੱਜਿਆ। ਤਦ ਭਾਈ ਸਾਹਿਬ ਨੇ ਕਿਹਾ, ਜ਼ਕਰੀਆ ਖਾਨ, ਇਹ ਹੁਕਮ ਦੀ ਖੇਡ ਹੈ, ਮੇਰੇ ਵੱਲੋਂ ਤੂੰ ਮਾਫ਼ ਹੈ, ਮੈਨੂੰ ਤੇਰੇ ਉੱਤੇ ਕੋਈ ਗੁੱਸਾ ਗਿਲਾ ਨਹੀਂ, ਤੂੰ ਆਪਣਾ ਹਿਸਾਬ ਆਪੇ ਦਰਗਾਹ ਵਿੱਚ ਚੁਕਾ ਦੇਈਂ, ਤੂੰ ਮੈਥੋਂ ਪਹਿਲਾਂ ਉੱਥੇ ਪਹੁੰਚ ਜਾਣਾ। ਭਾਈ ਸਾਹਿਬ ਖੋਪੜੀ ਉਤਰਨ ਦੇ ਬਾਵਜੂਦ 22 ਦਿਨ ਜਿਉਂਦੇ ਰਹੇ। ਜ਼ਕਰੀਆ ਖਾਨ ਆਪਣੇ ਅਜ਼ਾਬ ਨਾਲ ਮਰ ਗਿਆ ਤੇ ਇੰਨੇ ਦਿਨ ਉਹ ਲਗਾਤਾਰ ਪਾਠ ਕਰਦੇ ਰਹੇ। ਭਾਈ ਸਾਹਿਬ ਉੱਤਰੀ ਖੋਪੜੀ ਨਾਲ 22 ਦਿਨ ਜਿਉਂਦੇ ਰਹੇ ਤੇ ਇੰਨੇ ਦਿਨ ਉਹ ਲਗਾਤਾਰ ਪਾਠ ਕਰਦੇ ਰਹੇ। ਜ਼ਕਰੀਆ ਖਾਨ ਆਪਣੇ ਅਜ਼ਾਬ ਨਾਲ ਮਰ ਗਿਆ। ਤਦ ਭਾਈ ਤਾਰੂ ਸਿੰਘ ਨੇ ਆਪਣੇ ਦੁਆਲੇ ਜੁੜ ਕੇ ਬੈਠੇ ਸਿੰਘਾਂ ਨੂੰ ਕਿਹਾ, ਹੁਣ ਮੈਂ ਦੁਨੀਆਂ ਤੋਂ ਰਿਸ਼ਤਾ ਤੋੜ ਲਿਆ, ਮੇਰੇ ਲਈ ਅਰਦਾਸ ਕਰੋ। ਸਿੰਘਾਂ ਨੇ ਅਰਦਾਸ ਕੀਤੀ। ਜਦ ਅਰਦਾਸ ਸਮਾਪਤ ਹੋਈ ਤਾਂ ਸਿੰਘ ਦੀ ਆਤਮਾ ਚੋਲਾ ਛੋੜ ਗੁਰੂ ਚਰਨਾਂ ਵਿੱਚ ਜਾ ਬਰਾਜੀ। ਸੇਵਕ ਕੀ

ਇਸ ਦਰਦਨਾਕ ਸਾਕੇ ਨੇ ਸਿੱਖੀ ਸਿਦਕ ਦਾ ਸੰਬੰਧ ਕੇਸਾਂ ਨਾਲ ਹੋਰ ਵੀ ਪੱਕੀ ਤਰ੍ਹਾਂ ਜੋੜ ਦਿੱਤਾ। ਕੇਸ ਸਾਡੇ ਸਿਦਕ ਦਾ, ਸਾਡੇ ਸਿਰੜ ਦਾ, ਸਾਡੀ ਇੱਜ਼ਤ ਆਬਰੂ ਦਾ ਪ੍ਰਤੀਕ ਬਣ ਗਏ। ਖੋਪਰੀ ਉਤਰਵਾਉਣ ਵਾਲੇ ਇਸ ਸਿਦਕਵਾਨ ਸਿੱਖ ਦੀ ਦਰਦਨਾਕ ਯਾਦ ਪੰਥ ਨੇ ਸਦਾ ਵਾਸਤੇ ਸੰਭਾਲ ਕੇ ਆਪਣੇ ਅਰਦਾਸ ਵਿੱਚ ਜੋੜ ਲਈ। ਚਰਖੜੀਆਂ ਤੇ ਚੜਨ ਵਾਲੇ ਸ਼ਹੀਦ ਪਿਓ ਪੁੱਤਰ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਸਨ। ਸੁਬੇਗ ਸਿੰਘ ਮਿਲਵਰਤਨੀਆਂ ਸਿੰਘ ਸੀ। ਮਿਲਵਰਤਨੀਆਂ ਉਸਨੂੰ ਕਹਿੰਦੇ ਸਨ ਜੋ ਸਰਕਾਰ ਨਾਲ ਮਿਲਵਰਤਨ ਰੱਖਦਾ ਸੀ। ਕਿੱਤੇ ਵੱਲੋਂ ਉਹ ਸਰਕਾਰੀ ਠੇਕੇਦਾਰ ਸੀ। ਜ਼ਕਰੀਆ ਖਾਨ ਦੇ ਦਰਬਾਰ ਉਹਨਾਂ ਦੀ ਵਾਹਵਾ ਰਸੂਖ ਸੀ। ਸਿੰਘਾਂ ਵਿੱਚ ਵੀ ਉਹਨਾਂ ਦੀ ਇੱਜ਼ਤ ਸੀ, ਕਿਉਂਕਿ ਸਰਕਾਰ ਨਾਲ ਮਿਲਵਰਤਨ ਦੇ ਬਾਵਜੂਦ ਵੀ ਉਹ ਸਿੰਘਾਂ ਦੇ ਹਿੱਤਾਂ ਦੀ ਸੰਭਾਲ ਕਰਦੇ ਸੀ। ਜ਼ਕਰੀਆ ਨੂੰ ਦਿੱਲੀ ਤੋਂ ਆਦੇਸ਼ ਹੋਇਆ ਕਿ ਸਿੰਘਾਂ ਵੱਲ ਸਰਕਾਰ ਦੇ ਰਵੱਈਏ ਵਿੱਚ ਪਰਿਵਰਤਨ ਲਿਆਂਦਾ ਜਾਵੇ। ਦਿੱਲੀ ਸਰਕਾਰ ਨੇ ਪ੍ਰਤੀਤ ਕਰ ਲਿਆ ਸੀ ਕਿ ਸਖਤੀ ਨਾਲ ਸਿੰਘਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਸੋ ਤਸ਼ੱਦਦ ਦੀ ਥਾਂ ਮਿਲਵਰਤਨ ਨਾਲ ਉਹਨਾਂ ਨੂੰ ਆਪਣੇ ਵੱਲ ਕਰਨ ਦਾ ਮਨਸੂਬਾ ਬਣਾ ਲਿਆ। ਦਿੱਲੀ ਵੱਲੋਂ ਮਿਲੀ ਹਦਾਇਤ ਅਨੁਸਾਰ ਜ਼ਕਰੀਆ ਖਾਨ ਨੇ ਸਿੰਘਾਂ ਨੂੰ ਨਵਾਬੀ ਤੇ ਜਾਗੀਰ ਦੀ ਪੇਸ਼ਕਸ਼ ਕਰਨ ਦਾ ਨਿਰਣਾ ਲਿਆ। ਇਸ ਪੇਸ਼ਕਸ਼

ਤੇ ਉਹਨਾਂ ਨੂੰ ਸੁਬੇਗ ਸਿੰਘ ਤੋਂ ਵਧੇਰੇ ਉਚਿਤ ਕੋਈ ਹੋਰ ਏਲਚੀ ਨਜ਼ਰ ਨਹੀਂ ਸੀ ਆ ਰਿਹਾ ਜੋ ਜਾਗੀਰ ਸਵੀਕਾਰ ਕਰਨ ਲਈ ਸਿੰਘਾਂ ਨੂੰ ਤਿਆਰ ਕਰਨ ਹਿੱਤ ਉਸਨੇ ਸੁਬੇਗ ਨੂੰ ਕਿਹਾ। ਉਹ ਨਵਾਬੀ ਦੀ ਖਿਲਤ ਤੇ ਜਾਗੀਰ ਦਾ ਪੱਟਾ ਲੈ ਕੇ ਅਕਾਲ ਤਖ਼ਤ ਸਾਹਿਬ ਪਹੁੰਚੇ। ਉਸ ਸਮੇਂ ਜੋ ਮੋਹਰੀ ਸਿੰਘ ਉੱਥੇ ਮੌਜੂਦ ਸਨ, ਪਹਿਲਾਂ ਸੁਬੇਗ ਸਿੰਘ ਨੂੰ ਮਿਲਵਰਤਨੀਆਂ ਹੋਣ ਨਾਤੇ ਤਨਖਾਹੀਆ ਕਰਾਰ ਦਿੱਤਾ ਤੇ ਤਨਖਾਹ ਲਾਉਣ ਮਗਰੋਂ ਹੀ ਸੰਗਤ ਅੱਗੇ ਅਰਜ਼ਦਾਸ਼ਤ ਪੇਸ਼ ਕਰਨ ਦੀ ਆਗਿਆ ਦੇ ਦਿੱਤੀ। ਜਦੋਂ ਨਵਾਬੀ ਦੀ ਖਿਲਤ ਪੇਸ਼ ਕੀਤੀ ਗਈ ਤਾਂ ਸਿੰਘਾਂ ਨੇ ਸ਼ਾਹੀ ਸੁਗਾਤਾਂ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਨਵਾਬੀ ਪੰਥ ਦੇ ਕਿਸੇ ਸੇਵਕ ਨੂੰ ਦੇ ਦਿੱਤੀ ਜਾਵੇ। ਭਾਈ ਸੁਬੇਗ ਸਿੰਘ ਬਾਰ ਬਾਰ ਬੇਨਤੀ ਕਰਨ ਪਰ ਫੈਸਲਾ ਹੋਇਆ ਕਿ ਇਹ ਨਵਾਬੀ ਪੰਥ ਦੇ ਕਿਸੇ ਸੇਵਕ ਨੂੰ ਦੇ ਦਿੱਤੀ ਜਾਵੇ। ਉਸ ਸਮੇਂ ਭਾਈ ਕਪੂਰ ਸਿੰਘ ਸੰਗਤ ਵਿੱਚ ਪੱਖੇ ਦੀ ਸੇਵਾ ਕਰ ਰਹੇ ਸੀ। ਆਪ ਨੂੰ ਨਵਾਬੀ ਦੀ ਪੇਸ਼ਕਸ਼ ਕੀਤੀ ਗਈ, ਪਹਿਲਾਂ ਤਾਂ ਉਹਨਾਂ ਇਨਕਾਰ ਕਰ ਦਿੱਤਾ, ਪਰ ਮੁਖੀ ਸਿੰਘਾਂ ਦੇ ਆਦੇਸ਼ ਤੇ ਉਹਨਾਂ ਨੇ ਨਵਾਬੀ ਦੀ ਖਿਲਤ ਪੰਜ ਸਿੰਘਾਂ ਦੇ ਚਰਨੀ ਸੁਹਾ ਕੇ ਪ੍ਰਵਾਨ ਕੀਤੀ।

ਜ਼ਕਰੀਆ ਖਾਨ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਯਹੀਆ ਖਾਨ ਸੂਬੇਦਾਰ ਬਣਿਆ, ਪਰ ਉਸ ਨੂੰ ਸੁਬੇਗ ਸਿੰਘ ਲਈ ਉਹ ਸਤਿਕਾਰ ਨਹੀਂ ਸੀ ਜੋ ਉਸ ਦੇ ਪਿਤਾ ਨੂੰ ਸੀ। ਸੁਬੇਗ ਸਿੰਘ ਦਾ ਪੁੱਤਰ ਸ਼ਾਹਬਾਜ਼ ਸਿੰਘ ਇਸਲਾਮੀ ਮਦਰੱਸੇ ਵਿੱਚ ਇੱਕ ਕਾਜ਼ੀ ਪਾਸੋਂ ਤਾਲੀਮ ਪਾ ਰਿਹਾ ਸੀ। ਉਹ ਕਾਜ਼ੀ ਨੂੰ ਬਹੁਤ ਹੀ ਚੰਗਾ ਲੱਗਦਾ ਸੀ। ਕਾਜ਼ੀ ਦੇ ਮਨ ਆਈ ਕਿ ਜੇ ਮੁਸਲਮਾਨ ਬਣ ਜਾਵੇ ਤਾਂ ਇਸ ਨਾਲ ਆਪਣੀ ਲੜਕੀ ਦਾ ਵਿਆਹ ਕਰਦਿਆਂ। ਉਸਨੇ ਸ਼ਾਹਬਾਜ਼ ਸਿੰਘ ਨੂੰ ਪ੍ਰੇਰਨਾ ਸ਼ੁਰੂ ਕੀਤਾ ਤੇ ਉਸਨੇ ਘਰ ਆ ਕੇ ਪਿਤਾ ਨੂੰ ਦੱਸਿਆ। ਪਿਤਾ ਨੇ ਕਿਹਾ, ਬੇਟਾ ਤੇਰੇ ਸਾਹਮਣੇ ਉਹਨਾਂ ਚੌਂ ਸਾਹਿਬਜ਼ਾਦਿਆਂ ਦੀ ਮਿਸਾਲ ਮੌਜੂਦ ਹੈ ਜਿਨ੍ਹਾਂ ਸੀਸ ਦੇ ਦਿੱਤਾ ਪਰ ਧਰਮ ਨਹੀਂ ਹਾਰਿਆ। ਤੂੰ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਪੁੱਤਰ ਹੈ, ਕਿਸੇ ਲਾਲਚ ਵਿੱਚ ਨਾ ਆਈ, ਸੀਸ ਦੇ ਦੇਈ ਪਰ ਸਿਦਕ ਨਾ ਹਾਰੀ। ਅੱਗੇ ਕਾਜ਼ੀ ਪ੍ਰੇਰਦਾ ਸੀ ਤਾਂ ਸ਼ਾਹਬਾਜ਼ ਸਿੰਘ ਚੁੱਪ ਰਹਿੰਦਾ ਸੀ। ਪਿਤਾ ਦੇ ਇਸ ਉਪਦੇਸ਼ ਮਗਰੋਂ ਉਸਨੇ ਖਰੀ ਨਾ ਕਰ ਦਿੱਤੀ। ਕਾਜ਼ੀ ਬੜਾ ਤਿਲ ਮਿਲਾਇਆ ਤੇ ਉਸ ਉੱਤੇ ਉਸਨੇ ਉਸੇ ਤਰ੍ਹਾਂ ਦਾ ਝੂਠਾ ਮਨ ਘੜਤ ਇਲਜ਼ਾਮ ਲਗਾਇਆ ਜਿਸ ਤਰ੍ਹਾਂ ਦਾ ਹਕੀਕਤ ਰਾਏ ਉੱਪਰ ਲਾਇਆ ਸੀ। ਇਸ ਕਾਰਨ ਉਸ ਨੂੰ ਤੇ ਉਸ ਦੇ ਪਿਤਾ ਦੋਹਾਂ ਨੂੰ ਗ੍ਰਿਫਤਾਰ

ਕਰਕੇ ਲਾਹੌਰ ਭੇਜਿਆ ਗਿਆ। ਇਨ੍ਹਾਂ ਦੋਹਾਂ ਨੂੰ ਆਪਣਾ ਧਰਮ ਛੱਡ ਕੇ ਇਸਲਾਮ ਕਬੂਲਣ ਲਈ ਕਿਹਾ ਗਿਆ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸੇ ਕਰਕੇ ਦੋਨਾਂ ਨੂੰ ਚਰਖੜੀਆਂ ਤੇ ਚਾੜਨ ਦਾ ਫਤਵਾ ਸਾਦਰ ਕਰ ਦਿੱਤਾ। ਲਾਹੌਰ ਦੇ ਸਿੱਖਾਂ ਨੇ, ਜੋ ਸੁਬੇਗ ਸਿੰਘ ਨੂੰ ਬੜਾ ਪਿਆਰ ਕਰਦੇ ਸੀ, ਢੇਰ ਸਾਰਾ ਧਨ ਇਕੱਠਾ ਕਰਕੇ ਲੈ ਆਂਦਾ ਤਾਂ ਕਿ ਉਸ ਦੇ ਬਦਲੇ ਬੱਚਾ ਹੀ ਛੁਡਵਾ ਲਈਏ। ਪਰ ਜਦ ਉਨ੍ਹਾਂ ਸੁਬੇਗ ਸਿੰਘ ਨਾਲ ਸਲਾਹ ਕੀਤੀ ਤਾਂ ਉਨ੍ਹਾਂ ਨੇ ਕਿਹਾ, ਹਮ ਕਾਰਨ ਕੁੱਲ ਹੈ ਗਵਾਈ, ਹਮ ਕੁੱਲ ਰਾਖੇ ਕੌਣ ਵੜਾਈ। ਪਹਿਲਾਂ ਸੁਬੇਗ ਸਿੰਘ ਨੂੰ ਚਰਖੜੀ ਤੇ ਚਾੜਿਆ ਗਿਆ ਤੇ ਉਹ ਅਕਾਲ ਅਕਾਲ ਦੇ ਜੈਕਾਰੇ ਗਜਾਉਂਦਾ ਚਰਖੜੀ ਤੇ ਚੜ ਗਿਆ। ਉਸ ਦਾ ਸਿਰੜ ਹਿਲਾਉਣ ਲਈ ਅੱਧ ਮੋਈ ਸੁਬੇਗ ਸਿੰਘ ਦੇ ਸਾਹਮਣੇ ਉਸ ਦੇ ਬੇਟੇ ਸ਼ਾਹਬਾਜ਼ ਸਿੰਘ ਨੂੰ ਵੀ ਚਰਖੜੀ ਤੇ ਚਾੜਿਆ ਗਿਆ। ਉਹ ਵੀ ਜੈਕਾਰੇ ਗਜਾਉਂਦਾ ਚਰਖੜੀ ਤੇ ਚੜ ਗਿਆ। ਜਦ ਤੱਕ ਉਹਨਾਂ ਦੇ ਪ੍ਰਾਣ ਨਹੀਂ ਨਿਕਲੇ, ਜਰਵਾਣੇ ਚਰਖੜੀ ਨਾਲ ਉਹਨਾਂ ਦੇ ਤੂੰਬੇ ਉਡਾਉਂਦੇ ਰਹੇ। ਭਾਵੇਂ ਜ਼ਾਲਮਾਂ ਨੇ ਉੱਚੇ ਚਾੜ ਬਹੁਤ ਘੁਮਾਇਆ, ਪਰ ਉਹਨਾਂ ਨੇ ਵਾਹਿਗੁਰੂ ਤੈ ਨਹੀਂ ਭੁਲਾਇਆ। ਉਹ ਵਾਹਿਗੁਰੂ ਦਾ ਜਾਪ ਕਰਦੇ ਰਹੇ। ਇਨ ਮਿਲਵਰਤਨੀਏ ਸਿੰਘਾਂ ਨੇ ਵੀ ਸਿੱਖੀ ਦੀ ਸ਼ਾਨ ਨੂੰ ਦਾਗ ਨਾ ਲੱਗਣ ਦਿੱਤਾ। ਪੰਥ ਨੇ ਵੀ ਉਹਨਾਂ ਦੀ ਯਾਦ ਨੂੰ ਸਦਾ ਲਈ ਸੀਨੇ ਨਾਲ ਲਾ ਲਿਆ।

ਇੱਥੇ ਹੀ ਸੰਪੂਰਨ ਕਰਦੀ ਹਾਂ। ਮੈਨੂੰ ਗੁਰਦੀਪ ਗਿੱਲ ਨੂੰ ਦਿਓ ਆਗਿਆ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ ਤੇ ਤਕਨੀਕੀ ਸਹਿਯੋਗ ਸਮੂਹ ਟੈਕਨੀਕਲ ਸਟਾਫ।

0: 1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਸ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171 59121, 94175 57848 ਅਤੇ 98720 65150।
1: ਪ੍ਰੋਗਰਾਮ ਸੰਬੰਧੀ ਸੂਚਨਾ। ਮਿਤੀ 9 ਅਗਸਤ, ਦਿਨ ਐਤਵਾਰ, ਸਵੇਰੇ 10:30 ਵਜੇ ਤੁਸੀਂ ਸੁਣੋਗੇ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ 'ਚ ਸਾਡੇ ਮਹਿਮਾਨ ਹੋਣਗੇ ਉੱਘੇ ਨਾਵਲਕਾਰ ਅਤੇ ਕਹਾਣੀਕਾਰਾ ਜੋਗਿੰਦਰ ਕੌਰ ਅਗਨੀਹੋਤਰੀ। ਪ੍ਰੋਗਰਾਮ ਦੇ ਮੇਜ਼ਬਾਨ ਤੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 9 ਅਗਸਤ, ਦਿਨ ਐਤਵਾਰ, ਸਵੇਰੇ 10:30 ਵਜੇ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹਰ ਅਕਾਲ ਉਸਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ, ਅਰਦਾਸ ਦਰਸ਼ਨ ਰੂਪ ਅਭਿਆਸ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ। ਇਸ ਦੇ ਨਾਲ ਹੀ ਮੈਨੂੰ ਮਨਦੀਪ ਕੌਰ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।

0: ਕਾਊਂਟਰ ਇੰਟੈਲੀਜੈਂਸ ਸੀਆਈ ਫਿਰੋਜ਼ਪੁਰ ਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਵਿੱਚ ਦੋ ਵਿਅਕਤੀਆਂ ਨੂੰ 30 ਕਿਲੋਗ੍ਰਾਮ ਤੋਂ ਵੱਧ ਹੀਰੋਇਨ ਸਮੇਤ ਗ੍ਰਿਫਤਾਰ ਕਰਦਿਆਂ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਵੱਡੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਮੌਸਮ ਵਿਭਾਗ ਵੱਲੋਂ ਸੂਬੇ 'ਚ ਅੱਜ ਅਤੇ ਭਲਕੇ ਲਈ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ। ਤਾਂ IPL ਦੀ ਤਰਜ਼ ਤੇ ਸ਼ੇਰੇ ਪੰਜਾਬ 2020 ਲੀਗ ਦੀ ਸ਼ੁਰੂਆਤ ਦਾ ਐਲਾਨ, ਮੈਚ 30 ਅਗਸਤ ਤੋਂ 13 ਸਤੰਬਰ ਤੱਕ ਮੋਹਾਲੀ ਵਿਖੇ ਖੇਡੇ ਜਾਣਗੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ IIT ਦਿੱਲੀ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਫੈਸਲਿਆਂ ਵਿਚ ਰਾਸ਼ਟਰੀ ਹਿੱਤ ਨੂੰ ਤਰਜੀਹ ਦੇਣ ਅਤੇ ਆਪਣੇ ਆਪ ਤੋਂ ਪੁੱਛਣ ਕਿ ਉਨ੍ਹਾਂ ਦੇ ਕੰਮ ਦੇਸ਼ ਨੂੰ ਕਿਵੇਂ ਲਾਭ ਪਹੁੰਚਾ ਸਕਦੇ ਨੇ ਤੇ ਇਸ ਦੀਆਂ ਜ਼ਰੂਰਤਾਂ ਨੂੰ ਕਿਵੇਂ ਪੂਰਾ ਕਰ ਸਕਦੇ ਨੇ। ਸ੍ਰੀ ਮੋਦੀ ਨੇ ਇਹ ਗੱਲ IIT ਦਿੱਲੀ ਦੇ 57ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਹੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਪੀੜ੍ਹੀ ਆਪਣੇ ਸਮੇਂ ਦੀਆਂ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ ਤੇ ਆਪਣੀ ਰਾਸ਼ਟਰੀ ਜ਼ਿੰਮੇਵਾਰੀ ਨੂੰ ਪੂਰਾ ਕਰਦੀ ਏ। ਉਨ੍ਹਾਂ ਕਿਹਾ ਕਿ ਅਗਲੇ 30 ਤੋਂ 35 ਸਾਲਾਂ ਵਿਚ ਗ੍ਰੈਜੂਏਟ ਵਿਦਿਆਰਥੀਆਂ ਵੱਲੋਂ ਕੀਤੇ ਗਏ ਕੰਮ ਦੇਸ਼ ਦੇ ਵਿਕਸਿਤ ਭਾਰਤ ਦੇ ਰਾਹ ਤੇ ਮਹੱਤਵਪੂਰਨ ਪ੍ਰਭਾਵ ਪਾਣਗੇ।
1: आज के इस दौर में हमारे सामने चुनौतियां भी अलग है और इसलिए हमारे दायित्व भी अलग है। अपने जीवन के अगले 30-35 साल में आप जो कुछ भी करेंगे वो विकसित भारत की हमारी यात्रा को प्रभावित करेगा।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਨਵੇਂ ਖੇਤਰ ਉਭਰ ਰਹੇ ਨੇ ਜੋ ਨੌਜਵਾਨਾਂ ਲਈ ਨਵੇਂ ਮੌਕੇ ਪ੍ਰਦਾਨ ਕਰ ਰਹੇ ਨੇ। ਸੈਮੀ ਕੰਡਕਟਰ, ਪੁਲਾੜ ਤੇ ਡਰੋਨ ਵਰਗੀਆਂ ਮਿਸਾਲਾਂ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਸਾਰੇ ਖੇਤਰਾਂ ਵਿਚ ਆਤਮ ਨਿਰਭਰ ਬਣਨ ਵੱਲ ਕੰਮ ਕਰ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਵਿਚ 866 ਨੌਜਵਾਨਾਂ ਨੂੰ ਨਿਯੁਕਤੀ ਪੌਂਤਰ ਸੌਂਪੇ। ਇਸ ਨਾਲ ਸਿਰਫ 4.5 ਸਾਲਾਂ ਵਿਚ ਦਿੱਤੀਆਂ ਗਈਆਂ ਸਰਕਾਰੀ ਨੌਕਰੀਆਂ ਦੀ ਕੁੱਲ ਗਿਣਤੀ 69,094 ਹੋ ਗਈ ਏ। ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ 866 ਨਿਯੁਕਤੀਆਂ ਵਿਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ 636 ਉਮੀਦਵਾਰ ਸ਼ਾਮਲ ਨੇ। ਇਸ ਤੋਂ ਇਲਾਵਾ ਸ਼ੂਗਰਫੈਡ ਵਿਚ 101 ਜੂਨੀਅਰ ਆਡੀਟਰ ਵਜੋਂ, ਵਿੱਤ ਵਿਭਾਗ ਚ 57 ਉਮੀਦਵਾਰ, ਰੱਖਿਆ ਸੇਵਾਵਾਂ ਭਲਾਈ ਵਿਭਾਗ ਵਿਚ 51, ਸਹਿਕਾਰਿਤਾ ਵਿਭਾਗ ਵਿਚ 11 ਅਤੇ ਗ੍ਰਹਿ ਵਿਭਾਗ ਵਿਚ ਲਾਅ ਅਫਸਰ ਵਜੋਂ 10 ਉਮੀਦਵਾਰ ਨਿਯੁਕਤ ਕੀਤੇ ਗਏ ਨੇ। ਭਰਤੀ ਪ੍ਰਕਿਰਿਆ ਬਾਰੇ ਦਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਿਹਨਤ ਤੇ ਲਗਨ ਨਾਲ ਹੀ ਚੋਣ ਇਕੋ ਇਕ ਮਾਪਦੰਡ ਰਿਹਾ। ਮੁੱਖ ਮੰਤਰੀ ਨੇ ਨਵੇਂ ਨਿਯੁਕਤ ਹੋਏ ਨੌਜਵਾਨਾਂ ਨੂੰ ਨਿਮਰ ਰਹਿਣ ਦੀ ਤਾਕੀਦ ਕੀਤੀ ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇੱਕ ਵੱਡੀ ਸਫਲਤਾ ਵਿਚ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ CI ਫਿਰੋਜ਼ਪੁਰ ਨੇ ਸਰਹੱਦੀ ਸੁਰੱਖਿਆ ਬਲ BSF ਨਾਲ ਸਾਂਝੇ ਆਪਰੇਸ਼ਨ ਵਿਚ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਵੱਡੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਦੋ ਵਿਅਕਤੀਆਂ ਨੂੰ 30 ਕਿਲੋਗ੍ਰਾਮ ਤੋਂ ਵੱਧ ਹੀਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਏ। ਹੀਰੋਇਨ ਦੀ ਇਸ ਵੱਡੀ ਖੇਪ ਨੂੰ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਮੁਲਜ਼ਮਾਂ ਵੱਲੋਂ ਤਸਕਰੀ ਲਈ ਵਰਤੇ ਜਾਂਦੇ ਇੱਕ ਦੁਪਹੀਆ ਵਾਹਨ ਨੂੰ ਵੀ ਜ਼ਬਤ ਕੀਤਾ ਹੈ। DGP ਨੇ ਕਿਹਾ ਕਿ ਸਰਹੱਦ ਪਾਰ ਤਸਕਰੀ ਨੈਟਵਰਕਾਂ ਦਾ ਨਾਲ ਮੋਡਿਊਲ ਦੇ ਸਬੰਧਾਂ ਦਾ ਪਤਾ ਲਾਉਣ ਅਤੇ ਇਸ ਵਿਚ ਸ਼ਾਮਿਲ ਹੋਰ ਸਾਥੀਆਂ ਦੀ ਪਛਾਣ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਏ। ਜਾਂਚ ਅੱਗੇ ਵਧਣ ਦੇ ਨਾਲ ਨਾਲ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸੰਬੰਧ ਵਿਚ FIR ਦਰਜ ਕਰ ਲਈ ਗਈ ਏ। ਬਟਾਲਾ ਗਰਨੇਡ ਹਮਲੇ ਦੇ ਮਾਮਲੇ ਵਿਚ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ CI ਜਲੰਧਰ ਨੇ ਬਟਾਲਾ ਪੁਲਿਸ ਨਾਲ ਇੱਕ ਸਾਂਝੇ ਖੁਫੀਆ ਆਪਰੇਸ਼ਨ ਵਿਚ ਗਰਨੇਡ ਹਮਲੇ ਵਿਚ ਸ਼ਾਮਲ ਤੀਜੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦਿੱਤੀ। ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਬਟਾਲਾ ਦੇ ਰਹਿਣ ਵਾਲੇ ਵਜੋਂ ਹੋਈ ਏ। ਇਹ ਕਾਰਵਾਈ 1 ਅਗਸਤ 2026 ਨੂੰ ਬਟਾਲਾ ਵਿਚ ਅਰਬਨ ਅਸਟੇਟ ਪੁਲਿਸ ਚੌਕੀ ਤੇ ਹੋਏ ਗ੍ਰਨੇਡ ਹਮਲੇ ਦੇ ਦੋ ਮੁਲਜ਼ਮਾਂ ਤੇ ਇੱਕ ਨਾਬਾਲਗ ਦੀ ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ ਸਾਹਮਣੇ ਆਈ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਭਾਜਪਾ ਨੇ ਇਲਜ਼ਾਮ ਲਾਇਆ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਧੀਨ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਗਈ ਏ। ਅੱਜ ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਭਾਜਪਾ ਸੰਸਦ ਮੈਂਬਰ ਤਰੁਣ ਚੁੱਕ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਵੈਂਟੀਲੇਟਰ ਤੇ ਹੈ ਤੇ ਇਲਜ਼ਾਮ ਲਾਇਆ ਕਿ ਡਾਕਟਰਾਂ, ਵਕੀਲਾਂ, ਕਾਰੋਬਾਰੀਆਂ ਤੇ ਹੋਰ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਮਾਫੀਆ ਨੂੰ ਜ਼ਬਰਦਸਤੀ ਪੈਸੇ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸ੍ਰੀ ਚੁੱਕ ਨੇ ਇਹ ਵੀ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਇਕ ਵੱਡੇ ਕਰਜ਼ੇ ਵਿਚ ਧੱਕ ਦਿੱਤਾ ਹੈ, ਜਿਸ ਨਾਲ ਰਾਜ ਦਾ ਕਰਜ਼ਾ 4.75 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਭਾਜਪਾ ਸੰਸਦ ਮੈਂਬਰ ਨੇ ਇਲਜ਼ਾਮ ਲਾਇਆ ਕਿ ਪੰਜਾਬ ਦੇ ਲੋਕ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਨੇ ਤੇ ਅੱਕ ਗਏ ਨੇ। ਸ੍ਰੀ ਚੁੱਗ ਨੇ ਇਹ ਵੀ ਇਲਜ਼ਾਮ ਲਾਇਆ ਕਿ ਪੰਜਾਬ ਵਿਚ ਇਕ ਅਣਐਲਾਨੀ ਸੈਂਸਰਸ਼ਿਪ ਲਾਗੂ ਹੋਏ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਅਖਬਾਰਾਂ ਵੱਲੋਂ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਅਤੇ ਟੈਲੀਵਿਜ਼ਨ ਚੈਨਲਾਂ ਵੱਲੋਂ ਪ੍ਰਸਾਰਿਤ ਕੀਤੇ ਜਾਣ ਵਾਲੇ

0: ਨਾਲ ਮਿਲਦੀ ਹੈ। ਉਹ ਹਮੇਸ਼ਾ ਟੀਮ ਨੂੰ ਆਪਣੇ ਨਿੱਜੀ ਰਿਕਾਰਡ ਤੋਂ ਉੱਪਰ ਰੱਖਦੇ ਸਨ ਅਤੇ ਇਹੀ ਇੱਕ ਸੱਚੇ ਖਿਡਾਰੀ ਦੀ ਪਹਿਚਾਣ ਹੁੰਦੀ ਹੈ।
1: ਇਸ ਦੇ ਨਾਲ ਹੀ ਅੱਜ ਅਸੀਂ ਮਨਾ ਰਹੇ ਹਾਂ ਟੈਨਿਸ ਖੇਡ ਜਗਤ ਦੇ ਮਹਾਨ ਖਿਡਾਰੀ ਰੋਜਰ ਫੈਡਰਰ ਦਾ ਜਨਮ। ਉਹਨਾਂ ਦਾ ਜਨਮ 8 ਅਗਸਤ 1981 ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਬੇਜ਼ਲ ਵਿੱਚ ਹੋਇਆ। ਬਚਪਨ ਤੋਂ ਹੀ ਫੈਡਰਰ ਨੂੰ ਖੇਡਾਂ ਵਿੱਚ ਬਹੁਤ ਸ਼ੌਂਕ ਸੀ। ਉਹ ਟੈਨਿਸ ਦੇ ਨਾਲ ਨਾਲ ਫੁੱਟਬਾਲ ਵੀ ਖੇਡਦੇ ਸਨ, ਪਰ ਹੌਲੀ ਹੌਲੀ ਉਹਨਾਂ ਦਾ ਪੂਰਾ ਧਿਆਨ ਟੈਨਿਸ ਵੱਲ ਹੋ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਸਖਤ ਮਿਹਨਤ ਅਤੇ ਅਨੁਸ਼ਾਸਨ ਨਾਲ ਆਪਣੇ ਆਪ ਨੂੰ ਇਸ ਪੱਧਰ ਤੱਕ ਪਹੁੰਚਾ ਲਿਆ ਕਿ ਉਹ ਦੁਨੀਆ ਦੇ ਸਰਵੋਤਮ ਟੈਨਿਸ ਖਿਡਾਰੀਆਂ ਵਿੱਚ ਸ਼ਾਮਿਲ ਹੋ ਗਏ। ਸਾਲ 2003 ਵਿੱਚ ਉਹਨਾਂ ਨੇ ਆਪਣਾ ਪਹਿਲਾ ਵਿੰਬਲਡਨ ਖਿਤਾਬ ਜਿੱਤਿਆ। ਇਸ ਤੋਂ ਬਾਅਦ ਸਫਲਤਾ ਦਾ ਇੱਕ ਅਜਿਹਾ ਸਫ਼ਰ ਸ਼ੁਰੂ ਹੋਇਆ ਜਿਸ ਨੇ ਟੈਨਿਸ ਦਾ ਇਤਿਹਾਸ ਹੀ ਬਦਲ ਦਿੱਤਾ। ਫੈਡਰਰ ਨੇ ਆਪਣੇ ਕਰੀਅਰ ਵਿੱਚ 20 ਗ੍ਰੈਂਡ ਸਲੈਮ ਸਿੰਗਲਸ ਖਿਤਾਬ ਜਿੱਤੇ। ਉਹਨਾਂ ਨੇ ਵਿੰਬਲਡਨ, ਆਸਟ੍ਰੇਲੀਅਨ ਓਪਨ, US ਓਪਨ ਅਤੇ ਫ੍ਰੈਂਚ ਓਪਨ ਵਰਗੇ ਵੱਡੇ ਟੂਰਨਾਮੈਂਟਾਂ ਵਿੱਚ ਕਈ ਵਾਰ ਜਿੱਤ ਹਾਸਿਲ ਕੀਤੀ। ਰੋਜਰ ਫੈਡਰਰ ਦੀ ਖੇਡ ਨੂੰ ਸਭ ਤੋਂ ਵੱਡੀ ਖਾਸੀਅਤ ਉਹਨਾਂ ਦਾ ਸੰਤੁਲਨ, ਸ਼ਾਂਤ ਸੁਭਾਅ ਅਤੇ ਸ਼ਾਨਦਾਰ ਤਕਨੀਕ ਸੀ। ਉਹ ਮੈਚ ਜਿੱਤਣ ਤੋਂ ਬਾਅਦ ਬਹੁਤ ਨਿਮਰ ਰਹਿੰਦੇ ਸਨ ਅਤੇ ਹਾਰ ਨੂੰ ਵੀ ਮੁਸਕਰਾ ਕੇ ਸਵੀਕਾਰ ਕਰਦੇ ਸਨ। ਇਸੇ ਕਾਰਨ ਉਹਨਾਂ ਨੂੰ ਸਿਰਫ ਇੱਕ ਮਹਾਨ ਖਿਡਾਰੀ ਨਹੀਂ ਸਗੋਂ ਇੱਕ ਮਹਾਨ ਇਨਸਾਨ ਵੀ ਮੰਨਿਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਰੋਜਰ ਫੈਡਰਰ ਨੇ ਲਗਭਗ 310 ਹਫ਼ਤਿਆਂ ਤੱਕ ਵਿਸ਼ਵ ਨੰਬਰ 1 ਦਾ ਦਰਜਾ ਆਪਣੇ ਨਾਮ ਰੱਖਿਆ? ਖੇਡ ਦੇ ਨਾਲ ਨਾਲ ਉਹ ਸਮਾਜ ਸੇਵਾ ਵਿੱਚ ਵੀ ਅੱਗੇ ਰਹੇ। ਉਹਨਾਂ ਨੇ ਰੋਜਰ ਫੈਡਰਰ ਫਾਊਂਡੇਸ਼ਨ ਦੀ ਸਥਾਪਨਾ ਕੀਤੀ, ਜੋ ਖਾਸ ਕਰਕੇ ਅਫਰੀਕਾ ਅਤੇ ਸਵਿਟਜ਼ਰਲੈਂਡ ਦੇ ਬੱਚਿਆਂ ਦੀ ਸਿੱਖਿਆ ਲਈ ਕੰਮ ਕਰਦੀ ਹੈ। ਇਹ ਸਾਨੂੰ ਇਹ ਸਿਖਾਉਂਦੇ ਹਨ ਕਿ ਅਸਲੀ ਸਫਲਤਾ ਸਿਰਫ ਤਮਗੇ ਜਿੱਤਣ ਵਿੱਚ ਨਹੀਂ, ਸਗੋਂ ਸਮਾਜ ਨੂੰ ਕੁਝ ਵਾਪਸ ਦੇਣ ਵਿੱਚ ਵੀ ਹੁੰਦੀ ਹੈ। ਸਾਲ 2022 ਵਿੱਚ ਰੋਜਰ ਫੈਡਰਰ ਨੇ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਲਿਆ। ਸਰੋਤਿਓ, ਸਾਨੂੰ ਪਤਾ ਹੈ ਕਿ ਅੱਜ 8 ਅਗਸਤ ਹੈ ਅਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਦਿਨ ਦੀ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਦੌਲਤਾਂ ਵਿੱਚੋਂ ਇੱਕ ਹੈ ਖੁਸ਼ੀ। ਅੱਜ ਦੁਨੀਆ ਭਰ ਵਿੱਚ ਹੈਪੀਨੈਸ ਹੈਪਨਸ ਡੇ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਇਹ ਸਿਖਾਉਂਦਾ ਹੈ ਕਿ ਖੁਸ਼ੀ ਕੋਈ ਮਹਿੰਗੀ ਚੀਜ਼ ਨਹੀਂ, ਸਗੋਂ ਛੋਟੀਆਂ ਛੋਟੀਆਂ ਗੱਲਾਂ ਵਿੱਚ ਹੀ ਸਾਨੂੰ ਖੁਸ਼ੀ ਮਿਲ ਜਾਂਦੀ ਹੈ। ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਹਰ ਇਨਸਾਨ ਕਿਸੇ ਨਾ ਕਿਸੇ ਤਣਾਅ ਵਿੱਚ ਲੰਘ ਰਿਹਾ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਦੀ ਚਿੰਤਾ ਹੈ, ਨੌਕਰੀ ਵਾਲਿਆਂ ਨੂੰ ਕੰਮ ਦਾ ਦਬਾਅ ਹੈ ਅਤੇ ਘਰ ਸੰਭਾਲਣ ਵਾਲਿਆਂ ਨੂੰ ਆਪਣੀ ਜ਼ਿੰਮੇਵਾਰੀਆਂ ਦੀ ਫਿਕਰ ਰਹਿੰਦੀ ਹੈ। ਅਜਿਹੇ ਸਮੇਂ ਵਿੱਚ ਜੇਕਰ ਅਸੀਂ ਆਪਣੇ ਚਿਹਰੇ ਉੱਤੇ ਇੱਕ ਮੁਸਕਾਨ ਰੱਖੀਏ ਅਤੇ ਦੂਜਿਆਂ ਦੇ ਚਿਹਰੇ 'ਤੇ ਵੀ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰੀਏ ਤਾਂ ਸਮਾਜ ਹੋਰ ਵੀ ਸੁੰਦਰ ਬਣ ਸਕਦਾ ਹੈ। ਮਨੋਵਿਗਿਆਨੀ ਵੀ ਮੰਨਦੇ ਹਨ ਕਿ ਖੁਸ਼ ਰਹਿਣ ਨਾਲ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਚੰਗਾ ਅਸਰ ਪੈਂਦਾ ਹੈ। ਜਦੋਂ ਅਸੀਂ ਖੁਸ਼ ਹੁੰਦੇ ਹਾਂ ਤਾਂ ਤਣਾਅ ਘੱਟ ਹੁੰਦਾ ਹੈ, ਮਨ ਸ਼ਾਂਤ ਹੁੰਦਾ ਹੈ ਅਤੇ ਕੰਮ ਵਿੱਚ ਵੀ ਤਾਕਤ ਵੱਧ ਜਾਂਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਮੁਸਕਰਾਉਣ ਨਾਲ ਸਾਡੇ ਸਰੀਰ ਦੇ ਅਜਿਹੇ ਹਾਰਮੋਨ ਬਣਦੇ ਹਨ ਜੋ ਸਾਨੂੰ ਹੋਰ ਵੀ ਚੰਗਾ ਮਹਿਸੂਸ ਕਰਾਉਂਦੇ ਹਨ? ਇਸੇ ਲਈ ਕਿਹਾ ਜਾਂਦਾ ਹੈ ਕਿ ਇੱਕ ਚੰਗੀ ਮੁਸਕਾਨ ਕਿਸੇ ਦਾ ਵੀ ਪੂਰਾ ਦਿਨ ਬਦਲ ਸਕਦੀ ਹੈ। ਅੱਜ ਦੇ ਦਿਨ ਤੁਸੀਂ ਵੀ ਇੱਕ ਛੋਟਾ ਜਿਹਾ ਕੰਮ ਕਰਕੇ ਦੇਖੋ। ਆਪਣੇ ਮਾਤਾ ਪਿਤਾ ਦਾ ਧੰਨਵਾਦ ਕਰੋ, ਕਿਸੇ ਪੁਰਾਣੇ ਦੋਸਤ ਨੂੰ ਫੋਨ ਕਰੋ, ਆਪਣੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਭੇਜੋ ਜਾਂ ਕਿਸੇ ਵੀ ਲੋੜਵੰਦ ਦੀ ਮਦਦ ਕਰੋ। ਹੋ ਸਕਦਾ ਹੈ ਕਿ ਤੁਹਾਡਾ ਇੱਕ ਛੋਟਾ ਜਿਹਾ ਕਦਮ ਕਿਸੇ ਦੀ ਜ਼ਿੰਦਗੀ ਵਿੱਚ ਵੱਡੀ ਖੁਸ਼ੀ ਲੈ ਆਵੇ। ਇੱਕ ਹੋਰ ਗੱਲ ਯਾਦ ਰੱਖੋ, ਖੁਸ਼ੀ ਦੀ ਤੁਲਨਾ ਕਿਸੇ ਵੀ ਦੌਲਤ ਨਾਲ ਨਹੀਂ ਕੀਤੀ ਜਾ ਸਕਦੀ। ਅਸਲ ਖੁਸ਼ੀ ਚੰਗੇ ਰਿਸ਼ਤਿਆਂ, ਚੰਗੇ ਵਿਚਾਰਾਂ ਅਤੇ ਸੰਤੁਸ਼ਟੀ ਵਿੱਚ ਹੁੰਦੀ ਹੈ। ਜਿੰਨੀ ਖੁਸ਼ੀ ਅਸੀਂ ਦੂਜਿਆਂ ਨਾਲ ਵੰਡਦੇ ਹਾਂ ਉਸ ਤੋਂ ਵੀ ਵੱਧ ਦੁੱਗਣੀ ਖੁਸ਼ੀ ਸਾਡੇ ਕੋਲ ਵਾਪਸ ਆਉਂਦੀ ਹੈ। ਤਾਂ ਆਓ ਇਸ ਹੈਪੀਨੈਸ ਹੈਪਨਸ ਡੇ, ਮਤਲਬ ਕਿ ਖੁਸ਼ੀਆਂ ਵੰਡਣ ਵਾਲੇ ਦਿਨ 'ਤੇ ਅਸੀਂ ਇੱਕ ਸੰਕਲਪ ਕਰੀਏ ਕਿ ਹਰ ਦਿਨ ਘੱਟੋ ਘੱਟ ਅਜਿਹਾ ਕੰਮ ਜ਼ਰੂਰ ਕਰਾਂਗੇ ਜਿਸ ਨਾਲ ਕਿਸੇ ਹੋਰ ਦੇ ਚਿਹਰੇ 'ਤੇ ਜ਼ਰੂਰ ਮੁਸਕਾਨ ਆਵੇ। ਇਹ ਦਿਨ ਸਾਡੇ ਲਈ ਅਸਲ ਸੰਦੇਸ਼ ਦਿੰਦਾ ਹੈ ਕਿ ਅਸੀਂ ਹਮੇਸ਼ਾ ਖੁਸ਼ ਰਹੀਏ।

0: ਸਰੋਤਿਓ, ਮੁਲਕ ਭਰ ਦੇ ਵਿੱਚ ਜੋ ਨਸ਼ਾ ਮੁਕਤ ਯੁਵਾ ਫੋਰ ਵਿਕਸਿਤ ਭਾਰਤ ਇੱਕ ਕੈਂਪੇਨ ਚਲਾਈ ਗਈ ਹੈ, ਉਸ ਲੜੀ ਉਸ ਕੜੀ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਮਹਾਰਾਜਾ ਰਣਜੀਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ, ਜਿੱਥੇ ਕਿ ਜ਼ਿਲ੍ਹਾ ਯੂਥ ਵਿਭਾਗ ਜਿਹੜਾ ਹੈ ਉਹ ਮਿਲ ਕੇ ਇੱਥੇ ਇੱਕ ਉਪਰਾਲਾ ਜਿਹੜਾ ਹੈ ਉਹ ਕਰਵਾ ਰਿਹਾ ਹੈ, ਜਿਸ ਦੇ ਤਹਿਤ ਬਹੁਤ ਸਾਰੀਆਂ ਪ੍ਰਤੀਯੋਗਤਾਵਾਂ ਇੱਥੇ ਕਰਵਾਈਆਂ ਜਾ ਰਹੀਆਂ ਨੇ। ਸਾਡੇ ਨਾਲ ਇਸ ਬਾਰੇ ਜਾਣਕਾਰੀ ਦੇਣ ਦੇ ਲਈ ਜ਼ਿਲ੍ਹਾ ਯੂਥ ਅਫਸਰ ਮੈਡਮ ਮੀਸ਼ਾ ਮੌਜੂਦ ਨੇ। ਮੈਡਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਤੁਹਾਡਾ ਬਹੁਤ ਬਹੁਤ ਧੰਨਵਾਦ ਸਰ।
0: ਮੈਡਮ, ਇਸ ਕੈਂਪੇਨ ਦਾ ਅਸੀਂ ਸਭ ਤੋਂ ਪਹਿਲਾਂ ਉਦੇਸ਼ ਜਾਣਨਾ ਚਾਹੁੰਦੇ ਹਾਂ, ਨਸ਼ਾ ਮੁਕਤ ਯੁਵਾ ਫੋਰ ਵਿਕਸਿਤ ਭਾਰਤ ਕੀ ਉਦੇਸ਼ ਹੈ, ਕਿਸ ਮਕਸਦ ਦੇ ਨਾਲ ਵਿਭਾਗ ਇਹ ਕਾਰਵਾਈਆਂ ਕਰ ਰਿਹਾ ਹੈ?
1: ਦੇਖੋ ਜੀ, ਬੇਸਿਕਲੀ ਤੁਸੀਂ ਜਿਵੇਂ ਜਾਣਦੇ ਹੋ ਅੱਜ ਕੱਲ੍ਹ ਨਸ਼ਾ ਬਹੁਤ ਜ਼ਿਆਦਾ ਫੈਲ ਰਿਹਾ ਹੈ, ਅਤੇ ਯੂਥ ਨੂੰ ਇਸ ਵਿੱਚੋਂ ਕੱਢਣ ਵਾਸਤੇ ਕੋਈ ਨਾ ਕੋਈ ਆਪਾਂ ਡਿਸਟਰੈਕਸ਼ਨ ਕਰਨੀ ਪਏਗੀ, ਉਹਨੂੰ ਕਿਸੇ ਹੋਰ ਪਾਸੇ ਲਾਉਣਾ ਪਏਗਾ, ਅਤੇ ਉਹ ਤਾਂ ਹੀ ਪੋਸੀਬਲ ਹੈ ਜਦੋਂ ਉਹ ਆਪਣੀ ਕ੍ਰੀਏਟੀਵਿਟੀ 'ਚ ਲੱਗ ਜਾਏ ਜਾਂ ਕੁਛ ਕੰਪੀਟੀਸ਼ਨਸ ਵਗੈਰਾ ਔਰਗਨਾਈਜ਼ ਕਰਕੇ ਉਹਦੇ 'ਚ ਪਾਰਟੀਸਿਪੇਟ ਕਰਨਾ ਲੱਗ ਜਾਏ। ਬੇਸਿਕਲੀ ਇੰਗੇਜ ਕਰਨਾ ਹੈ ਤਾਂ ਕਿ ਉਹ ਨਸ਼ੇ ਤੋਂ ਦੂਰ ਰਹੇ।
0: ਨਸ਼ੇ ਤੋਂ ਦੂਰ ਰੱਖਣ ਲਈ ਅਸੀਂ ਨੌਜਵਾਨਾਂ ਨੂੰ ਵੱਖ ਵੱਖ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਕਰ ਰਹੇ ਹਾਂ। ਤੁਸੀਂ ਅੱਜ ਇੱਥੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਔਰਗਨਾਈਜ਼ ਕਰ ਰਹੇ ਹੋ ਯੂਨੀਵਰਸਿਟੀ ਦੇ ਨਾਲ ਮਿਲ ਕੇ?
1: ਜੀ, ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਗਵਰਨਮੈਂਟ ਆਫ ਇੰਡੀਆ ਦੁਆਰਾ ਬੇਸਿਕਲੀ ਵਿਕਸਿਤ ਭਾਰਤ ਨਸ਼ਾ ਮੁਕਤ ਕੈਂਪੇਨ ਜੇ ਹੈ, ਇਹਦੇ 'ਚ 8 ਇਵੈਂਟਸ ਔਰਗਨਾਈਜ਼ ਕੀਤੇ ਗਏ ਨੇ। ਮਿਊਜ਼ਿਕ, ਡਾਂਸ, ਨੁੱਕੜ ਨਾਟਕ, ਪੇਂਟਿੰਗ, ਡਿਬੇਟ, ਸ਼ਾਰਟ ਫਿਲਮ, ਸਲੋਗਨ, ਸਲੈਮ ਪੋਇਟਰੀ, ਇਸ ਤਰੀਕੇ ਦੇ ਇਵੈਂਟਸ ਜਿਹੜੇ ਨੇ ਉਹ ਔਰਗਨਾਈਜ਼ ਕੀਤੇ ਜਾ ਰਹੇ ਨੇ।
0: ਜੀ, ਕਿਸ ਲੈਵਲ ਤੱਕ ਇਹ ਕੰਪੀਟੀਸ਼ਨ ਗਾਹਾਂ ਕਰਵਾਏ ਜਾਣਗੇ? ਬਿਕਾਜ਼ ਕਿਉਂਕਿ ਇਹ ਪਹਿਲਾ ਉਪਰਾਲਾ ਤੁਹਾਡਾ ਇਹ ਜ਼ਿਲ੍ਹਾ ਪੱਧਰੀ ਹੈ, ਡਿਸਟ੍ਰਿਕਟ ਲੈਵਲ ਦਾ ਹੈ।
1: ਬੇਸਿਕਲੀ ਡਿਸਟ੍ਰਿਕਟ ਲੈਵਲ 'ਤੇ 8 ਇਵੈਂਟ ਔਰਗਨਾਈਜ਼ ਕਰਵਾਏ ਜਾ ਰਹੇ ਨੇ। ਇਹਦੇ ਵਿੱਚੋਂ ਟੋਪ ਜਿਹੜਾ ਹਰ ਇਵੈਂਟ 'ਚ ਪਾਰਟੀਸੀਪੈਂਟ ਹੋਏਗਾ ਉਹ ਸਟੇਟ ਲੈਵਲ 'ਤੇ ਜਾਏਗਾ, ਫਿਰ ਸਟੇਟ ਦੇ ਜਿਹੜੇ ਵਿਨਰ ਹੋਣਗੇ ਉਹਨਾਂ ਨੂੰ ਨੈਸ਼ਨਲ ਲੈਵਲ 'ਤੇ ਪਾਰਟੀਸੀਪੇਟ ਕਰਨ ਦੀ ਓਪਰਚੁਨਿਟੀ ਮਿਲੇਗੀ।
0: ਕਿਸ ਤਰ੍ਹਾਂ ਦਾ ਉਤਸ਼ਾਹ ਤੁਸੀਂ ਨੌਜਵਾਨਾਂ ਦੇ ਵਿੱਚ ਵੇਖਿਆ, ਪੂਰੇ ਜ਼ਿਲ੍ਹੇ ਦੇ ਐਜੂਕੇਸ਼ਨਲ ਇੰਸਟੀਚਿਊਟ ਜਿਹੜੇ ਨੇ ਉਹਨਾਂ 'ਚ ਤੁਸੀਂ ਦੇਖਿਆ, ਕਿੰਨੀਆਂ ਕੁ ਐਂਟਰੀਆਂ ਹੁਣ ਤੱਕ ਆ ਚੁੱਕੀਆਂ ਨੇ ਅਤੇ ਅੱਗੇ ਕਿਸ ਤਰ੍ਹਾਂ ਦਾ ਰੁਝਾਨ ਰਹਿਣ ਵਾਲਾ?
1: ਯੂਥ ਬਹੁਤ ਐਕਸਾਈਟਿਡ ਹੈ ਆਪਣੇ ਟੈਲੈਂਟ ਨੂੰ ਸ਼ੋਅ ਕਰਨ ਵਾਸਤੇ। ਐਂਟਰੀਆਂ ਕੰਟੀਨਿਊਸਲੀ ਚੱਲ ਰਹੀਆਂ ਨੇ। ਨਿਊਮਰਿਕ ਡਾਟਾ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ 200 ਤੋਂ ਵੱਧ ਐਂਟਰੀਜ਼ ਹੁਣ ਤੱਕ ਆ ਚੁੱਕੀਆਂ ਨੇ, ਬਾਕੀ ਕੰਟੀਨਿਊਸਲੀ ਚੱਲ ਰਹੀਆਂ ਨੇ ਜੀ।
0: ਸੋਸ਼ਲ ਮੀਡੀਆ ਦੇ ਵਿੱਚ ਨੌਜਵਾਨ ਸਾਥੀ ਅੱਜ ਕੱਲ੍ਹ ਬਹੁਤ ਸਮਾਂ ਆਪਣਾ ਬਿਤਾਉਂਦੇ ਨੇ, ਅਤੇ ਤੁਸੀਂ ਕੀ ਸਮਝਦੇ ਹੋ ਸੋਸ਼ਲ ਮੀਡੀਆ ਜੋ ਹੈ ਉਹ ਕਿਸ ਤਰ੍ਹਾਂ ਇਸ ਤੁਹਾਡੀ ਇਵੈਂਟ ਨੂੰ ਜਾਂ ਯੁਵਾਵਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਸਹਾਈ ਹੋ ਸਕਦਾ ਹੈ, ਉੱਥੇ ਸਾਨੂੰ ਕੀ ਕਰਨਾ ਚਾਹੀਦਾ, ਕਿਉਂਕਿ ਬਹੁਤ ਸਾਰਾ ਸਮਾਂ ਨੌਜਵਾਨਾਂ ਦਾ ਉੱਥੇ ਸੋਸ਼ਲ ਮੀਡੀਆ 'ਤੇ ਬੀਤ ਰਿਹਾ?
1: ਜੀ ਬਿਲਕੁਲ, ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਸੋਸ਼ਲ ਮੀਡੀਆ ਜਿਹੜਾ ਹੈ ਬੱਚਿਆਂ ਨੂੰ ਪੋਜ਼ਿਟਿਵ ਡਾਇਰੈਕਸ਼ਨ 'ਚ ਵੀ ਲਿਜਾ ਰਿਹਾ ਹੈ ਅਤੇ ਨੈਗੇਟਿਵ ਡਾਇਰੈਕਸ਼ਨ 'ਚ ਵੀ ਲਿਜਾ ਰਿਹਾ ਹੈ। ਕਿਉਂ ਨਾ ਅਸੀਂ ਸਹਿਯੋਗ ਕਰੀਏ ਉਹਨੂੰ ਪੋਜ਼ਿਟਿਵ ਵੇ 'ਚ ਲਿਜਾਣ ਲਈ। ਆਹ ਜਿਹੜਾ ਆਪਣਾ ਮਾਏ ਭਾਰਤ ਦੇ ਇਵੈਂਟ ਹੁੰਦੇ ਰਹਿੰਦੇ ਨੇ ਉਹਨਾਂ ਨੂੰ ਸੋਸ਼ਲੀ ਬਹੁਤ ਪਬਲਿਸਾਈਜ਼ ਕੀਤਾ ਜਾ ਰਿਹਾ। ਅਸੀਂ ਯੂਥ ਨੂੰ ਕਹਿ ਰਹੇ ਹਾਂ ਕਿ ਉਹ ਮਾਏ ਭਾਰਤ .gov.in ਤੇ ਜਾਣ, ਉਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਾਣ ਅਤੇ ਓਪਰਚੁਨਿਟੀ ਗ੍ਰੈਬ ਕਰਨ। ਅਸੀਂ ਉਹਨੂੰ ਪੋਜ਼ਿਟਿਵ ਵੇ ਨਾਲ ਯੂਜ਼ ਕਰ ਰਹੇ ਹਾਂ।
0: ਔਰ ਡਿਸਟ੍ਰਿਕਟ ਯੂਥ ਆਫੀਸਰ ਮੈਡਮ ਮੀਸ਼ਾ, ਤੁਸੀਂ ਨੌਜਵਾਨਾਂ ਦੇ ਵਿੱਚ ਰਹਿੰਦੇ ਹੋ, ਨੌਜਵਾਨਾਂ ਦੇ ਨਾਲ ਤੁਹਾਡਾ ਸਿੱਧਾ ਰਾਬਤਾ ਹੈ, ਤੁਸੀਂ ਕੀ ਸਮਝਦੇ ਹੋ ਅੱਜ ਦੇ ਦੌਰ 'ਚ ਨੌਜਵਾਨਾਂ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਪੇਸ਼ ਆ ਰਹੀਆਂ ਨੇ, ਕਿਉਂ ਉਹ ਨਸ਼ਿਆਂ ਵੱਲ ਛੇਤੀ ਨਾਲ ਅਗਰਸਰ ਹੁੰਦੇ ਆ ਜਾਂ ਛੇਤੀ ਨਸ਼ੇ ਦੀ ਗ੍ਰਿਫਤ ਦੇ ਵਿੱਚ ਪੈਣ ਦਾ ਡਰ ਹੈ ਉਹਨਾਂ ਦਾ, ਅਤੇ ਉਸ ਤੋਂ ਨਿਕਲਣ ਲਈ ਉਹ ਕੀ ਕਰਨ, ਟਿਪਸ ਸਾਨੂੰ ਉਹ ਵੀ ਦੱਸ?
1: ਬੇਸਿਕਲੀ ਉਹੀ ਹੈ, ਡਿਸਟਰੈਕਟਿਡ ਹੈ ਯੂਥ, ਉਹਨਾਂ ਦੀ ਸੋਸਾਇਟੀ ਇਹੋ ਜਿਹੀ ਹੈ। ਕਿਉਂ ਨਾ ਉਹ ਸੋਸਾਇਟੀ ਹੀ ਉਹੋ ਜਿਹੀ ਬਣਾ ਦਿੱਤੀ ਜਾਏ ਕਿ ਉਹ ਆਪਣੀ ਕ੍ਰੀਏਟੀਵਿਟੀ ਇਨਹਾਂਸ ਕਰਨ। ਉਹੀ ਪੜਾਵ ਇਹ ਕੰਪੀਟੀਸ਼ਨ ਹੈ, ਜੇ ਯੂਥ 'ਚ ਹੈ ਆਪਣੇ ਟੈਲੈਂਟ ਨੂੰ ਇਨਹਾਂਸ ਕਰਨ ਵਾਸਤੇ ਉਹਦੇ ਵਿੱਚ ਹੀ ਲੱਗ ਜਾਏਗਾ ਅਤੇ ਉਹਦੇ ਕੋਲ ਵਕਤ ਹੀ ਨਹੀਂ ਹੋਊਗਾ ਨਸ਼ਿਆਂ ਵੱਲ ਜਾਣ ਲਈ।
0: ਮੈਡਮ ਮਿਸ਼ਾ, ਅਖੀਰ 'ਚ ਨੌਜਵਾਨਾਂ ਨੂੰ ਤੁਹਾਡਾ ਸੰਦੇਸ਼ ਬਤੌਰ ਆਫੀਸਰ ਵੀ, ਬਿਕੋਜ਼ ਤੁਸੀਂ ਖੁਦ ਨੌਜਵਾਨ ਆਫੀਸਰ ਹੋ, ਬਤੌਰ ਨੌਜਵਾਨ ਅਤੇ ਬਤੌਰ ਆਫੀਸਰ,
1: ਬੇਸਿਕਲੀ ਆਹੀ ਮੇਰਾ ਮੈਸੇਜ ਰਹੇਗਾ ਯੂਥ ਨੂੰ ਕਿ ਜਿੰਨੀ ਵੀ ਓਪਰਚੁਨਿਟੀਜ਼ ਚਾਹੇ ਡਿਸਟ੍ਰਿਕਟ ਲੈਵਲ 'ਤੇ ਹੋਣ, ਸਟੇਟ ਲੈਵਲ 'ਤੇ ਹੋਣ, ਉਹਨਾਂ ਨੂੰ ਗ੍ਰੈਸਪ ਕਰਨ। ਉਸ ਦਾ ਮਕਸਦ ਇਹੀ ਹੈ ਕਿ ਉਹ ਆਪ ਇੰਗੇਜ ਹੋਣਗੇ ਕਿਸੇ

0: ਐਕਟੀਵਿਟੀ ਵਿੱਚ ਜੀ।
1: ਤੁਹਾਡੇ ਨਾਲ ਯੂਥ ਯੂਥ ਵਿਭਾਗ ਦੇ ਨਾਲ ਜ਼ਿਲ੍ਹਾ ਯੂਥ ਡਿਪਾਰਟਮੈਂਟ ਦੇ ਨਾਲ ਨੌਜਵਾਨ ਕਿਵੇਂ ਜੁੜ ਸਕਦੇ ਉਹ ਵੀ ਦੱਸ ਦਿਓ।
0: ਉਹ myabharat.gov.in ਪਲੈਟਫਾਰਮ ਹੈ, ਉੱਥੇ ਜਾ ਕੇ ਯੂਥ ਜਿਹੜਾ ਹੈ ਡਾਇਰੈਕਟਲੀ ਰਜਿਸਟਰ ਕਰ ਸਕਦਾ ਹੈ। ਇੱਕ ਛੋਟਾ ਜਿਹਾ ਪ੍ਰੋਸੈਸ ਹੈ, ਬੱਚੇ ਨੇ ਆਪਣਾ ਮੋਬਾਈਲ ਨੰਬਰ ਫਿਲ ਕਰਨਾ ਹੈ, OTP ਆਏਗਾ ਉਹਦੇ ਮੋਬਾਈਲ ਨੰਬਰ 'ਤੇ, ਅਤੇ ਉਹ ਰਜਿਸਟਰ ਕਰਕੇ ਸਾਡੇ ਨਾਲ ਡਾਇਰੈਕਟਲੀ ਜੁੜ ਸਕਦਾ ਹੈ। ਅਦਰਵਾਈਜ਼ ਉਹ ਸਾਡੇ ਜ਼ਿਲ੍ਹਾ ਕਾਰਿਆਲੇ 'ਚ ਵੀ ਸੰਪਰਕ ਕਰ ਸਕਦਾ ਹੈ। ਬੇਸਿਕਲੀ ਜਿਹੜੇ ਵਿਨਰਸ ਹੋਣਗੇ, ਫਸਟ, ਸੈਕਿੰਡ, ਥਰਡ ਵਿਨਰ ਐਟ ਅ ਡਿਸਟ੍ਰਿਕਟ ਲੈਵਲ, ਉਹਨਾਂ ਨੂੰ ਪ੍ਰਾਈਜ਼ ਦਿੱਤੇ ਜਾਣਗੇ ਅਤੇ ਸਰਟੀਫਿਕੇਟ ਦਿੱਤਾ ਜਾਏਗਾ, ਅਤੇ ਪਾਰਟੀਸੀਪੈਂਟਸ ਜਿਹੜੇ ਨੇ ਉਹਨਾਂ ਨੂੰ ਵੀ ਸਰਟੀਫਿਕੇਟਸ ਦਿੱਤਾ ਜਾਏਗਾ।
1: ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਸੋ ਮਚ।
2: ਜੀ ਦੋਸਤੋ, ਅੱਜ ਯੂਨੀਵਰਸਿਟੀ ਵਿੱਚ ਇੱਥੇ ਕੁਝ ਗਰੁੱਪ ਡਾਂਸ ਵਿੱਚ ਕੁਝ ਬੱਚੇ ਪਾਰਟੀਸਪੇਟ ਕਰ ਰਹੇ ਨੇ। ਹਾਂਜੀ, ਤੁਹਾਡਾ ਨਾਮ ਦੱਸੋ।
3: ਖੁਸ਼ੀ। ਸੁਖਪ੍ਰੀਤ ਕੌਰ।
4: ਅਮਨਦੀਪ ਕੌਰ।
5: ਮਹਿਕਦੀਪ ਕੌਰ।
6: ਨਾਦੀਰ ਅਲੀ।
2: ਅਤੇ ਤੁਸੀਂ ਕਿਹੜੇ ਕਾਲਜ ਤੋਂ ਆਏ ਹੋ?
4: ਗੁਰੂ ਕਾਸ਼ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ।
2: ਜੀ, ਅਤੇ ਤੁਹਾਡੇ ਅਨੁਸਾਰ ਨੌਜਵਾਨ ਨਸ਼ਿਆਂ ਵੱਲ ਕਿਵੇਂ ਆਕਰਸ਼ਿਤ ਹੁੰਦਾ ਹੈ?
4: ਪੀਅਰ ਪ੍ਰੈਸ਼ਰ ਅਤੇ ਪਰਸਨਲ ਚੋਇਸ। ਕੁਛ ਜਿਵੇਂ ਦੋਸਤ ਕਹਿ ਦਿੰਦੇ ਆ ਵੀ ਟਰਾਈ ਕਰ, ਟਰਾਈ ਕਰ, ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਐਵੇਂ ਕਰਕੇ ਉਹ ਟਰਾਈ ਕਰ ਲੈਂਦੇ ਆ, ਅਤੇ ਕਈ ਹੁੰਦੇ ਆ ਉਹਨਾਂ ਦੀ ਪਰਸਨਲ ਚੋਇਸ ਵੀ ਹੁੰਦੀ ਆ, ਮਨਾ ਕਰ ਦਿੰਦੇ ਆ ਵੀ ਨੋ, ਦਿਸ ਇਜ਼ ਨੋਟ ਮਾਈ ਪਾਥ।
2: ਜੇਕਰ ਤੁਹਾਡਾ ਦੋਸਤ ਨਸ਼ਿਆਂ ਵੱਲ ਵਾਕ ਗਿਆ ਹੋਵੇ ਤਾਂ ਤੁਸੀਂ ਉਹਦੀ ਮਦਦ ਕਿਵੇਂ ਕਰੋਗੇ?
5: ਉਸਨੂੰ ਗਾਈਡ ਕਰਕੇ, ਉਸਦੀ ਅਵੇਅਰਨੈਸ, ਉਹਨੂੰ ਅਵੇਅਰ ਕਰਕੇ ਕਿ ਇਹ ਕੰਮ ਗਲਤ ਹੈ, ਉਸਨੂੰ ਇਹਦੇ ਬੈਡ ਇਫੈਕਟਸ ਦੱਸ ਕੇ ਅਤੇ ਹੋਰ ਬਹੁਤ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਵੇਅਰ ਕਰਕੇ ਤਾਂ ਆਪਾਂ ਉਹਨਾਂ ਨੂੰ ਹਟਾ ਸਕਦੇ ਹਾਂ।
2: ਅਤੇ ਤੁਹਾਨੂੰ ਕੀ ਲੱਗਦਾ ਵੀ ਸੋਸ਼ਲ ਮੀਡੀਆ ਕਿੰਨਾ ਕੁ ਭੂਮਿਕਾ ਨਿਭਾਉਂਦਾ ਹੈਗਾ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ?
6: ਸੋਸ਼ਲ ਮੀਡੀਆ, ਇੱਕ ਤੋਂ ਪਹਿਲੀ ਬਾਤ ਕਿ ਸੋਸ਼ਲ ਮੀਡੀਆ ਬਹੁਤ ਕੰਮ ਇਸਕੋ ਦੂਰ ਕਰਨ ਦਾ ਪ੍ਰਯਾਸ ਕਰ ਰਿਹਾ, ਠੀਕ ਹੈ, ਕਿਉਂਕਿ ਜੋ ਪਹਿਲਾ ਸੋਰਸ ਰਹਿਤੀ ਹੈ ਉਹ ਚੀਜ਼ ਫੈਮਿਲੀ, ਫੈਮਿਲੀ ਔਰ ਆਪਣੀ ਕਮਿਊਨਿਟੀ, ਜੋ ਆਪਣੀ ਸੋਸਾਇਟੀ ਹੈ। ਅਗਰ ਆਪਣੀ ਸੋਸਾਇਟੀ, ਅਗਰ ਹਮਨੇ ਪਹਿਲਾ ਸਟੇਜ ਆਪਣੀ ਫੈਮਿਲੀ, ਅਗਰ ਉਹ ਆਪਣੇ ਬੱਚੇ ਪਰ ਧਿਆਨ ਨਹੀਂ ਦੇਗੀ ਤਾਂ ਉਹ ਨਸ਼ੇ ਕੀ ਔਰ ਜਾਏਗੀ, ਉਨਕੀ ਸਾਈਡ ਹੋਗੀ, ਆਕਰਸ਼ਿਤ ਹੋਗੀ।
2: ਕੀ ਵੀ ਸਕੂਲਾਂ ਕਾਲਜਾਂ ਲਈ, ਸਕੂਲਾਂ ਅਤੇ ਕਾਲਜਾਂ ਵਿੱਚ ਹੋਰ ਵੀ ਜ਼ਿਆਦਾ ਪ੍ਰੋਗਰਾਮ ਹੋਣੇ ਚਾਹੀਦੇ ਨਸ਼ਿਆਂ ਵਿਰੁੱਧ?
4: ਯੈਸ, ਹੋਣੇ ਚਾਹੀਦੇ ਨੇ, ਕਿਉਂਕਿ ਇਹ ਸਕੂਲ ਕਾਲਜ 'ਚੋਂ ਹੀ ਬੱਚੇ ਪੜ੍ਹ ਕੇ ਜਾਂਦੇ ਨੇ, ਫਿਰ ਉੱਥੋਂ ਹੀ ਸਿੱਖਦੇ ਨੇ ਵੀ ਅਸੀਂ ਕਿਸ ਚੀਜ਼ ਨੂੰ ਕਿਸ ਤਰ੍ਹਾਂ ਕਰਨਾ, ਕਿਉਂਕਿ ਪਹਿਲਾ ਸਟੇਜ ਬੱਚਿਆਂ ਦਾ ਸਕੂਲ ਹੀ ਹੁੰਦਾ, ਸਕੂਲ ਹੀ ਉਹਨਾਂ ਨੂੰ ਸਿਖਾ ਸਕਦਾ ਵੀ ਅਸੀਂ ਨਸ਼ਿਆਂ ਤੋਂ ਦੂਰ ਰਹਿਣਾ ਜਾਂ ਨਹੀਂ। ਫਿਰ ਉਹ ਜਾਂਦੇ ਕਾਲਜ 'ਚ, ਕਾਲਜ 'ਚ ਬਈ ਕਹਿੰਦੇ ਆ ਵੀ ਨਸ਼ੇ ਹੁੰਦੇ ਆ, ਪਰ ਇਹ ਚੀਜ਼ ਸੱਚ ਨਹੀਂ ਆ, ਉਹ ਤੁਹਾਡੇ 'ਤੇ ਡਿਪੈਂਡ ਕਰਦਾ ਵੀ ਤੁਸੀਂ ਕਿਸ ਵੱਲ ਕਿਸ ਤਰ੍ਹਾਂ ਜਾਂਦੇ ਹੋ।
2: ਹਾਂਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ।
1: ਕੁਝ ਨੌਜਵਾਨ ਸਾਥੀ ਜਿਹੜੇ ਨੇ ਉਹ ਭੰਗੜੇ ਦੀ ਵਰਦੀ 'ਚ ਸਜੇ ਤਜੇ ਸਾਨੂੰ ਨਜ਼ਰ ਆ ਰਹੇ ਆ, ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਤੁਹਾਡਾ ਕੀ ਨਾਮ?
7: ਮੇਰਾ ਨਾਮ ਰਮਨਜੋਤ ਸਿੰਘ ਹੈ ਜੀ।
8: ਮੇਰਾ ਨਾਮ ਦੀਪਾਂਸ਼ ਬਾਂਸਲ ਹੈ ਜੀ।
9: ਗੁਰਚਰਨ ਸਿੰਘ ਜੀ।
10: ਮੇਰਾ ਨਾਮ ਜਸ਼ਨਪ੍ਰੀਤ ਸਿੰਘ ਜੀ।
11: ਰਵੀ ਸਿੰਘ ਜੀ ਮੇਰਾ ਨਾਮ ਜੀ।
1: ਜੀ, ਅਤੇ ਇਹ ਸਾਥੀ?
12: ਆਕਾਸ਼ਦੀਪ ਸਿੰਘ ਜੀ।
1: ਕਿੱਥੋਂ ਆਏ ਹੋ ਤੁਸੀਂ ਭਾਗ ਲੈਣ ਜੀ?
12: ਅਸੀਂ ਤਲਵੰਡੀ ਸਾਬੋ ਤੋਂ, ਦਮਦਮਾ
1: ਤਲਵੰਡੀ ਸਾਬੋ,
12: ਤਲਵੰਡੀ ਸਾਬੋ ਤੋਂ
1: ਜੀ। ਸਕੂਲ ਕੇ ਕਾਲਜ ਕਿਹੜੇ ਵੱਲੋਂ ਆਏ ਹੋ?
12: ਅਸੀਂ ਅਕੈਡਮੀ ਵੱਲੋਂ ਆਏ ਹਾਂ ਜੀ, ਦੀਪ ਭੰਗੜਾ ਅਕੈਡਮੀ ਵੱਲੋਂ, ਤਲਵੰਡੀ ਸਾਬੋ
1: ਜੀ। ਬਹੁਤ ਅੱਛੇ, ਅਤੇ ਤੁਸੀਂ ਕੀ ਸਮਝਦੇ ਹੋ ਭੰਗੜੇ 'ਚ ਭਾਗ ਲੈਣ ਵਾਲਾ ਇੱਕ ਨੌਜਵਾਨ ਜਿਹੜਾ ਉਹ ਨਸ਼ਿਆਂ ਤੋਂ ਕਿਵੇਂ ਬਚ ਸਕਦਾ, ਜਾਂ ਹੋਰ ਵੀ ਜਿਹੜੀ ਵੀ ਗਤੀਵਿਧੀਆਂ ਜਾਂ ਹੋਰ ਜਿਹੜੇ ਵੀ ਨਾਚ ਨੇ ਇਹਨਾਂ 'ਚ ਭਾਗ ਲੈਣ ਦਾ ਸਾਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਸ ਤਰ੍ਹਾਂ ਫਾਇਦਾ ਹੁੰਦਾ?
12: ਇੱਕ ਤਾਂ ਜੀ ਜਿਵੇਂ ਅਸੀਂ ਕਹਿ ਸਕਦੇ ਹਾਂ ਵੀ ਲਾ ਲਓ ਵੀ ਇਹ ਆਪਣਾ ਪੰਜਾਬੀ ਵਿਰਸੇ ਨਾਲ ਜੁੜਿਆ ਹੋਇਆ ਜਿਹੜਾ ਆਪਣਾ ਲੋਕ ਨਾਚ ਹੈਗਾ, ਕਿਉਂਕਿ ਇਹ ਆਪਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਦਾ ਗਾ, ਆਪਾਂ ਨੂੰ ਦੱਸਦਾ ਵੀ ਆਪਣਾ ਇਤਿਹਾਸ ਬਹੁਤ ਹੀ, ਆਪਣਾ ਪੰਜਾਬੀ ਇਤਿਹਾਸ ਜਿਹੜਾ ਬਹੁਤ ਹੀ ਸੱਭਿਆਚਾਰਕ ਹੈਗਾ, ਅਤੇ ਵੀ ਉਹ ਨਸ਼ੇ ਤੋਂ ਬਹੁਤ ਹੀ ਦੂਰ ਸਨ ਆਪਣੇ ਪੰਜਾਬੀ ਲੋਕ ਸੀਗੇ ਜਿਹੜੇ ਪਹਿਲਾਂ ਚੰਗੀਆਂ ਖੁਰਾਕਾਂ ਖਾਂਦੇ ਸਨ, ਅਤੇ ਵੀ ਉਹ ਆਪਣੇ ਸਿਹਤ ਨੂੰ ਚੰਗਾ ਰੱਖਣ ਵਾਸਤੇ ਇਸ ਤਰ੍ਹਾਂ ਦੇ ਲੋਕ ਨਾਚਾਂ ਦੀ ਸਹਾਇਤਾ ਲੈਂਦੇ ਸਨ।
1: ਤੁਸੀਂ ਕੀ ਕਹੋਗੇ?
13: ਮੇਰਾ ਇਸ ਵਿੱਚ ਇਹ ਕਹਿਣਾ ਜੀ, ਜੋ ਵੀ ਭੰਗੜਾ ਕਰਦੇ ਆ ਹਨਾ ਬੱਚੇ, ਮੰਨ ਕੇ ਚੱਲੋ ਕੋਈ ਵੀ ਕਰਦਾ ਭੰਗੜਾ, ਆਪਣੇ ਲੋਕ ਨਾਚ ਆ ਪਹਿਲੇ ਨੰਬਰ 'ਤੇ, ਠੀਕ ਹੈ ਜੀ, ਅਤੇ ਆਪਾਂ ਨੂੰ ਭੰਗੜਾ ਜੋ ਵੀ ਕਰਦਾ ਉਹ ਮੰਨ ਕੇ ਚੱਲੋ ਕੋਈ ਵੀ ਇਨਸਾਨ ਆ ਹਨਾ ਨਸ਼ੇ ਵਾਲਾ ਭੰਗੜਾ ਕਰ ਹੀ ਨਹੀਂ ਸਕਦਾ। ਜਿਹੜਾ ਬੱਚਾ ਵੀ ਭੰਗੜਾ ਕਰਦਾ ਉਹਦੇ ਵਿੱਚ ਪਾਵਰ ਹੀ ਅਲੱਗ ਹੁੰਦੀ ਹੈ, ਉਹਦਾ ਧਿਆਨ ਨਹੀਂ ਜਾਂਦਾ
1: ਮਾਤਾ ਪੱਟਾਂ ਦੇ ਜ਼ੋਰ ਤੇ ਭੰਗੜਾ ਪੈਂਦਾ। ਤੇ ਤੁਸੀਂ ਸਾਰੇ ਤਗੜੇ ਹੋ, ਤਿਆਰ ਪਰ ਤਿਆਰ ਹੋ, ਛੇਤੀ ਨਾਲ ਇੱਕ ਬੋਲੀ ਜਿਹੜੀ ਹੈ ਭੰਗੜੇ ਦੀ ਸਾਨੂੰ ਸੁਣਾ ਦਿਓ, ਕੋਲੇ ਹੋ ਕੇ ਜੀ।
14: ਤੇ ਹਾਏ ਓਏ ਪੱਟ ਤੇ ਪੜਾਕੂ ਬੱਟੇ ਵਾਲੇ ਸ਼ਹਿਰ ਦੇ ਨੀ ਤੇਰੀ ਤੋਰ ਨੇ ਪਤਲੀਏ ਨਾਰੇ ਮੱਛਲੀ, ਹਾਏ ਓਏ ਮੱਛਲੀ ਦੇ ਫੱਟ ਬੇਈਮਾਨ ਹੋ ਗਏ ਨੀ ਲਾਲੀ ਗੱਲਾਂ ਦੀ ਦੇਖ ਕੇ ਤੇਰੇ, ਮੈਂ ਕਿਹਾ ਪੱਟ ਤੇ ਹਾਏ ਓਏ।
1: ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਨਾ ਸਿਰਫ ਨੌਜਵਾਨ ਮੁੰਡੇ ਬਲਕਿ ਮੁਟਿਆਰਾਂ ਜਿਹੜੀਆਂ ਨੇ ਉਹ ਵੀ ਸਾਨੂੰ ਸਜੀਆਂ ਧਜੀਆਂ ਨਜ਼ਰ ਆ ਰਹੀਆਂ ਨੇ ਇੱਥੇ। ਰਾਜੇ, ਤੁਸੀਂ ਕਿਹੜੇ ਕਾਲਜ, ਕਿਹੜੇ ਸਕੂਲੋਂ ਆਏ ਹੋ?
15: ਕਲਚਰਨ ਤਾਂ ਹੈ, GSS ਕਲਚਰਨ ਸਕੂਲ ਚੋਂ।
1: ਗਵਰਨਮੈਂਟ ਸਕੂਲ ਚੋਂ ਆਏ ਹੋ, ਤੁਸੀਂ ਕਿਹੜੀ ਜਮਾਤ ਦੇ ਵਿੱਚ ਪੜ੍ਹਦੇ ਹੋ?
15: ਮੈਂ ਪਲੱਸ 1,
16: ਮਾਰੀ ਪਲੱਸ 1 ਜਵਾਤ ਹੰਬਈ ਸਕੂਲ ਸੇ ਆਏ ਹਾਂ
1: ਜੀ। ਸੋ ਬਹੁਤ ਅੱਛੀ ਗੱਲ ਹੈ, ਤੁਸੀਂ
16: ਉਹ ਵੀ ਪਲੱਸ 1 ਕਲਾਸ ਮੈਂ, ਉਹ ਮੇਰੇ ਫਰੈਂਡ ਹਮਤੀ ਨੇ ਇੱਕ ਕਲਾਸ ਮੈਂ
1: ਜੀ। ਬਹੁਤ ਅੱਛੀ ਗੱਲ ਹੈ, ਇੱਧਰ ਆਓ ਜੀ। ਤੁਸੀਂ ਅੱਜ ਕਿਹੜੀ ਇਵੈਂਟ 'ਚ ਭਾਗ ਲੈ ਰਹੇ ਹੋ? ਇੱਥੇ
15: ਅਸੀਂ ਗਿੱਧਾ ਡਾਂਸ ਤੇ ਮਤਲਬ ਨਸ਼ਾ ਵਿਰੁੱਧ ਐਕਟਿੰਗ
1: ਜੀ, ਨਸ਼ੇ ਵਿਰੁੱਧ ਨਾਟਕ ਦੇ ਵਿੱਚ ਭਾਗ ਲੈ ਰਹੇ ਹੋ। ਉਹ ਨਾਟਕ ਕੀ ਸੁਨੇਹਾ ਦਿੰਦਾ?
16: ਉਹ ਮਤਲਬ ਨਾਟਕ ਇਹ ਸੁਨੇਹਾ ਦਿੰਦਾ, ਅਸੀਂ ਮਤਲਬ ਇਹ ਸੱਚ ਦੱਸਦੇ ਹਾਂ

0: भी नशा एक व्यक्ति दी ही नहीं बल्कि पूरी जिंदगी पूरे परिवार की जिंदगी खराब कर दिंदा।
1: ਤੁਸੀਂ ਕੀ ਆਖੋਗੇ ਨਸ਼ਿਆਂ ਤੋਂ ਦੂਰ ਰਹਿਣ ਲਈ ਅਸੀਂ ਕੀ ਕਰ ਸਕਦੇ
2: ਹਾਂ? ਨਸ਼ਿਆਂ ਤੋਂ ਦੂਰ ਰਹਿਣ ਲਈ ਪਹਿਲਾਂ ਸਾਨੂੰ ਸਾਰੇ ਸਾਡੇ ਮਾੜੇ ਦੋਸਤਾਂ ਦਾ ਸਾਥ ਛੱਡਣਾ ਪੈਂਦਾ ਹੈ ਤੇ ਉਹਨਾਂ ਨਾਲ ਉੱਠਣਾ ਬੈਠਣਾ ਛੱਡਣਾ ਪੈਂਦਾ।
1: ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ। ਕੁਝ ਹੋਰ ਨੌਜਵਾਨ ਵਿਦਿਆਰਥਣਾਂ ਸਾਡੇ ਨਾਲ ਨੇ, ਇਹ ਵੀ ਸੱਜੀਆਂ ਧੱਜੀਆਂ ਸਾਨੂੰ ਵਰਦੇ 'ਚ ਨਜ਼ਰ ਆ ਰਹੀਆਂ, ਇਹ ਵੀ ਸੱਜੀਆਂ ਧੱਜੀਆਂ ਸਾਨੂੰ ਗਿੱਧੇ ਦੀ ਵਰਦੀ 'ਚ ਨਜ਼ਰ ਆ ਰਹੀਆਂ। ਆਪਣਾ ਨਾਂ ਦੱਸ ਦਿਓ।
3: ਸਰ ਕਮਲਪ੍ਰੀਤ ਕੌਰ। ਸਰ
4: ਸਰ ਪ੍ਰਵੀਨ ਕੌਰ।
3: ਮਨਪ੍ਰੀਤ ਕੌਰ।
1: ਤੁਸੀਂ ਕਿੱਥੋਂ ਆਏ ਹੋ, ਕਿਹੜਾ ਕਾਲਜ ਹੈ ਤੁਹਾਡਾ?
3: ਗੁਰੂ ਕਾਸ਼ੀ ਯੂਨੀਵਰਸਿਟੀ ਸਰ, ਤਲਵੰਡੀ ਸਾਬੋ।
1: ਯੂਨੀਵਰਸਿਟੀ ਤੋਂ ਆਏ ਹੋ ਤੇ ਤੁਸੀਂ ਇੱਥੇ ਕਿਹੜੀ ਇਵੈਂਟ 'ਚ ਭਾਗ ਲੈ ਰਹੇ ਹੋ?
4: ਸਰ ਮੇਰਾ ਕੋਰੀਓਗ੍ਰਾਫੀ ਐਂਡ ਥੀਏਟਰ ਹੈ
1: ਜੀ। ਥੀਏਟਰ ਤੁਸੀਂ ਕਰਦੇ
4: ਹੋ? ਐਕਟ ਕਰ ਰਹੀ ਹੂੰ ਮੈਂ ਵਿੱਚ
1: ਜੀ। ਵਿੱਚ ਐਕਟ ਕਰ ਰਹੇ ਹੋ
4: ਜੀ? ਜੀ।
1: ਕੀ ਉਹ ਨਸ਼ੇ ਦੀ ਕਿਸੇ ਇਵੈਂਟ ਨਾਲ ਜੁੜਿਆ
4: ਹੋਇਆ? ਜੀ ਜੀ
1: ਜੀ। ਕਿਸ ਤਰ੍ਹਾਂ ਦਾ ਐਕਟ ਹੈ ਇਹ?
4: ਸਰ ਜਿੱਦਾਂ ਮਤਲਬ ਬਾਲ ਵਿਆਹ ਕਰ ਦਿੰਦੇ ਸੀਗੇ ਤੇ ਉਹਨਾਂ ਦੇ ਜਿਹੜੇ ਘਰ ਵਾਲੇ ਸੀ ਮਤਲਬ ਉਹ ਨਸ਼ਿਆਂ 'ਚ ਲੱਗ ਜਾਂਦੇ ਸੀ, ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਸੀਗੀ ਤੇ ਫਿਰ ਲੋਕ ਕਹਿੰਦੇ ਸੀ ਕਿ ਇਹਨੂੰ ਅੱਗੇ ਨਹੀਂ ਤੋਰਨਾ ਕਿਤੇ ਤੇ ਫਿਰ ਉਹਨਾਂ ਨੂੰ ਉਹਦੀ ਚਿਥਾ ਦੇ ਨਾਲ ਹੀ ਸਾੜਿਆ ਜਾਂਦਾ ਸੀਗਾ। ਇਦਾਂ ਦਾ ਕੁਛ ਕਰ ਰਹੀਆਂ ਮੈਂ
1: ਜੀ। ਸੋ ਸਤੀ ਪ੍ਰਥਾ ਨੂੰ ਵੀ ਦਰਸਾਉਂਦੀ ਹੈ ਤੇ ਅੱਜ ਦੇ ਹਾਲਾਤ ਨੂੰ ਵੀ ਦਰਸਾਉਂਦੀ ਹੈ ਕਿਉਂਕਿ ਨਿੱਕਿਆਂ ਹੁੰਦਿਆਂ ਵਿਆਹ ਕਰਨਾ ਆਪਣੇ ਆਪ 'ਚ ਅਲਾਮਤ ਹੈ ਇਹ, ਤੇ ਉਦੋਂ ਬਾਅਦ ਨਸ਼ਾ ਕਰਨ ਵਾਲੇ ਕਿਸੇ ਵਿਅਕਤੀ ਨਾਲ ਵਿਆਹ ਦੇਣਾ, ਉਹਦੇ ਨਾਲ ਪਰਨਾ ਦੇਣਾ, ਇਹ ਹੋਰ ਜ਼ਿਆਦਾ ਨੁਕਸਾਨ ਕਰਦਾ ਹੈ ਕਿਸੇ ਜਵਾਕੜੀ ਦਾ। ਤੇ ਤੁਸੀਂ ਕੀ ਆਖੋਗੇ ਸਾਨੂੰ ਅੱਜ ਦੇ ਦੌਰ ਦੇ ਵਿੱਚ ਨਸ਼ਿਆਂ ਤੋਂ ਕਿਵੇਂ ਦੂਰ ਰਹਿਣਾ ਚਾਹੀਦਾ, ਕੀ ਕਰਨਾ ਚਾਹੀਦਾ ਨੌਜਵਾਨ ਮੁੰਡੇ ਹੋਣ ਕੁੜੀਆਂ ਹੋਣ, ਕੀ ਆਖੋ?
0: ਸਰ ਮੇਰਾ ਇਹੀ ਕਹਿਣਾ ਕਿ ਜਿਹੜੀ ਆਪਣੀ ਅੱਜ ਦੀ ਪੀੜ੍ਹੀ ਹੈ ਨਸ਼ਿਆਂ ਤੋਂ ਦੂਰ ਇਸ ਤਰ੍ਹਾਂ ਹੀ ਰਹਿ ਸਕਦੀ ਆ ਕਿ ਮਤਲਬ ਆਪਦੇ ਆਪ ਨੂੰ ਪ੍ਰੋਟੈਕਟ ਕਰਨਾ ਉਸ ਚੀਜ਼ ਦਾ, ਹੈ ਨਾ? ਆਪਾਂ ਪੜ੍ਹਾਈਆਂ ਲਿਖਾਈਆਂ 'ਚ ਰਹਿੰਦੇ, ਆਪਾਂ ਕਲਚਰ ਨਾਲ ਜੁੜਦੇ ਹਾਂ ਤਾਂ ਉਹ ਬੰਦਾ ਨਸ਼ਿਆਂ ਤੋਂ ਦੂਰ ਰਹਿੰਦਾ ਵਾ ਤੇ ਉਸ ਤੋਂ ਬਾਅਦ ਆਪਾਂ ਜਿਮ ਵਗੈਰਾ ਦਾ ਫਿਜ਼ੀਕਲੀ 'ਚ ਆਪਾਂ ਇਹ ਚੀਜ਼ ਫਿੱਟ ਰਹਿੰਦੇ ਹਾਂ ਨਾ ਤਾਂ ਬੰਦਾ ਆਟੋਮੈਟਿਕਲੀ ਇਸ ਚੀਜ਼ ਤੋਂ ਦੂਰ ਰਹਿੰਦਾ ਵਾ।
1: ਤੁਸੀਂ ਨਾਚ ਜਿਹੜਾ ਚੁਣਿਆ ਹੈ ਭੰਗੜਾ, ਇਹ ਵੀ ਤਾਂ ਸਾਨੂੰ ਫਿੱਟ ਰੱਖਦਾ ਹੈ ਤੇ ਹੁਣ ਛੇਤੀ ਨਾਲ ਭੰਗੜੇ ਦੀ ਇੱਕ ਗਿੱਧੇ ਦੀ ਮਾਫ ਕਰਨਾ ਸਾਨੂੰ ਬੋਲੀ ਸੁਣਾ ਦਿਓ।
5: ਗਿੱਧਾ ਮੇਰੀ ਰੂਹ ਵਿੱਚ ਵਸਿਆ, ਗਿੱਧਾ ਮੇਰਾ ਹਾਣੀ

0: ਅਸੀਂ ਇਨਵਾਇਰਮੈਂਟ ਰਿਲੇਟਡ ਜੋ ਵੀ ਸਾਡੇ ਨੈਸ਼ਨਲ ਡੇਜ਼ ਆਉਂਦੇ ਆ ਦੈਟ ਵਿਲ ਬੀ ਸੈਲੀਬ੍ਰੇਟਿਡ ਹੇਅਰ, ਤਾਂ ਕਿ ਬੱਚਿਆਂ ਨੂੰ ਉਹਨਾਂ ਬਾਰੇ ਅਵੇਅਰਨੈਸ ਹੋ. ਅਸੀਂ ਸੇ ਨੋ ਟੂ ਪੋਲੀਥੀਨ, ਲਾਈਕ ਪੋਲਿਊਸ਼ਨ ਨੂੰ ਕੰਟਰੋਲ ਕਰਨ ਦੇ ਲਈ ਜੋ ਜੋ ਅਸੀਂ ਉਪਰਾਲੇ ਕਰ ਸਕਦੇ ਹਾਂ ਉਹਨਾਂ ਲਈ ਬੱਚਿਆਂ ਨੂੰ ਅਵੇਅਰ ਕਰਦੇ ਹਾਂ.
1: ਇਹ ਜੋ ਤੁਸੀਂ ਇੱਥੇ ਕੰਪੀਟੀਸ਼ਨ ਕਰਵਾ ਰਹੇ ਹੋ ਇਹ ਕਿਉਂਕਿ ਜ਼ਿਲ੍ਹਾ ਪੱਧਰੀ ਕੰਪੀਟੀਸ਼ਨ ਹੈ, ਇਸ ਤੋਂ ਬਾਅਦ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਦੇ ਲਈ ਅੱਗੇ ਕੀ ਸਕੋਪ ਹੈ?
0: ਜੋ ਬੱਚੇ ਇਹਨਾਂ ਕੰਪੀਟੀਸ਼ਨ ਦੇ ਵਿੱਚ ਵਿਨਰ ਹੋਣਗੇ ਉਹ ਆਪਣਾ ਸਟੇਟ ਲੈਵਲ ਕੰਪੀਟੀਸ਼ਨ ਹੋਏਗਾ, ਉੱਥੇ ਉਹ ਪਾਰਟਿਸਿਪੇਟ ਕਰਨਗੇ. ਅਗਰ ਉੱਥੇ ਵੀ ਉਹ ਕੋਈ ਆਪਣਾ ਪੋਜੀਸ਼ਨ ਵਿਨ ਕਰਦੇ ਆ ਦੈਨ ਉਹ ਇਸ ਆਪਣੇ ਪੰਜਾਬ ਨੂੰ ਨੈਸ਼ਨਲ ਲੈਵਲ 'ਤੇ ਰਿਪ੍ਰਜੈਂਟ ਕਰਨਗੇ.
1: ਇਸ ਇਵੈਂਟ ਦੇ ਨਾਲ ਨਸ਼ਾ ਮੁਕਤ ਯੁਵਾ ਫੋਰ ਵਿਕਸਿਤ ਭਾਰਤ ਦੇ ਨਾਲ ਮੁਹਿੰਮ ਨਾਲ ਜੁੜਨ ਦੇ ਲਈ ਨੌਜਵਾਨਾਂ ਨੂੰ ਕੀ ਕਰਨਾ ਪਵੇਗਾ ਤੇ ਨਾਲ ਹੀ ਤੁਹਾਡਾ ਉਹਨਾਂ ਨੂੰ ਸੰਦੇਸ਼?
0: ਨਸ਼ਾ ਮੁਕਤ ਯੁਵਾ ਮੁਹਿੰਮ ਨਾਲ ਜੁੜਨ ਲਈ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਮਾਈ ਭਾਰਤ ਪੋਰਟਲ 'ਤੇ ਰਜਿਸਟਰ ਕਰਵਾਉਣਾ ਐਜ਼ ਏ NSS ਵਲੰਟੀਅਰ. ਉਸ ਤੋਂ ਬਾਅਦ ਉਹ ਸਾਡੇ ਨਾਲ ਜੋ ਵੀ ਉੱਥੇ ਐਕਟੀਵਿਟੀ ਇਨਰੋਲ ਹੁੰਦੀ ਹੈ ਉਹਦੇ ਨਾਲ ਜੁੜ ਕੇ ਕੰਮ ਕਰ ਸਕਦੇ ਹਾਂ.
1: ਨਸ਼ਿਆਂ ਦੇ ਵਿਰੁੱਧ ਤੁਹਾਡਾ ਸੰਦੇਸ਼ ਅਖੀਰ 'ਚ ਨੌਜਵਾਨਾਂ ਨੂੰ?
0: ਨਸ਼ਿਆਂ ਦੇ ਜੋ ਵੀ ਨਸ਼ਿਆਂ ਦੇ ਵਿਰੁੱਧ ਅਸੀਂ ਲੜਨਾ ਹੈ, ਅਸੀਂ ਆਪਣੀ ਰਿਸਪੋਂਸੀਬਿਲਿਟੀ ਚੁਣਨੀ ਹੈ, ਐਡਿਕਸ਼ਨ ਨਹੀਂ ਚੁਣਨੀ. ਆਲਵੇਜ਼ ਸੇ ਨੋ ਟੂ ਡਰੱਗਸ.
1: ਥੈਂਕ ਯੂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ.
0: ਥੈਂਕ ਯੂ ਸਰ.
2: 1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਸ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ. ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ. ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ. ਕੰਟੈਕਟ ਨੰਬਰ 94171 59121, 94175 57848 ਅਤੇ 98720 65150.
3: ਪ੍ਰੋਗਰਾਮ ਸੰਬੰਧੀ ਸੂਚਨਾ, ਮਿਤੀ 9 ਅਗਸਤ, ਦਿਨ ਐਤਵਾਰ, ਸਵੇਰੇ 10:30 ਵਜੇ ਤੁਸੀਂ ਸੁਣੋਗੇ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ 'ਚ ਸਾਡੇ ਮਹਿਮਾਨ ਹੋਣਗੇ ਉੱਘੇ ਨਾਵਲਕਾਰ ਅਤੇ ਕਹਾਣੀਕਾਰਾ ਜੋਗਿੰਦਰ ਕੌਰ ਅਗਨੀਹੋਤਰੀ. ਪ੍ਰੋਗਰਾਮ ਦੇ ਮੇਜ਼ਬਾਨ ਤੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ. ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 9 ਅਗਸਤ, ਦਿਨ ਐਤਵਾਰ, ਸਵੇਰੇ 10:30 ਵਜੇ.

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵ ਬਾਣੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਸਿਮਰਨ ਕੌਰ ਅਤੇ ਨਿਸ਼ਾਂਤ ਕੁਮਾਰ। FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 7:50। ਆਓ ਹੁਣ ਸੁਣਦੇ ਹਾਂ ਤੁਹਾਡੀਆਂ ਫੋਨ ਕਾਲਾਂ 'ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ।

ਕਰ ਸਕਦੇ ਹੋ। ਸਾਡਾ ਸਟੂਡੀਓ ਨੰਬਰ ਹੈ ਜੀ 0164-2240-331, ਅਤੇ ਜਿੰਨਾ ਚਿਰ ਨਹੀਂ ਵੱਜਦੀ ਫੋਨ 'ਤੇ ਘੰਟੀ, ਆਓ ਸੁਣਦੇ ਹਾਂ ਇੱਕ ਬਹੁਤ ਹੀ ਖੂਬਸੂਰਤ ਗੀਤ।

0: ਜੀ ਸਰੋਤੇ ਉਹ ਸਾਡੇ ਨਾਲ ਜੁੜ ਚੁੱਕੇ ਨੇ, ਸਾਡੇ ਪਹਿਲੇ ਕਾਲਰ ਦੇਖਦੇ ਆਂਗੇ ਕੌਣ ਨੇਗੇ। ਹੈਲੋ
1: ਹੈਲੋ ਜੀ,
0: ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ।

0: ਜੀ, ਸ਼ਾਮ ਸਵਾਨੀ ਪ੍ਰੋਗਰਾਮ ਚ ਸਵਾਗਤ ਹੈ ਤੁਹਾਡਾ।
1: ਹਾਂਜੀ,
0: ਕੌਣ ਸਾਹਿਬ ਬੋਲ ਰਹੇ ਨੇ ਜੀ, ਕਿੱਥੋਂ ਬੋਲ ਰਹੇ ਹੋ?
1: ਤੁਹਾਡਾ ਵੀ ਸਵਾਗਤ ਹੈ ਜੀ। ਮੈਂ ਬਰੂ ਵਾਲੀ ਮੰਡੀ ਤੋਂ ਬੋਲਦਾ ਜੀ, ਜਗਦੀਸ਼ ਸਿੰਘ।
0: ਜਗਦੀਸ਼ ਸਿੰਘ ਜੀ, ਸਵਾਗਤ ਹੈਗਾ ਤੁਹਾਡਾ, ਪਿੰਡ ਬਰੂ ਵਾਲੀ ਤੋਂ, ਜ਼ਿਲ੍ਹਾ ਮੁਕਤਸਰ ਹੈ।
1: ਹਾਂਜੀ, ਜ਼ਿਲ੍ਹਾ ਮੁਕਤਸਰ ਸਾਹਿਬ।
0: ਅੱਛਾ, ਕਿਹੜਾ ਗੀਤ ਸੁਣੋਗੇ ਅੱਜ?
1: ਅੱਜ ਮਨਿੰਦਰ ਬੀਬਾ ਦਾ ਸੁਣਨਾ ਜੀ, ਕੋਈ ਵੀ ਸੁਣਾ ਦਿਓ, ਭਾਵੇਂ ਛੁੱਟੀਆਂ ਮਹੀਨੇ ਦੀਆਂ ਲੈ ਕੇ ਆ, ਭਾਵੇਂ ਕੋਈ ਹੋਰ ਸੁਣਾ ਦਿਓ।
0: ਅੱਛਾ, ਠੀਕ ਹੈ ਜੀ, ਠੀਕ ਹੈ। ਤੇ ਜਿਹੜਾ ਆਪਣਾ ਅੱਜ ਦਾ ਵਿਸ਼ਾ ਹੈਗਾ, ਵੀ ਘੱਟ ਰਹੀ ਹੈਗੀ ਸਹਿਣਸ਼ੀਲਤਾ, ਘੱਟ ਰਹੀ ਹੈ ਤੇ ਗੁੱਸਾ ਦਿਨੋਂ ਦਿਨ ਵੱਧ ਰਿਹਾ, ਤੇ ਉਹਦਾ ਕੀ ਕਾਰਨ ਸਮਝਦੇ ਹੋ ਤੁਸੀਂ?
1: ਕਾਰਨ ਜੀ, ਪਹਿਲਾਂ ਵਾਲੇ ਜਿਵੇਂ, ਮੈਂ ਤਾਂ ਹੁਣ 74-75 ਸਾਲ ਦਾ ਹੋ ਗਿਆ
0: ਜੀ,
1: ਤੇ ਸਾਨੂੰ ਤਾਂ ਜੀ ਅਜੇ ਤੀਕ ਅਸੀਂ, ਸਾਡਾ ਤਾਂ ਥਾਣੇ ਚ ਵੀ ਨਾਂ ਨੀ ਹੋਣਾ।
0: ਬਹੁਤ ਵਧੀਆ ਗੱਲ ਹੈਗੀ।
1: ਹਾਂਜੀ,
0: ਹਾਂ, ਇਸ ਤੋਂ ਤੁਹਾਡੇ ਬਜ਼ੁਰਗਾਂ ਦੀ ਨਸੀਹਤ ਦਾ ਪਤਾ ਲੱਗਦਾ ਹੈਗਾ, ਤੁਹਾਡੀ ਪਰਵਰਿਸ਼ ਦਾ ਪਤਾ ਲੱਗਦਾ ਇਸ ਗੱਲ ਤੋਂ?
1: ਹਾਂਜੀ, ਮੇਰੇ ਮੇਰੇ ਕੈਂਸਰ ਸੀ ਲੱਤ ਚ, ਮੇਰੀ ਲੱਤ ਵੱਡੀ ਹੈ ਸਾਰੀ।
0: ਵਾਹਿਗੁਰੂ।
1: ਤੇ ਮੇਰੀ ਸਿਹਤ ਸੁਧ ਹੈ, ਜੇ ਤੁਸੀਂ ਦੇਖੋ ਨਾ, ਵੀ ਮੈਂ ਵਧੀਆ ਪਿਆ,
0: ਚਲੋ
1: ਫਿਰ ਨਸ਼ਾ ਹੈ ਨੀ ਕੋਈ।
0: ਫਿਰ ਵੀ ਚਲੋ, ਵਧੀਆ ਗੱਲ ਹੈਗੀ ਵੀ ਤੁਹਾਡੀ ਸਿਹਤ ਵਧੀਆ ਪਈ ਹੈਗੀ, ਇੰਨੀ ਵੱਡੀ ਬਿਮਾਰੀ ਨੂੰ ਤੁਸੀਂ ਹਰਾ ਰਹੇ ਹੋਗੇ।
1: ਹਾਂਜੀ,
0: ਤੇ ਧੰਨਵਾਦ ਜੀ, ਜਗਦੀਸ਼ ਜੀ, ਪੇਸ਼ ਹੈ ਤੁਹਾਡੇ ਰੇਡੀਓ ਤੇ ਗੀਤ, ਸੁਣੋ ਜੀ।
1: ਅੱਛਾ ਜੀ, ਧੰਨਵਾਦ ਜੀ।

0: ਜੀ ਸਰੋਤਿਓ, ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਨਵੇਂ ਕਾਲਰ, ਦੇਖਦੇ ਹਾਂਗੇ ਕੌਣ ਨੇਗੇ। ਹੈਲੋ ਹੈਲੋ ਹੈਲੋ ਹੈਲੋ
1: ਹੈਲੋ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਨੇ?
1: ਠੀਕ ਠਾਕ ਜੀ, ਵਧੀਆ।
0: ਸ਼ਾਮ
1: ਆਪਣੇ
0: ਸਾਨੀ ਚ
1: ਦੱਸੋ
0: ਤੁਹਾਡਾ
1: ਜੀ।
0: ਸਵਾਗਤ ਹੈ ਜੀ।
1: ਤੁਹਾਡਾ ਵੀ
0: ਕੌਣ
1: ਸਵਾਗਤ
0: ਬੋਲ
1: ਹੈ
0: ਰਹੇ ਹੋ
1: ਜੀ।
0: ਤੇ ਕਿੱਥੋਂ ਬੋਲ ਰਹੇ ਹੋ?
1: ਮੈਂ ਜੀ ਮੰਦਰ ਸਿੰਘ ਕਾਲੀ ਬੋਲ ਰਿਹਾ, ਪਿੰਡ ਲਾਲਿਆਣੇ ਤੋਂ।
0: ਪਿੰਡ ਲਾਲਿਆਣੇ ਤੋਂ, ਠੀਕ ਹੈ ਜੀ। ਕਿਹੜਾ ਗੀਤ ਸੁਣੋਗੇ?
1: ਚਾਦਰ ਕੱਢਦੀ,
0: ਚਾਦਰ ਕੱਢਦੀ, ਚਾਦਰ ਕੱਢਦੀ, ਕੁਲਦੀਪ ਮਾਣਕ ਦਾ ਹੈ ਨਾ?
1: ਹਾਂਜੀ, ਕੁਲਦੀਪ ਮਾਣਕ ਦਾ।
0: ਅੱਛਾ ਜੀ, ਮੰਦਰ ਸਿੰਘ ਜੀ, ਜਿਹੜਾ ਆਪਣਾ ਅੱਜ ਦਾ ਵਿਸ਼ਾ ਹੈਗਾ ਵੀ ਲੋਕਾਂ ਦੇ ਵਿੱਚ ਦਿਨੋ ਦਿਨ ਗੁੱਸਾ ਵੱਧ ਰਿਹਾ ਹੈਗਾ, ਤੇ ਉਹਦਾ ਕੀ ਕਾਰਨ ਹੋ ਸਕਦਾ?
1: ਇਹੋ ਜੀ, ਦੁਨੀਆਂ ਦੀ ਸਹਿਣ ਸ਼ਕਤੀ ਘੱਟ ਰਹੀ ਹੈ ਅੱਜ ਕੱਲ ਦੀ ਪੀੜ੍ਹੀ ਦੀ, ਕੋਈ ਮਤਲਬ ਕਿਸੇ ਦਾ ਆਖਿਆ ਨੀ ਚੱਲਦਾ ਹੈ।
0: ਹਾਂਜੀ,
1: ਜਿਹੜੇ ਪਹਿਲਾਂ ਵਾਲੇ ਟਾਈਮ ਦੇ ਵਿੱਚ ਬਜ਼ੁਰਗ ਸੀਗੇ, ਮਤਲਬ ਵੀ ਸਾਡੇ ਵਾਲੇ ਟਾਈਮ ਦੇ ਵਿੱਚ ਜਿਹੜੇ ਵੱਡੇ ਸੀਗੇ, ਉਹ ਮਤਲਬ ਵੀ ਲੜਕੜ ਦੇ ਲੜਕੜੇ ਮੰਨ ਜਾਂਦੇ, ਅਸੀਂ ਕਦੇ ਗੁੱਸਾ ਹੀ ਨੀ ਕਰਿਆ ਸੀ ਕਿਸੇ ਪੁਰਾਣੇ ਪਹਿਲਾਂ ਵਾਲੇ

0: मतलब कि बंदे का
1: बिल्कुल
0: मां प्यो का किसी का गुस्सा नहीं करया
1: अज
0: कभी।
1: कल दी पीढ़ी तो बहुत गुस्सा करती हैगी, मतलब भी तुसी उन्हां नूं कोई गल कह के दिखाओ।
0: हाँ जी अगे मतलब साडे बेच तो ताए चाचे कुटुंब दे हुण तां प्यो तो नहीं सवाउंदा कोई कुछ।
1: बिल्कुल सही गल है जी थोड़ी। ताए चाचे कुट
0: हाँ
1: देंदे ते ताए चाचां दा रोह भी उन्ना ही हुंदा सी, क्योंकि परिवार
0: हाँ जी
1: सांझे हुंदे सी
0: हाँ
1: ते सांझे
0: हाँ
1: परिवारां दा ये सुख सी वी बच्चे खराब भी नहीं हुंदे सी ते
0: हाँ जी
1: बच्चिआं नूं अख
0: साडे
1: दी घूर दी पता लग
0: मेरे
1: जांदा सी।
0: हाँ जी मेरे प्यो होरी चार भाई सीगे इकट्ठ
1: अच्छा
0: रहे बहुत चिर मतलब भी वड्डे सीगे साडे। हुण मेरे ताए चाचे दे मुंडे बुढ़े होए पए ना सी मेरे चार छोटे दे सीगे छोटे सीगे
1: हाँ जी
0: ਤੇ ਇੱਕ ਦੂਜੇ ਜੇ ਐ ਬੀਹੀ ਚ ਖੇਡੀ ਜਾਂਦੇ ਹੁੰਦੇ ਕੋਈ ਤਾਇਆ ਜਾਂ ਚਾਚਾ ਆਉਣਾ ਹੁੰਦਾ ਤਾਂ ਦੇਖ ਕੇ ਪਾਸੇ ਖੜ ਜਾਂਦੇ
1: ਹਾਂ
0: ਵੀ
1: ਜੀ
0: ਉਹ ਵੀ ਘੂਰੂਗਾ।
1: ਹਾਂ ਜੀ
0: ਤੇ ਹੁਣ ਤਾਂ ਕਹਿੰਦੇ ਵੱਡੇ ਨੂੰ ਕਹਿੰਦੇ ਤੇ ਜਾਣਦੇ ਕੁਛ ਨਹੀਂ।
1: ਬਿਲਕੁਲ ਬਿਲਕੁਲ ਸੋ ਤੁਹਾਡੀ ਗੱਲ ਬਿਲਕੁਲ। ਤੇ ਆਪਣੇ ਘਰ ਦਾ ਕੀ ਮਾਹੌਲ ਹੈ ਫਿਰ ਤੁਹਾਡੇ ਬੱਚਿਆਂ ਦਾ?
0: ਬਹੁਤ ਬਹੁਤ ਵਧੀਆ ਜੀ ਮੇਰੇ ਇੱਕ ਮੁੰਡਾ ਇੱਕ ਗੁੱਡੀ ਹੈ ਵਿਆਹੇ ਹੋਏ ਨਾ ਮੁੰਡਾ
1: ਜੀ
0: ਵਧੀਆ ਆਪਣਾ ਠੀਕ ਹੈ ਮੰਨਦਾ ਗੱਲ ਬਹੁਤ ਵਧੀਆ।
1: ਜੀ ਜੀ ਜੀ ਚਲੋ
0: ਹਾਂ
1: ਵਧੀਆ
0: ਨੂੰਹ
1: ਗੱਲ
0: ਵੀ
1: ਹੈਗੀ
0: ਮੰਨਦੀ ਹੈ
1: ਤੁਹਾਡੀ।
0: ਸਾਰੇ ਵਧੀਆ।
1: ਕਿਆ ਬਾਤ, ਇਦਾਂ ਹੀ ਸਾਂਭੀ ਰੱਖੋ ਆਪਣੀ ਪੀੜ੍ਹੀ ਨੂੰ
0: ਹਾਂ ਜੀ ਹਾਂ
1: ਤੇ
0: ਜੀ ਠੀਕ
1: ਧੰਨਵਾਦ ਤੁਹਾਡਾ ਪ੍ਰੋਗਰਾਮ ਵਿੱਚ ਜੁੜਨ ਲਈ। ਪੇਸ਼ ਹੈ ਜੀ ਤੁਹਾਡੀ
0: ਹੈ ਜੀ
1: ਪਸੰਦ ਦਾ
0: ਤੁਹਾਡਾ
1: ਗੀਤ।
0: ਠੀਕ ਹੈ ਜੀ ਤੁਹਾਡਾ।

0: ਪ੍ਰੋਗਰਾਮ ਸੰਬੰਧੀ ਸੂਚਨਾ ਮਿਤੀ 9 ਅਗਸਤ ਦਿਨ ਐਤਵਾਰ ਸਵੇਰੇ 10:30 ਵਜੇ ਤੁਸੀਂ ਸੁਣੋਗੇ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ 'ਚ ਸਾਡੇ ਮਹਿਮਾਨ ਹੋਣਗੇ ਉੱਘੇ ਨਾਵਲਕਾਰ ਅਤੇ ਕਹਾਣੀਕਾਰਾ ਜੋਗਿੰਦਰ ਕੌਰ ਅਗਨੀਹੋਤਰੀ, ਪ੍ਰੋਗਰਾਮ ਦੇ ਮੇਜ਼ਬਾਨ ਤੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 9 ਅਗਸਤ ਦਿਨ ਐਤਵਾਰ ਸਵੇਰੇ 10:30 ਵਜੇ।
1: ਜੀ ਸਰੋਤਿਓ, ਜੁੜ ਚੁੱਕੇ ਨੇ ਸਾਡੇ ਨਾਲ ਸਾਡੇ ਅਗਲੇ ਸਰੋਤਾ, ਦੇਖਦੇ ਹਾਂ ਕੌਣ ਨੇ। ਹੈਲੋ
2: ਹੈਲੋ,
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ਾਮ ਸੋਹਣੀ ਦੇ ਵਿੱਚ। ਕੌਣ ਸਾਹਿਬ ਬੋਲ ਰਹੇ ਨੇ ਜੀ?
3: ਹਾਂਜੀ ਧੰਨਵਾਦ ਜੀ, ਕਰਮੇਰ ਸਿੰਘ, ਪਿੰਡ ਸ਼ੇਰਪੁਰ ਸੋਢੀਆਂ, ਨੇੜੇ ਧੂਰੀ ਜੀ।
1: ਨੇੜੇ ਧੂਰੀ, ਜ਼ਿਲ੍ਹਾ ਮਲੇਰਕੋਟਲਾ?
3: ਨਹੀਂ, ਸੰਗਰੂਰ 'ਚ ਪੈਂਦਾ ਜੀ।
1: ਸੰਗਰੂਰ 'ਚ ਪੈਂਦਾ ਹੈਗਾ, ਠੀਕ ਹੈ। ਬਹੁਤ ਇੱਥੇ ਫਿਰ ਐਪ 'ਤੇ ਜਾਂ ਫਿਰ ਰੇਡੀਓ 'ਤੇ ਸੁਣ ਰਹੇ ਹੋ?
3: ਜਿਵੇਂ ਸਰਦੀਆਂ ਸ਼ੁਰੂ ਹੋ ਜਾਂਦੇ ਨੇ ਫਿਰ ਮੇਰਾ ਰੇਡੀਓ 'ਤੇ ਵੀ ਜਾਂਦਾ, ਨਹੀਂ ਫਿਰ ਐਪ 'ਤੇ ਤਾਂ ਵਧੀਆ
1: ਆਉਂਦਾ। ਪਿਆਰ ਹੈ ਤੁਹਾਡਾ ਜਿਹੜਾ ਤੁਸੀਂ ਬਠਿੰਡਾ ਰੇਡੀਓ ਨੂੰ ਇੰਨਾ ਪਿਆਰ।
3: ਬਾਕੀ ਇਹਦੇ ਕੋਲ ਖਜ਼ਾਨਾ ਜ਼ਿਆਦਾ ਜੀ ਗੀਤਾਂ ਦਾ, ਜਿਵੇਂ ਹੋਰ ਸਟੇਸ਼ਨਾਂ ਕੋਲ ਬਹੁਤ ਘੱਟ ਹੈ, ਗੀਤ ਬਹੁਤ ਘੱਟ ਉਪਲਬਧ ਹੁੰਦੇ ਨੇ ਜਿੱਥੇ ਕੋਈ ਵੀ ਗੀਤ ਸੁਣਦੇ ਹਾਂ ਜੀ।
1: ਹਾਂਜੀ, ਸਾਡੇ ਸਟਾਫ ਦੀ ਬਹੁਤ ਮਿਹਨਤ ਹੈਗੀ, ਧੰਨਵਾਦ ਤੁਹਾਡਾ ਹੱਲਾਸ਼ੇਰੀ ਦੇਣ ਲਈ। ਅਤੇ ਗੀਤ ਕਿਹੜਾ ਸੁਣੋਗੇ ਅੱਜ? ਗੁੱਸਾ ਵੱਧ ਰਿਹਾ ਹੈਗਾ ਤੇ ਸਹਿਣਸ਼ੀਲਤਾ ਘੱਟ ਰਹੀ ਹੈ, ਇਹਦੇ ਬਾਰੇ ਕੁਛ ਵਿਚਾਰ?
3: ਖਾਣ ਪੀਣ ਦਾ ਫਰਕ ਪੈ ਗਿਆ ਜੀ, ਹੁਣ ਕੋਈ ਟੀਚਰ ਮੁਕਾਬਲਾ ਨਹੀਂ ਚੱਲਦਾ ਜਿਵੇਂ ਟੀਚਰ ਹੋ ਜਾਂਦੇ ਸੀ ਪਹਿਲਾਂ। ਟੀਚਰ ਮੁਕਾਬਲਾ ਵੀ ਚੱਲ ਜਾਂਦੇ ਸੀ, ਖੁਰਾਕਾਂ ਮਤਲਬ ਅਹੀਆਂ ਜੀ ਹੋ ਗਈਆਂ, ਖਾਣ ਪੀਣ ਇਹ ਹੋ ਗਏ ਜੀ, ਰੇਹਾਂ ਸਪਰੇਹਾਂ ਵੱਧ ਹੋ ਗਈਆਂ, ਅਨਾਜ ਸ਼ੁੱਧ ਨਹੀਂ ਰਿਹਾ ਜੀ ਆਪਣਾ।
1: ਹਾਂਜੀ,
3: ਉਹਦੇ ਕਰਕੇ ਵੀ ਇਹ ਆਪਣੇ ਗੁੱਸੇ ਦੇ ਕੋਈ ਸਹਿਣਸ਼ੀਲਤਾ ਦੀ ਗੱਲ ਨੀ, ਬਹੁਤ ਘੱਟ ਬੰਦੇ ਜਿਹੜੇ ਸਹਿਣਸ਼ੀਲਤਾ ਰੱਖਦੇ ਨੇ ਜੀ।
1: ਤੇ ਪਰਿਵਾਰਾਂ ਦਾ ਜਿਹੜਾ ਸਾਂਝਪਣਾ ਸੀਗਾ ਉਹ ਘਟਣ ਕਰਕੇ ਤੇ ਇਕੱਲੇ ਪਰਿਵਾਰ ਰਹਿਣ ਕਰਕੇ ਵੀ ਹੋ ਸਕਦਾ ਆਪਾਂ ਵੀ ਇਹ ਜਿਹੜੀ ਚੀਜ਼ ਗਵਾ ਰਹੇ ਹਾਂਗੇ। ਪਰ ਹਾਂ, ਅੱਜ ਆਪਾਂ ਨੂੰ
3: ਇਹ ਵੱਡੀ ਗੱਲ ਮੋਬਾਈਲਾਂ ਨੇ ਜ਼ਿਆਦਾ
1: ਕਰਤਾ।
3: ਹਾਂਜੀ, ਇਹ ਬੜੀ ਘੱਟ ਹੋ ਗਈ।
1: ਹਾਂਜੀ, ਤੇ ਆਪਣੇ ਤੁਹਾਨੂੰ ਕੀ ਲੱਗਦਾ ਹੈਗਾ ਤੁਹਾਡੇ ਏਰੀਏ ਦਾ ਕੀ ਹਾਲ ਹੈ? ਗੁੱਸਾ ਜ਼ਿਆਦਾ ਹੈ ਕਿ ਲੋਕ ਠੰਡੇ ਨੇਗੇ?
3: ਨਹੀਂ, ਸਾਰੇ ਕਿਤੇ ਇਹੀ ਹੈ ਜੀ, ਬਹੁਤ ਜੇ ਪੁਰਾਣੇ ਨੇ ਉਹ ਤਾਂ ਬਹੁਤ ਘੱਟ ਉਹ ਕਰਦੇ, ਜਿਹੜੇ ਹੁਣ ਦੀ ਨੌਜਵਾਨ ਪੀੜ੍ਹੀ ਜੀ ਗੁੱਸਾ ਇਹਨਾਂ ਜੀ ਮਤਲਬ ਜ਼ਿਆਦਾ ਹੋ ਗਿਆ ਜੀ।
1: ਹਾਂਜੀ,
3: ਘਰ 'ਚ ਕਿਸੇ ਗੱਲ ਦੀ, ਪਰਿਵਾਰ 'ਚ ਗੱਲ ਨਹੀਂ ਮੰਨਦੇ ਜੀ,
1: ਹਾਂਜੀ
3: ਮਰਜ਼ੀ ਕਰਦੇ ਨੇ, ਇਸ ਤਰ੍ਹਾਂ ਦੀ ਵਾਤਾਵਰਨ ਹੋ ਗਿਆ ਜੀ, ਸਾਰੇ ਕਿਤੇ ਇਹੀ ਹੈ ਜੀ।
1: ਹਾਂਜੀ ਬਿਲਕੁਲ ਬਿਲਕੁਲ ਜੀ, ਸਾਰੇ ਕਿਤੇ ਹੈ।
3: ਖਾਣ ਪੀਣ ਆਪਣਾ ਸ਼ੁੱਧ ਨਹੀਂ ਰਿਹਾ, ਇਹੀ ਵੱਡਾ ਕਾਰਨ ਹੋ ਗਿਆ ਜੀ। ਖਾਣ ਪੀਣ ਆਪਣਾ ਆਪਣਾ ਰਿਹਾ ਸਪਰੇ ਵਾਲਾ ਵੱਧ ਹੋ ਗਿਆ, ਸ਼ੁੱਧ ਅਨਾਜ ਨਹੀਂ ਮਿਲ ਰਿਹਾ ਆਪਾਂ ਨੂੰ, ਖਾਣ ਪੀਣ ਸਬਜ਼ੀ ਲਾ ਲਓ ਜੀ,
1: ਹਾਂਜੀ
3: ਰਿਹਾ ਸਪਰੇ ਵਾਲਾ ਹੀ ਹੋ ਗਈ।
1: ਹਾਂਜੀ ਹਾਂ, ਸਾਰੇ ਕਾਰਨ ਹੀ ਮਿਲ ਗਏ ਹਨਾ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਜੁੜਨ ਲਈ। ਪੇਸ਼ ਹੈ ਤੁਹਾਡੀ

0: ਜੀ ਸਰੋਤਿਓ ਜੁੜ ਚੁੱਕੇ ਨੇ ਸਾਡੇ ਨਾਲ, ਸਾਡੇ ਅਗਲੇ ਕਾਲਰ ਦੇਖਦੇ ਆ ਕੌਣ ਨੇ। ਹੈਲੋ,
1: ਹੈਲੋ ਵੀਰ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਸਾਹਿਬ ਬੋਲਦੇ ਜੀ?
1: ਮੈਂ ਜੀ ਗੁਰਮੇਲ ਸਿੰਘ ਸਿਰੀਵਾਲਾ ਜੀ।
0: ਪਹਿਲਾਂ ਵੀ ਗੁਰਮੇਲ ਸਿੰਘ ਜੀ, ਗੁਰਮੇਲ ਸਿੰਘ ਦੀ ਅੱਜ ਲਾਟਰੀ ਲੱਗੀ ਲੱਗਦੀ ਹੈ ਕਿ ਸਿਰੀਵਾਲਾ ਤੋਂ ਹੈ। ਅੱਛਾ ਗੁਰਮੇਲ ਸਿੰਘ ਬਾਈ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ। ਗੀਤ ਦੱਸੋ ਪਹਿਲਾਂ ਕਿਹੜਾ ਸੁਣੋਗੇ?
1: ਧੰਨਵਾਦ ਜੀ, ਪਹਿਲਾਂ ਤਾਂ ਇਹ ਗੀਤ ਸੁਣਾ ਸਰੂਰ ਸਿਕੰਦਰ ਦਾ, ਤੇ ਹੋਰ ਸੁਣਾਓ ਜੀ।
0: ਅੱਛਾ ਜੀ, ਤੇ ਕੀ ਕੰਮ ਕਾਰ ਕਰਦੇ ਹੋ?
1: ਕੰਮ ਆਪਣਾ ਜੀ ਵਰਕਸ਼ਾਪ ਦਾ।
0: ਅੱਛਾ, ਠੀਕ ਹੈ ਜੀ।
1: ਵੈਸੇ ਆਪ ਪੜ੍ਹੇ ਲਿਖੇ
0: ਤੇ ਦੁਕਾਨ ਤੇ ਫਿਰ ਗਾਹਕ ਆਉਂਦੇ ਹੋਣਗੇ ਤੇ ਗੁੱਸੇ ਕਈ ਵਾਰੀ ਹੁੰਦੇ ਹੋਣਗੇ, ਉਹਦੇ ਬਾਰੇ?
1: ਗਾਹਕ ਤਾਂ ਬਹੁਤ ਹੁੰਦੇ ਜੀ, ਗਾਹਕ ਕਈ ਵਾਰ ਮੂਡ ਖਰਾਬ ਕਰ ਜਾਂਦਾ, ਸੜਕ ਉਤਰ ਕੇ ਕਈ ਵਾਰ ਖਰਾਬ ਕਰ ਜਾਂਦੇ ਜੀ।
0: ਅੱਛਾ, ਕਾਰਨ ਕੀ ਹੁੰਦਾ ਹੈਗਾ?
1: ਕਾਰਨ ਕੀ ਕਹਿੰਦੇ, ਖੇਤੋਂ ਆਏ ਆ, ਸਾਡੇ ਕੋਲ ਪੈਸੇ ਨਹੀਂਗੇ, ਅਸੀਂ ਕਹਿੰਦੇ ਜੀ ਪੂਣੀ ਕਰਨੀ ਹਜੇ।
0: ਅੱਛਾ, ਕਦੇ ਐਂ ਤਾਂ ਨੀ ਹੋਇਆ ਸਮਾਨ ਨੀ ਦਿੱਤਾ ਭਾਈ, ਤੂੰ ਟਾਈਮ ਤੇ ਨੀ ਬਣਾਇਆ ਸਾਡਾ?
1: ਨਹੀਂ ਨਹੀਂ ਸਮਾਨ ਸਮੂਨ ਤਾਂ ਦੇ ਦੇਈਦਾ, ਸਾਰਾ ਕੁਝ ਕਰ ਦੇਈਦਾ ਕੰਮ। ਕਈ ਵਾਰ ਗਾਹਕ ਹੀ ਇਹੋ ਜਿਹਾ ਆਉਂਦਾ, ਬਸ
0: ਮਤਲਬ ਉਹ ਗੱਲ ਤਾਂ ਰਹੀ ਨੀ ਹੁਣ, ਜਦੋਂ ਪਹਿਲਾਂ ਕਹਿੰਦੇ ਵੀ ਚੱਲ ਕੋਈ ਨਾ, ਹਨਾ ਚੱਲ ਛੱਡ ਪਰੇ, ਉਹ ਗੱਲ ਰਹਿੰਦੀ ਨੀ ਹਨਾ।
1: ਨਹੀਂ ਜੀ ਨਹੀਂ, ਬਸ ਗੁੱਸਾ ਬੜਾ ਵਧਿਆ ਬਾਈ।
0: ਚਲੋ ਗੁਰਮੇਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈਗਾ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਫੋਨ ਕਰਨ ਲਈ ਧੰਨਵਾਦ, ਤੇ ਸੁਣਦੇ ਤੁਹਾਡੀ ਪਸੰਦ ਆ ਗੀਤ ਜੀ।
1: ਜੀ ਬਸ
0: ਧੰਨਵਾਦ ਜੀ।

0: ਜੀ ਸਰੋਤਿਓ, ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 7:29 'ਤੇ 40 ਸਕਿੰਟ। ਪ੍ਰੋਗਰਾਮ ਸ਼ਾਮ ਸੁਹਾਣੀ ਵਿੱਚ ਗੀਤ ਸੰਗੀਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਹੁਣ ਸਮਾਂ ਹੋ ਰਿਹਾ ਦੇਸ਼ ਦੁਨੀਆਂ ਦੀਆਂ ਖਬਰਾਂ ਨਾਲ ਜੁੜਨ ਦਾ। ਆਓ ਸੁਣਦੇ ਹਾਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਿਆਰਥੀਆਂ ਨੂੰ ਆਪਣੇ ਫੈਸਲਿਆਂ ਵਿੱਚ ਰਾਸ਼ਟਰੀ ਹਿੱਤ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸ਼ਹਿਰੀ ਸਹਿਕਾਰੀ ਬੈਂਕਾਂ ਲਈ ਮਜ਼ਬੂਤ ਸਾਈਬਰ ਸੁਰੱਖਿਆ ਅਤੇ ਡਿਜੀਟਲ ਸੁਰੱਖਿਆ ਉਪਾਵਾਂ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਮਹਿਲਾ ਰਾਖਵਾਂਕਰਨ ਬਿੱਲ ਤੁਰੰਤ ਲਾਗੂ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਦਾ ਸਵਾਗਤ ਕੀਤਾ ਹੈ। ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਾਗਰਿਕਾਂ ਦੇ ਨਿਆਂ ਤੱਕ ਪਹੁੰਚਣ ਦੀ ਉਮੀਦ ਕਰਨ ਦੀ ਬਜਾਏ ਨਿਆਂ ਨੂੰ ਨਾਗਰਿਕਾਂ ਤੱਕ ਪਹੁੰਚਣਾ ਚਾਹੀਦਾ ਹੈ। ਅਤੇ ਭਾਰਤੀ ਜਨਤਾ ਪਾਰਟੀ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ IIT ਦਿੱਲੀ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਫੈਸਲਿਆਂ ਵਿੱਚ ਰਾਸ਼ਟਰੀ ਹਿੱਤ ਨੂੰ ਤਰਜੀਹ ਦੇਣ ਅਤੇ ਆਪਣੇ ਆਪ ਤੋਂ ਪੁੱਛਣ ਕਿ ਉਹਨਾਂ ਦੇ ਕੰਮ ਦੇਸ਼ ਨੂੰ ਕਿਵੇਂ ਲਾਭ ਪਹੁੰਚਾ ਸਕਦੇ ਨੇ। ਸ੍ਰੀ ਮੋਦੀ ਨੇ ਇਹ ਗੱਲ IIT ਦਿੱਲੀ ਦੀ 57ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਹੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਪੀੜ੍ਹੀ ਆਪਣੇ ਸਮੇਂ ਦੀਆਂ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ ਅਤੇ ਆਪਣੀ ਰਾਸ਼ਟਰੀ ਜ਼ਿੰਮੇਵਾਰੀ ਨੂੰ ਪੂਰਾ ਕਰਦੀ ਹੈ। ਉਹਨਾਂ ਅੱਗੇ ਕਿਹਾ ਕਿ ਅਗਲੇ 30 ਤੋਂ 35 ਸਾਲਾਂ ਵਿੱਚ ਗ੍ਰੈਜੂਏਟ ਵਿਦਿਆਰਥੀਆਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਦੇਸ਼ ਤੇ ਵਿਕਸਿਤ ਭਾਰਤ ਦੇ ਰਾਹ ਤੇ ਮਹੱਤਵਪੂਰਨ ਪ੍ਰਭਾਵ ਪਏਗਾ।
2: ਅੱਜ ਭਾਰਤ ਇਕੋਨੋਮਿਕ ਸੈਲਫ ਰਿਲਾਇੰਸ, ਟੈਕਨੋਲੋਜੀਕਲ ਸੈਲਫ ਰਿਲਾਇੰਸ, ਇੰਡਸਟਰੀਅਲ ਸੈਲਫ ਰਿਲਾਇੰਸ, ਐਸੇ ਹਰ ਸੈਕਟਰ ਮੇ ਆਤਮ ਨਿਰਭਰ ਬਣਨੇ ਕੇ ਲਿਏ ਕਾਮ ਕਰ ਰਹਾ ਹੈ। ਯਹੀ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਕਾ ਸਬੂਤ ਹੈ। ਇਸ ਮਜ਼ਬੂਤ ਨੀਂਹ ਪਰ ਆਪਕੋ ਇੱਕ ਭਵਯ ਸੁੰਦਰ ਵਿਕਸਿਤ ਭਾਰਤ ਕਾ ਨਿਰਮਾਣ ਕਰਨਾ ਹੈ।
1: ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ IIT ਦਿੱਲੀ ਵਿਖੇ ਪਰਮ ਪ੍ਰਗਿਆ ਨਾਮਕ ਇੱਕ ਉੱਚ ਕੁਸ਼ਲਤਾ ਵਾਲੀ ਕੰਪਿਊਟਿੰਗ ਸਹੂਲਤ ਦਾ ਵੀ ਉਦਘਾਟਨ ਕੀਤਾ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸ਼ਹਿਰੀ ਸਹਿਕਾਰ

ਬੈਂਕਾਂ ਲਈ ਮਜ਼ਬੂਤ ਸਾਈਬਰ ਸੁਰੱਖਿਆ ਅਤੇ ਡਿਜੀਟਲ ਸੁਰੱਖਿਆ ਉਪਾਵਾਂ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਅੱਜ ਮੁੰਬਈ ਵਿੱਚ ਸਹਿਕਾਰ ਨਵ ਕ੍ਰਾਂਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਡਿਜੀਟਲ ਲੈਣ ਦੇਣ ਵਿੱਚ ਧੋਖਾਧੜੀ ਵੱਧ ਰਹੀ ਹੈ ਅਤੇ ਬੈਂਕਿੰਗ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ਫੋਰੈਂਸਿਕ ਸਹਾਇਤਾ ਦੀ ਲੋੜ ਹੈ। ਉਹਨਾਂ ਸਾਈਬਰ ਅਤੇ ਵਿੱਤੀ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਨੈਸ਼ਨਲ ਯੂਨੀਵਰਸਿਟੀ ਆਫ ਫੋਰੈਂਸਿਕ ਸਾਇੰਸਿਸ ਨਾਲ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਗ੍ਰਹਿ ਮੰਤਰੀ ਨੇ ਇੱਕ ਸੁਰੱਖਿਆ ਸੰਚਾਲਨ ਕੇਂਦਰ ਦੀ ਵੀ ਸ਼ੁਰੂਆਤ ਕੀਤੀ ਜੋ ਸ਼ਹਿਰੀ ਸਹਿਕਾਰੀ ਬੈਂਕਾਂ ਨੂੰ 24 ਘੰਟੇ ਸਾਈਬਰ ਨਿਗਰਾਨੀ ਅਤੇ ਸੁਰੱਖਿਆ ਸਹਾਇਤਾ ਪ੍ਰਦਾਨ ਕਰੇਗਾ। ਸ੍ਰੀ ਸ਼ਾਹ ਨੇ ਮੁੰਬਈ ਦੇ ਫੋਰਟ ਇਲਾਕੇ ਵਿੱਚ ਰਾਸ਼ਟਰੀ ਸ਼ਹਿਰੀ ਸਹਿਕਾਰੀ ਵਿੱਤ ਅਤੇ ਵਿਕਾਸ ਨਿਗਮ ਦੀ ਨਵੀਂ ਇਮਾਰਤ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਭਾਰਤ ਦੇ ਸ਼ਹਿਰੀ ਸਹਿਕਾਰੀ ਬੈਂਕਿੰਗ ਖੇਤਰ ਦੇ ਆਧੁਨਿਕੀਕਰਨ ਨੂੰ ਤੇਜ਼ ਕਰਨਾ ਹੈ। ਸ੍ਰੀ ਸ਼ਾਹ ਨੇ ਦੇਸ਼ ਦੇ ਸਾਰੇ ਸਹਿਕਾਰੀ ਬੈਂਕਾਂ ਨੂੰ ਰਾਸ਼ਟਰੀ ਸ਼ਹਿਰੀ ਸਹਿਕਾਰੀ ਵਿੱਤ ਅਤੇ ਵਿਕਾਸ ਨਿਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਬੱਸ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਨੇ ਹਾਦਸੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਇੱਕ ਬੱਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 11 ਹੋਰ ਜ਼ਖਮੀ ਹੋ ਗਏ ਸਨ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਦੇਸ਼ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਨੂੰ ਤੁਰੰਤ ਲਾਗੂ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਦਾ ਸਵਾਗਤ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਔਰਤਾਂ ਦੇ ਸ਼ਕਤੀਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਅਤੇ ਸਾਰੇ ਰਾਜਾਂ ਲਈ ਬਰਾਬਰ ਨੁਮਾਇੰਦਗੀ ਯਕੀਨੀ ਬਣਾਉਂਦੇ ਹੋਏ ਹਲਕਿਆਂ ਦੀ ਨਿਰਪੱਖ ਅਤੇ ਬਰਾਬਰ ਹੱਦਬੰਦੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਵਿੱਚ ਆਪਣੇ ਸੀਨੀਅਰ ਆਗੂਆਂ ਦੀ ਮੀਟਿੰਗ ਵਿੱਚ ਇਹ ਮੰਗ ਰੱਖੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਨੇ ਸਾਰੇ ਰਾਜਾਂ ਲਈ ਬਰਾਬਰ ਨੁਮਾਇੰਦਗੀ ਯਕੀਨੀ ਬਣਾਉਂਦੇ ਹੋਏ ਉਚਿਤ ਅਤੇ ਬਰਾਬਰ ਹੱਦਬੰਦੀ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਸੰਸਦ ਵਿੱਚ ਸਾਰੇ ਰਾਜਾਂ ਲਈ ਸੀਟਾਂ ਨੂੰ 50% ਤੱਕ ਵਧਾਉਣ ਦੇ ਸਰਕਾਰ ਦੀ ਤਜਵੀਜ਼ ਦਾ ਸਮਰਥਨ ਕਰਦੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਇੱਕ ਪੋਸਟ ਦੇ ਜਵਾਬ ਵਿੱਚ ਸ੍ਰੀ ਰਿਜੀਜੂ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਕਿ 2029 ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਔਰਤਾਂ ਦੇ ਰਾਖਵੇਂਕਰਨ ਨੂੰ ਲਾਗੂ ਕਰਨ ਲਈ ਤਾਜ਼ਾ ਪ੍ਰਕਾਸ਼ਿਤ ਜਨਗਣਨਾ ਅੰਕੜਿਆਂ ਦੇ ਆਧਾਰ ਤੇ ਜਿੰਨੀ ਛੇਤੀ ਹੋ ਸਕੇ ਹੱਦਬੰਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਜ਼ਰੂਰੀ ਹੈ। ਸ੍ਰੀ ਰਿਜੀਜੂ ਨੇ ਕਿਹਾ ਕਿ ਨਾਰੀ ਸ਼ਕਤੀ ਵੰਦਨ ਐਕਟ ਹੱਦਬੰਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਲਾਗੂ ਹੋਏਗਾ। ਉਨ੍ਹਾਂ ਦੱਸਿਆ ਕਿ ਜਨਗਣਨਾ ਦੇ ਅੰਕੜਿਆਂ ਨੂੰ ਪ੍ਰਕਾਸ਼ਿਤ ਕਰਨ ਦੀ ਪ੍ਰਕਿਰਿਆ ਇਸ ਸਮੇਂ ਚੱਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਾਤ ਆਧਾਰਿਤ ਜਨਗਣਨਾ ਕਾਰਨ ਅੰਤਮ ਪ੍ਰਕਾਸ਼ਨਾਂ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਦੇ ਚੀਫ ਜਸਟਿਸ CJI ਸੂਰਿਆ ਕਾਂਤ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਨਾਗਰਿਕਾਂ ਦੇ ਨਿਆਂ ਤੱਕ ਪਹੁੰਚਣ ਦੀ ਉਮੀਦ ਕਰਨ ਦੀ ਬਜਾਏ ਨਿਆਂ ਨੂੰ ਨਾਗਰਿਕਾਂ ਤੱਕ ਪਹੁੰਚਣਾ ਚਾਹੀਦਾ ਹੈ। ਉਹ ਅੱਜ ਇੰਦੌਰ ਵਿੱਚ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ NALSA ਦੇ ਪੱਛਮੀ ਜ਼ੋਨ ਖੇਤਰੀ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। CJI ਨੇ ਕਿਹਾ ਕਿ ਨਿਆਂ ਤੱਕ ਅਰਥਪੂਰਨ ਪਹੁੰਚ ਲਈ ਕਾਨੂੰਨੀ ਸੰਸਥਾਵਾਂ ਨੂੰ ਉਨ੍ਹਾਂ ਲੋਕਾਂ ਤੱਕ ਪਹੁੰਚਣ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਤੱਕ ਪਹੁੰਚਣ ਵਿੱਚ ਅਸਮਰੱਥ ਨੇ। ਉਨ੍ਹਾਂ ਕਿਹਾ ਕਿ ਕਾਨਫਰੰਸ ਦੇ ਤਿੰਨ ਥੰਮ ਸੰਵਾਦ, ਸਨਮਾਨ ਅਤੇ ਸ਼ਮੂਲੀਅਤ ਬਰਾਬਰ ਨਿਆਂ ਦੇ ਸੰਵਿਧਾਨਕ ਵਾਅਦੇ ਨੂੰ ਵਿਹਾਰਕ ਅਰਥ ਦਿੰਦੇ ਨੇ। ਚੀਫ ਜਸਟਿਸ ਨੇ ਕਿਹਾ ਕਿ ਤਕਨਾਲੋਜੀ ਦੂਰੀਆਂ ਘਟਾ ਕੇ ਅਤੇ ਕਾਨੂੰਨੀ ਸਹਾਇਤਾ ਤੱਕ ਪਹੁੰਚ ਵਧਾ ਕੇ ਇੱਕ ਮਹੱਤਵਪੂਰਨ ਸਹਾਇਕ ਬਣ ਗਈ ਹੈ। ਉਨ੍ਹਾਂ ਨੇ ਟੈਲੀ ਲਾਅ ਵਰਗੀਆਂ ਪਹਿਲਕਦਮੀਆਂ ਦਾ ਹਵਾਲਾ ਦਿੱਤਾ ਜਿਸ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਨਾਲ 1 ਕਰੋੜ ਤੋਂ ਵੱਧ ਪ੍ਰੀ ਲਿਟੀਗੇਸ਼ਨ ਸਲਾਹ ਮਸ਼ਵਰੇ ਕੀਤੇ ਗਏ ਨੇ। CJI ਨੇ ਇਹ ਵੀ ਕਿਹਾ ਕਿ ਕਾਨੂੰਨੀ ਜਾਗਰੂਕਤਾ ਕਾਨੂੰਨੀ ਸ਼ਬਦਾਵਲੀ ਦੀ ਬਜਾਏ ਜਾਣੀ ਪਛਾਣੀ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ ਅਤੇ ਜ਼ੋਰ ਦਿੱਤਾ ਕਿ ਸੰਸਥਾਵਾਂ ਨੂੰ ਉਨ੍ਹਾਂ ਭਾਈਚਾਰਿਆਂ ਤੋਂ ਵੀ ਸਿੱਖਣਾ ਚਾਹੀਦਾ ਹੈ ਜਿਨ੍ਹਾਂ ਦੀ ਉਹ ਸੇਵਾ ਕਰਦੀਆਂ ਨੇ। ਭਾਰਤੀ ਜਨਤਾ ਪਾਰਟੀ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜ ਗਈ ਹੈ। ਪਾਰਟੀ ਦੇ ਸੰਸਦ ਮੈਂਬਰ ਤਰੁਣ ਚੁੱਗ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵੈਂਟੀਲੇਟਰ 'ਤੇ ਹੈ। ਉਨ੍ਹਾਂ ਕਿਹਾ ਕਿ ਡਾਕਟਰ, ਵਕੀਲ, ਕਾਰੋਬਾਰੀ ਅਤੇ ਹੋਰ ਲੋਕ ਆਪਣੀ ਸੁਰੱਖਿਆ ਲਈ ਮਾਫੀਆ ਨੂੰ ਜਬਰੀ ਵਸੂਲੀ ਦੀ ਰਕਮ ਦੇਣ ਲਈ ਮਜਬੂਰ ਨੇ। ਸ੍ਰੀ ਚੁੱਗ ਨੇ ਇਹ ਦਾਅਵਾ ਵੀ ਕੀਤਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਨੂੰ ਵੱਡੇ ਮਾਲੀ ਕਰਜ਼ੇ ਵਿੱਚ ਧੱਕ ਦਿੱਤਾ ਹੈ ਜਿਸ ਨਾਲ ਰਾਜ ਦਾ ਕਰਜ਼ਾ 4.5 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਪੰਜਾਬ ਦੇ ਲੋਕ ਰਾਜ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਨੇ। ਉਨ੍ਹਾਂ ਇਹ ਇਲਜ਼ਾਮ ਵੀ ਲਾਇਆ ਕਿ ਪੰਜਾਬ ਵਿੱਚ ਅਣਐਲਾਨੀ ਸੈਂਸਰਸ਼ਿਪ ਲਾਗੂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਜ ਸਰਕਾਰ ਅਖਬਾਰਾਂ ਵਿੱਚ ਪ੍ਰਕਾਸ਼ਿਤ ਸਮੱਗਰੀ ਅਤੇ ਟੈਲੀਵਿਜ਼ਨ ਚੈਨਲਾਂ 'ਤੇ ਪ੍ਰਸਾਰਿਤ ਸਮੱਗਰੀ ਨੂੰ ਪ੍ਰਭਾਵਿਤ ਕਰ ਰਹੀ ਹੈ।

0: ਸਰਕਾਰ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਭਾਰਤੀ ਡਾਕ ਵਿਭਾਗ ਡਾਕ ਸੇਵਾ ਉਪਹਾਰ ਯੋਜਨਾ ਤਹਿਤ ਤੋਹਫੇ ਅਤੇ ਇਨਾਮ ਦੇ ਰਿਹਾ ਹੈ। ਪ੍ਰੈਸ ਸੂਚਨਾ ਬਿਊਰੋ PIB ਦੀ ਤੱਥ ਜਾਂਚ ਇਕਾਈ ਨੇ ਸਪਸ਼ਟ ਕੀਤਾ ਹੈ ਕਿ ਇੰਡੀਆ ਪੋਸਟ ਦਾ ਕਿਸੇ ਵੀ ਡਾਕ ਸੇਵਾ ਉਪਹਾਰ ਆਫਰ ਇਨਾਮੀ ਯੋਜਨਾ ਜਾਂ ਲੱਕੀ ਡਰਾਅ ਨਾਲ ਕੋਈ ਸੰਬੰਧ ਨਹੀਂ ਹੈ। ਇਕਾਈ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਲਿੰਕ ਜਾਂ ਵੈੱਬ ਪੇਜ ਤੇ ਕਲਿੱਕ ਨਾ ਕਰਨ ਅਤੇ ਕਦੇ ਵੀ ਬੈਂਕ ਵੇਰਵੇ OTP ਜਾਂ ਆਧਾਰ ਨੰਬਰ ਵਰਗੀ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ 2 ਦਿਨਾਂ ਦੌਰੇ ਤੇ ਅੱਜ ਸ੍ਰੀ ਵਿਜੇਪੁਰਮ ਪਹੁੰਚੇ। ਪਹੁੰਚਣ ਤੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਅੱਜ ਸ਼ਾਮੀ ਸ੍ਰੀ ਰਾਧਾ ਕ੍ਰਿਸ਼ਨਨ ਸੈਲੂਲਰ ਜੇਲ੍ਹ ਦਾ ਦੌਰਾ ਕਰਨਗੇ ਅਤੇ ਸ਼ਹੀਦਾਂ ਦੇ ਥੰਮ ਅਤੇ ਸਵਤੰਤਰਤਾ ਜੋਤੀ ਤੇ ਸ਼ਰਧਾਂਜਲੀ ਭੇਟ ਕਰਨਗੇ। ਭਾਰਤ ਦੀ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਾਲੀਹਾ ਦੱਖਣੀ ਕੋਰੀਆ ਦੇ ਆਸਾਨ ਵਿਚ ਕੋਰੀਆ ਮਾਸਟਰਸ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਸ ਦੇ ਫਾਈਨਲ ਚ ਪਹੁੰਚ ਗਈ ਹੈ। ਅਸ਼ਮਿਤਾ ਨੇ ਸੈਮੀਫਾਈਨਲ ਵਿਚ ਭਾਰਤ ਦੀ ਹੀ ਰਕਸ਼ਿਤਾ ਰਾਮਰਾਜ ਨੂੰ 21-13, 16-21, 21-13 ਨਾਲ ਹਰਾਇਆ। ਹੁਣ ਫਾਈਨਲ ਚ ਅਸ਼ਮਿਤਾ ਦਾ ਮੁਕਾਬਲਾ ਭਲਕੇ ਚੀਨ ਦੀ ਕਿਊ ਹਾਨ ਨਾਲ ਹੋਏਗਾ। ਹਾਨ ਦੂਜੇ ਸੈਮੀਫਾਈਨਲ ਵਿਚ ਦੱਖਣੀ ਕੋਰੀਆ ਦੀ ਜੀ ਕਿਮ ਨੂੰ 22-20, 18-21, 21-14 ਨਾਲ ਹਰਾ ਕੇ ਫਾਈਨਲ ਚ ਪਹੁੰਚੀ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਨਵੀਂ ਦਿੱਲੀ ਵਿਚ ਇੰਡੀਆ ਮੈਡੀਕਲ ਡਿਵਾਈਸ ਕਾਨਫਰੰਸ 2026 ਵਿਚ CEO ਗੋਲਮੇਜ਼ ਦੀ ਪ੍ਰਧਾਨਗੀ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਨੱਡਾ ਨੇ ਕਿਹਾ ਕਿ ਗੋਲਮੇਜ਼ ਵਿਚ ਪ੍ਰਮੁੱਖ ਉਦਯੋਗ ਨੁਮਾਇੰਦਿਆਂ ਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਅੰਤ ਵਿਚ ਚੋਣਵੀਆਂ ਖਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਿਆਰਥੀਆਂ ਨੂੰ ਆਪਣੇ ਫੈਸਲਿਆਂ ਵਿਚ ਰਾਸ਼ਟਰੀ ਹਿੱਤ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸ਼ਹਿਰੀ ਸਹਿਕਾਰੀ ਬੈਂਕਾਂ ਲਈ ਮਜ਼ਬੂਤ ਸਾਈਬਰ ਸੁਰੱਖਿਆ ਤੇ ਡਿਜੀਟਲ ਸੁਰੱਖਿਆ ਉਪਾਵਾਂ ਦੀ ਲੋੜ ਤੇ ਜ਼ੋਰ ਦਿੱਤਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਮਹਿਲਾ ਰਾਖਵਾਂਕਰਨ ਬਿੱਲ ਤੁਰੰਤ ਲਾਗੂ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਦਾ ਸਵਾਗਤ ਕੀਤਾ ਹੈ। ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਨਾਗਰਿਕਾਂ ਦੇ ਨਿਆਂ ਤੱਕ ਪਹੁੰਚਣ ਦੀ ਉਮੀਦ ਕਰਨ ਦੀ ਬਜਾਏ ਨਿਆਂ ਨੂੰ ਨਾਗਰਿਕਾਂ ਤੱਕ ਪਹੁੰਚਣਾ ਚਾਹੀਦਾ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਅਧੀਨ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜ ਗਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਪ੍ਰੋਗਰਾਮ ਚੱਲ ਰਿਹਾ ਹੈ ਸ਼ਾਮ ਸਵਾਨੀ ਤੇ ਸ਼ਾਮ ਸਵਾਨੀ ਦੇ ਦੂਜੇ ਹਿੱਸੇ ਵਿੱਚ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਪ੍ਰੋਗਰਾਮ ਵਿੱਚ ਆਪਣੀ ਪਸੰਦ ਦਾ ਗੀਤ ਸੁਣਨ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸਟੂਡੀਓ ਦਾ ਨੰਬਰ ਮਿਲਾਓ 0164-22-40-331 ਤੇ ਦੇਖਦੇ ਹਾਂ ਸਾਡੇ ਨਾਲ ਸਾਡੇ ਕਿਹੜੇ ਕਾਲਰ ਜੁੜੇ ਨੇ। ਹੈਲੋ,
2: ਹਾਂਜੀ ਬਾਈ,
1: ਮੈਨੂੰ ਮਲਕੀਤ ਸਿੰਘ ਘੁੜਿਆਣਾ ਸਾਹਿਬ ਦੀ ਆਵਾਜ਼ ਲੱਗ ਰਹੀ ਹੈਗੀ।
2: ਹਾਂਜੀ ਹਾਂਜੀ, ਮੈਂ ਮਲਕੀਤ ਸਿੰਘ ਘੁੜਿਆਣਾ ਜੀ ਆ ਰਹੀ ਹਾਂ ਨਵੀਂ ਬਸਤੀ ਬਠਿੰਡੇ ਤੋਂ ਬੋਲਦਾ। ਮੇਰਾ ਹੈ ਜੀ ਪਿੰਡ ਘੁੜਿਆਣਾ ਜੀ।
1: ਅੱਛਾ,
2: ਮੈਂ ਦੱਸਣਾ ਚਾਹੁੰਦਾ ਜੀ, ਮੇਰਾ 23-7 ਨੂੰ ਮਿਲਿਆ ਸੀ।
1: ਕੋਈ ਗੱਲ ਨੀ, ਤੁਸੀਂ ਗੀਤ ਦੱਸੋ, ਕਿਹੜਾ ਸੁਣੋਗੇ ਅੱਜ?
2: ਨਹੀਂ ਜੀ, ਮੈਨੂੰ ਕੋਈ ਕਹਿ ਦਿੰਦੇ ਜੀ, ਫਿਰ
1: ਨਹੀਂ ਕਹਿੰਦੇ, ਨਹੀਂ ਕਹਿੰਦੇ, ਆਪਣਾ ਸਮਾਂ ਆਪਾਂ ਖਰਾਬ ਨਾ ਕਰੀਏ। ਤੁਸੀਂ ਗੀਤ ਦੱਸੋ, ਕਿਹੜਾ ਸੁਣੋਗੇ?
2: ਮੈਂ ਹਰਭਜਨ ਮਾਨ ਦਾ ਸੁਣਦਾ, ਮਿੱਟੀ ਵਾਜਾ ਮਾਰ ਪਹਿਲਾਂ ਫਿਲਮ ਹੈ ਜੀ।
1: ਅੱਛਾ, ਗੁੱਸੇ ਬਾਰੇ ਕੀ ਕਹੋਗੇ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਨੂੰ ਗੁੱਸਾ ਆ ਰਿਹਾ ਹੈਗਾ, ਪੁਰਾਣੀ ਪੀੜ੍ਹੀ ਨੂੰ ਵੀ ਆ ਰਿਹਾ, ਉਹਦੇ ਬਾਰੇ ਕੀ ਕਹੋਗੇ?
2: ਗੁੱਸਾ ਹੈ ਜੀ, ਅੱਗੇ ਤਾਂ ਇੱਕ ਤਾਂ ਇਕੱਠ ਹੁੰਦੇ ਸੀ
1: ਹਾਂਜੀ
2: ਘਰਾਂ ਦੇ ਜੀ, ਉਹਦੇ ਚ ਜਦੋਂ ਬੰਦੇ ਹੁੰਦੇ ਜੀ, ਬਾਕੀ ਇੱਕ ਫੋਨਾਂ ਨੇ ਥਾਂ ਲੈ ਲਿਆ ਜੀ, ਆਪਣੇ ਜਿਹੜੇ ਮੋਬਾਇਲ ਫੋਨ ਆ ਜੀ।
1: ਬਸ
2: ਜਿਵੇਂ ਰਿਸ਼ਤੇਦਾਰ ਕੋਈ ਮਿਲਣ ਆਉਂਦਾ ਜੀ, ਤੇ ਅਗਲਾ ਕਹਿੰਦਾ ਕਦੋਂ ਕਦੋਂ ਜਾਊਗਾ ਜਵਾਕ, ਕੋਲੇ ਬਹਿੰਦੇ ਨੀ, ਮਤਲਬ ਅੱਗੇ ਮਾਂ ਪਿਓ ਦੇ ਦਾਦੀ ਦੇ ਕੋਲੇ ਬਹਿੰਦੇ ਜੀ, ਕਹਾਣੀਆਂ ਸੁਣਾਉਂਦੇ ਜੀ, ਇਹਦੇ ਚ ਵੀ ਮਤਲਬ ਉਹਨਾਂ ਦਾ ਦਿਮਾਗ ਸਹੀ ਰਹਿੰਦਾ ਜੀ। ਮਤਲਬ
1: ਸਾਡੇ ਬਜ਼ੁਰਗ ਤਾਂ ਜਿਹੜੇ ਹੁੰਦੇ ਸੀ ਨਾ, ਸੰਜਮ ਦੀ ਮੂਰਤ ਹੁੰਦੇ ਸੀ, ਸਬਰ ਦੀ ਮੂਰਤ ਹੁੰਦੇ ਸੀ, ਮਤਲਬ ਉਹਨਾਂ ਤੋਂ ਸਿੱਖਣ ਨੂੰ ਸਾਨੂੰ ਬਹੁਤ ਕੁਝ ਮਿਲ ਸਕਦਾ ਸੀ, ਪਰ ਪਰਿਵਾਰ ਜਿਵੇਂ ਜਿਵੇਂ ਇਕੱਲੇ ਹੁੰਦੇ ਗਏ ਤਿਵੇਂ ਤਿਵੇਂ ਗੁੱਸਾ ਵੱਧਦਾ ਗਿਆ। ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੁੜਨ ਲਈ, ਪੇਸ਼ ਆ ਜੀ ਤੁਹਾਡੀ ਪਸੰਦ ਅੱਗੇ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।

0: ਜੀ ਸਰੋਤਿਓ ਜੁੜ ਚੁੱਕੇ ਨੇ ਸਾਡੇ ਨਾਲ, ਸਾਡੇ ਅਗਲੇ ਕਲਰ ਦੇਖਦੇ ਹਾਂ ਕੌਣ ਨੇ। ਹੈਲੋ ਹੈਲੋ, ਹਾਂਜੀ ਹਾਂਜੀ ਹੈਲੋ
1: ਹੈਲੋ ਹੈਲੋ ਜੀ,
0: ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਸਾਹਿਬ ਬੋਲਦੇ ਹੋ ਜੀ?
1: ਹਾਂਜੀ ਸਰਦਾਰ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਪਿੰਡ ਮੌੜਕੁਰਦ, ਜ਼ਿਲ੍ਹਾ ਬਠਿੰਡਾ, ਜਗਜੀਤ ਮੱਟੂ ਬੋਲਦਾ ਜੀ, ਬਲਾਕੀ ਪੱਤੀ, ਪਿੰਡ ਮੌੜਕੁਰਦ ਤੋਂ
0: ਜੀ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਗੀਤ ਕਿਹੜਾ ਸੁਣੋਗੇ ਜੀ?
1: ਗੀਤ ਵੀ ਦੱਸਦਾ ਜੀ, ਪਹਿਲਾਂ ਤਾਂ ਜੀ ਤੁਹਾਡਾ ਮੈਂ ਲੱਖ ਲੱਖ ਧੰਨਵਾਦ ਕਰਦਾ ਜੀ, ਨਵੇਂ ਜਿਹੜੇ ਤੁਸੀਂ ਨਵੇਂ ਨੌਕਰਾਂ ਜੀ, ਧੀਆਂ ਭੈਣਾਂ ਬੱਚੇ ਸਾਡੇ, ਕਿਆ ਬਾਤ ਆ ਜੀ, ਬਾਬਾ ਨਾਨਕ ਨੂੰ ਚੜ੍ਹਦੀ ਕਲਾ ਚ ਰੱਖੇ ਜੀ, ਤੁਸੀਂ ਤਰੱਕੀ ਕਰੋ ਜੀ।
0: ਧੰਨਵਾਦ ਤੁਹਾਡਾ ਬਹੁਤ ਬਹੁਤ ਆਪਣੀਆਂ ਦੁਆਵਾਂ ਦੇਣ ਦੇ ਲਈ। ਮੈਨੂੰ ਗੀਤ ਦੱਸੋ ਪਹਿਲਾਂ ਕਿਹੜਾ ਸੁਣੋਗੇ, ਫਿਰ ਕਰਦੇ
1: ਜੀ। ਜੀ ਕਰਨਾ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਨ ਸਾਹਿਬ ਦਾ ਸੁਣਾ ਦੋ ਜੀ, ਪੁਰਾਣਾ ਗੀਤ ਆ ਜੀ, ਸਰੀਕਾ ਦਾ ਲਿਖਿਆ, ਤੁਸੀਂ ਤੁਹਾਨੂੰ ਦੱਸ ਕੇ ਉਹੀ ਸੁਣਾ ਦੋ ਜੀ। ਤੇਰੀ ਖਾਤਰੀ ਦੇ ਛੱਡ ਕੇ ਤਖਤਦਾਰੇ ਨੂੰ,
0: ਠੀਕ ਹੈ ਠੀਕ
1: ਹੈ, ਪੱਕਰ ਚੱਲਿਆ ਮੁੜ ਕੇ ਆਪਣੇ ਤਖਤਦਾਰੇ ਸੁਣਾ ਦੋ ਜੀ।
0: ਧੰਨਵਾਦ ਬਾਈ ਜੀ, ਪੇਸ਼ ਹੈ ਗੀਤ ਤੁਹਾਡੇ ਰੇਡੀਓ ਸੈੱਟ ਤੇ, ਕਰੋ ਆਵਾਜ਼ ਉੱਚੀ ਤੇ ਸੁਣੋ ਜੀ, ਲਓ ਆਨੰਦ।
1: ਠੀਕ ਹੈ ਜੀ, ਬਾਬਾ ਲਾਲ ਸਿੰਘ ਚੜ੍ਹਦੀ ਕਲਾ ਚ ਰੱਖੇ, ਸਤਿ ਸ਼੍ਰੀ ਅਕਾਲ ਜੀ।
0: ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।

0: ਇਸ ਜਿੰਦਾ ਕੀ ਪਰਵਾਸਾ ਹੈ ਉਹ ਜਿਵੇਂ ਪਾਣੀ ਵਿੱਚ ਪਤਾਸਾ ਦੇਵ ਜਿੰਦਾ ਕੀ ਪਰਵਾਸਾ ਹੈ ਉਹ ਜਿਵੇਂ ਪਾਣੀ ਵਿੱਚ ਪਤਾਸਾ ਗੁਖੇ ਸਰਕਾਲ ਗੰਡਾਸਾ ਬਈ ਫਿਰ ਚੱਕਲੋ ਚੱਕਲੋ ਹੋ ਜੂਗੀ ਜਦੋਂ ਉੱਡ ਗਿਆ ਫੌਰ ਹੋਰ ਬਈ ਬਜੂ ਚੋ।
1: ਜੀ ਸਰੋਤੇ, ਉਹ ਪ੍ਰੋਗਰਾਮ ਚੱਲ ਰਿਹਾ ਹੈਗਾ ਸ਼ਾਮ ਸੋਹਾਨੀ ਤੇ ਸਾਡੇ ਨਾਲ ਜੁੜੇ ਨੇ ਸਾਡੇ ਅਗਲੇ ਕਾਲਰ। ਹੈਲੋ,
2: ਸਤਿ ਸ਼੍ਰੀ ਅਕਾਲ ਬਾਈ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਪ੍ਰੋਗਰਾਮ ਸ਼ਾਮ ਸੋਹਾਨੀ ਚ ਸਵਾਗਤ ਹੈ ਤੁਹਾਡਾ। ਕੌਣ ਸਾਹਿਬ ਬੋਲਦੇ ਹੋ ਜੀ? ਨਾਮ ਆਪਣਾ ਦੱਸ ਦੋ ਤੇ ਪਿੰਡ ਦੱਸ ਦੋ।
2: ਡਾਕਟਰ ਮਲਕੀਤ ਸਿੰਘ, ਪਿੰਡ ਗਿਆਨਾ ਜੀ।
1: ਮਲਕੀਤ ਸਿੰਘ, ਪਿੰਡ ਗਿਆਨਾ ਤੋਂ। ਅੱਛਾ ਮਲਕੀਤ ਸਿੰਘ ਜੀ, ਗੀਤ ਕਿਹੜਾ ਸੁਣੋਗੇ ਅੱਜ?
2: ਸੰਜੀਤ ਬਾਬੇ ਦਾ ਸੁਣਾ ਦੋ ਜੀ।
1: ਠੀਕ ਹੈ ਜੀ। ਤੇ ਪਿੰਡ ਦੇ ਵਿੱਚ ਹੀ ਰਹਿੰਦੇ ਹੋ ਤੁਸੀਂ ਲੰਮੇ ਸਮੇਂ ਤੋਂ?
2: ਹਾਂ ਹਾਂ, ਪਿੰਡ ਜੀ ਰਹਿੰਦੇ ਜੀ, 30 ਸਾਲ ਹੋ ਗਏ ਆਰਐਮਪੀ ਡਾਕਟਰ ਜੀ।
1: ਠੀਕ ਹੈ, ਆਰਐਮਪੀ ਡਾਕਟਰ ਹੋਗੇ। ਚਲੋ, ਆਰਐਮਪੀ ਡਾਕਟਰ ਰੀੜ ਦੀ ਹੱਡੀ ਨੇਗੇ ਆਪਣੇ ਹਿੰਦੁਸਤਾਨ ਦੀ ਤਾਂ, ਖਾਸ ਕਰਕੇ ਕਿਉਂਕਿ ਪਿੰਡਾਂ ਦੇ ਵਿੱਚ ਮੈਡੀਕਲ ਸਹੂਲਤਾਂ ਨੇ ਜਿਹੜੀਆਂ ਬਹੁਤ ਸਮੇਂ ਤੋਂ ਘੱਟ ਪਹੁੰਚਦੀਆਂ ਸੀਗੀਆਂ, ਤੇ ਪਿੰਡ ਦੂਰ ਹੋਣ ਕਰਕੇ ਜਿਹੜੇ ਸਾਧਨ ਸੀ ਘੱਟ ਸੀ, ਤਾਂ ਫਿਰ ਜਿਹੜੇ ਆਰਐਮਪੀ ਡਾਕਟਰ ਸੀ ਉਹਨਾਂ ਨੇ ਹੀ ਪਿੰਡ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦਿੱਤੀਆਂ।
2: ਹਾਂਜੀ ਹਾਂਜੀ
1: ਹਾਂਜੀ। ਤੇ ਫਿਰ ਗੁੱਸੇ ਬਾਰੇ ਕੀ ਕਹਿਣਾ ਚਾਹੁੰਦੇ ਹੋਗੇ? ਗੁੱਸਾ ਤੁਹਾਡੇ ਕੋਲ ਲੋਕ ਟੈਨਸ਼ਨ ਦੀ ਦਵਾਈ ਲੈਣ ਆਉਂਦੇ ਹੋਣਗੇ?
2: ਹਾਂ ਹਾਂ, ਗੁੱਸੇ ਬਾਰੇ ਤਾਂ ਅੱਜ ਕੱਲ ਜੀ, ਇੱਕ ਤਾਂ ਖਰਚੇ ਵੱਧ ਗਏ ਲੋਕਾਂ ਦੇ,
1: ਤਾਂ ਵੀ ਆਉਂਦਾ ਹੈਗਾ। ਸਹੀ ਗੱਲ ਹੈ ਤੁਹਾਡੀ।
2: ਹਾਂ, ਤਾਂ ਵੀ ਆਉਂਦਾ ਜੀ।
1: ਜਦੋਂ ਖਰਚਾ ਪੂਰਾ ਨਹੀਂ ਆਉਂਦਾ ਫਿਰ ਗੁੱਸਾ ਹੀ ਆਉਂਦਾ।
2: ਹਾਂ ਹਾਂ, ਗੁੱਸੇ ਹੀ ਆਈ ਹੈ, ਜੇ ਮੈਂ ਦਿੰਦਾ ਕਿ ਡਿੱਗੀ ਕਰੇ ਤਾਂ ਗੁੱਸਾ ਮੈਂ ਆਉਂਦਾ।
1: ਹਾਂਜੀ ਬਿਲਕੁਲ। ਤੇ ਖਰਚੇ ਵਧਣ ਤੇ ਚਲੋ ਸੁਭਾਵਿਕ ਨੇਗੇ, ਤੇ ਕੰਮ ਘੱਟ ਗਏ?
2: ਕੰਮ ਆਟੋਮੈਟਿਕ ਘੱਟ ਗਏ ਜੀ, ਕਰਕੇ ਨਹੀਂ ਰਾਜੀ ਕੋਈ,
1: ਕਰਕੇ ਨਹੀਂ ਰਾਜੀ ਕੋਈ,
2: ਕੰਮ ਕਰਕੇ ਨਹੀਂ ਰਾਜੀ। ਹੁਣ ਜਿੰਨੀ ਕੁ ਆਪਣੀ ਔਕਾਤ ਹੁੰਦੀ ਹੈ ਓਨਾ ਕੰਮ ਕਰੀ ਜਾਈਏ ਨਾ, ਵਧੀਆ ਜੀ, ਆਪਾਂ ਰੀਸ ਵੱਡਣ ਹੀ ਕਰ ਦਿੰਦੇ ਹਾਂ।
1: ਜਦੋਂ ਆਪਾਂ ਆਪਣੀ ਚਾਦਰ ਤੋਂ ਵੱਧ ਪੈਰ ਪਸਾਰਦੇ ਹਾਂ ਫਿਰ ਆਪਾਂ ਨੂੰ ਗੁੱਸਾ ਹੀ ਆਉਂਦਾ ਹੈਗਾ, ਕਿਉਂਕਿ ਫਿਰ ਉਹ ਪੂਰਾ ਆਉਂਦਾ ਨਹੀਂ, ਫਿਰ ਗੁੱਸਾ ਆਉਂਦਾ।
2: ਹਾਂਜੀ ਹਾਂਜੀ।
1: ਧੰਨਵਾਦ ਮਲਕੀਤ ਸਿੰਘ ਜੀ ਤੁਹਾਡੇ ਵਿਚਾਰਾਂ ਦੇ ਲਈ, ਤੇ ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ ਜੀ। ਬਣੇ ਰਹੋ ਸਾਡੇ ਨਾਲ ਰੇਡੀਓ ਸੈੱਟ ਤੇ।
2: ਧੰਨਵਾਦ,
1: ਧੰਨਵਾਦ ਜੀ, ਧੰਨਵਾਦ ਜੀ।
2: ਠੀਕ ਹੈ ਬਾਈ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ, ਅਤੇ ਸ਼ਾਮ ਸੁਹਾਨੀ ਪ੍ਰੋਗਰਾਮ ਦੇ ਵਿੱਚ ਅਸੀਂ ਲੈਂਦੇ ਹਾਂ ਆਪਣੇ ਅਗਲੇ ਅਤੇ ਲਾਸਟ ਕਾਲਰ ਨੂੰ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਜੀ?
1: ਮੈਂ ਪਰਮਜੀਤ ਕੌਰ, ਪਿੰਡ ਫਲਰ, ਜ਼ਿਲ੍ਹਾ ਬਠਿੰਡਾ ਤੋਂ ਜੀ।
0: ਜ਼ਿਲ੍ਹਾ ਬਠਿੰਡਾ ਤੋਂ ਪਰਮਜੀਤ ਕੌਰ। ਅੱਛਾ, ਕਿਹੜਾ ਗੀਤ ਸੁਣੋਗੇ ਜੀ?
1: ਕਿਉਂ ਲੜਦੀਆਂ ਭੈਣਾਂ।
0: ਅੱਛਾ, ਕਿਹਦਾ ਹੈਗਾ ਜੀ ਗੀਤ?
1: ਪਾਲੀ ਦੇ
0: ਤੋਂ। ਠੀਕ ਹੈ ਜੀ, ਸੁਣਾਉਣੇ ਆ ਤੁਹਾਨੂੰ ਗੀਤ, ਅਤੇ ਤੁਸੀਂ ਅੱਜ ਸਾਡਾ ਵਿਸ਼ਾ ਚੱਲ ਰਿਹਾ ਹੈਗਾ ਵੀ ਲੋਕਾਂ ਨੂੰ ਗੁੱਸਾ ਇੰਨਾ ਕਿਉਂ ਆਉਣ ਲੱਗ ਗਿਆ, ਉਹਦੇ ਬਾਰੇ ਵਿਚਾਰ ਦਿਓ ਆਪਣੇ।
1: ਇਹ ਤਾਂ ਜੀ ਤੁਸੀਂ ਆਪ ਤੋਂ ਇੱਕ ਤਾਂ ਖਾਣਾ ਪੀਣਾ ਬਦਲ ਗਿਆ ਅੱਗੇ ਨਾਲੋਂ, ਇੱਕ ਜੀ ਸਹਿਣਸ਼ੀਲਤਾ ਬਹੁਤ ਜ਼ਿਆਦਾ ਘੱਟ ਗਈ, ਕਿਸੇ ਤੋਂ ਕੋਈ ਖਵਾਉਂਦਾ ਨਹੀਂ।
0: ਖਵਾਉਂਦਾ ਤਾਂ ਕੋਈ ਵੀ ਨਹੀਂ ਜੀ, ਬੱਚੇ ਨਹੀਂ ਖਵਾਉਂਦੇ ਛੋਟੇ ਛੋਟੇ।
1: ਹਾਂਜੀ ਬਿਲਕੁਲ, ਜਿਸ ਤਰ੍ਹਾਂ ਵੀ ਮੇਰਾ ਦੋਤਾ ਹੈ 10-11 ਸਾਲ ਦਾ,
0: ਹਾਂਜੀ,
1: ਜੇ ਉਹਨੂੰ ਗੱਲ ਨਾ ਮਿਲੇ ਮੰਨੀਏ ਤਾਂ ਬੁੱਲ ਜੇ ਟੇਰ ਕੇ ਕਹਿ ਦੋ ਮੈਨੂੰ ਫੋਨ ਦੇ ਦਿਓ।
0: ਅੱਛਾ, ਫੋਨ ਫੋਨ ਫਿਰ ਮੰਨ ਜਾਂਦਾ ਗੱਲ?
1: ਹਾਂ ਫਿਰ ਮੰਨ ਜਾਂਦਾ, ਫੋਨ ਦੇ ਦਿਓ, ਇੱਕ ਫੋਨ ਫੋਨ ਫੋਨ ਹੋ ਜਾਂਦੀ
0: ਸਾਰਾ ਫੋਨ ਫੋਨ। ਤਾਂ ਮੈਂ ਕਹਿਣਾ ਕਿ ਬੱਚਿਆਂ ਤੋਂ ਲੈ ਕੇ ਹੁਣ ਬਜ਼ੁਰਗਾਂ ਤੱਕ ਸਾਰਿਆਂ ਨੂੰ ਹੀ ਫੋਨ ਦਾ ਜਿਹੜਾ ਹੈ ਉਹ ਸੁਭਾਅ ਪੈ ਚੁੱਕਿਆ ਹੈਗਾ, ਤੇ ਸਾਡੇ ਜੀਵਨ ਦਾ ਇੱਕ ਟੁੱਟ ਅੰਗ ਬਣ ਚੁੱਕਿਆ ਹੈਗਾ, ਬਸ ਇੱਕ ਰਹਿੰਦਾ ਜੇਬ 'ਚ ਹੈਗਾ ਪਰ ਉਹ ਅੰਗ ਹੀ ਲੱਗਦਾ ਮੈਨੂੰ ਤਾਂ ਇੱਕ ਹੁਣ।
1: ਹਾਂਜੀ ਇਸ ਤਰ੍ਹਾਂ ਜਿਵੇਂ ਵੀ ਬੇਟਾ ਵੀ ਫੋਨ ਰੋਟੀ ਕਿਹੜਾ ਹੋ ਜਾਂਦੇ, ਫੋਨ ਅੱਗੇ ਤੱਕ ਦੋ, ਉਂਗਲਾਂ ਅੱਗੇ ਤੱਕ ਦੋ, ਤੱਕ ਦੋ, ਆਈ ਹੋ ਜਾਂਦੀ।
0: ਸਾਰੇ ਬੱਚਿਆਂ ਦੀ ਇਹ ਹਾਲ ਹੈ ਜੀ, ਬਸ ਜਦੋਂ ਦੇਖਦੇ ਨੇ ਕਾਰਟੂਨ ਫੇਰ ਹੀ ਖਾਂਦੇ ਨੇ ਕਿ ਨਹੀਂ ਖਾਂਦੇ ਨੀ। ਪੜ੍ਹੇ ਲਿਖੇ ਹੋ?
1: ਹਾਂਜੀ ਮੇਰੀ 62 ਸਾਲ
0: ਦੀ ਉਮਰ ਹੈ। ਤੇ ਕਿੰਨੇ ਪੜ੍ਹੇ ਹੋ?
1: ਪਲੱਸ 2 ਕੀਤੀ ਹੋਈ ਹੈ ਜੀ।
0: ਕੀ ਬਾਤ ਹੈ, ਕਿਹੜੇ ਸੰਗ?
1: ਬਠਿੰਡੇ ਜੀ, ਗਵਰਨਮੈਂਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗੋਲਡੀਕੀ ਕੋਲੇ।
0: ਫਿਰ ਉਦੋਂ ਦੀ ਐਨੇ ਪੜ੍ਹੇ ਲਿਖੇ ਹੋ ਤੇ ਉਹ ਤਾਂ ਐਮਏ ਬੀਐਡ ਦੇ ਤੋਂ ਵੀ ਉੱਤੇ ਸੀ, ਤੇ ਕੋਈ ਨੌਕਰੀ ਨਹੀਂ ਮਿਲੀ?
1: ਨਹੀਂ ਜੀ ਟਰਾਈ ਨਹੀਂ ਕੀਤਾ।
0: ਟਰਾਈ ਨਹੀਂ ਕੀਤਾ ਗਾ, ਚਲੋ ਅਲੱਗ ਅਲੱਗ ਪਰਿਵਾਰਾਂ ਦਾ ਸੁਭਾਅ ਸੀ ਪਹਿਲਾਂ, ਤੇ ਜੋ ਕਿਸਮਤ ਦੇ ਵਿੱਚ ਲਿਖਿਆ ਹੈਗਾ ਉਹੀ ਭਲਾ ਹੁੰਦਾ ਹੈਗਾ। ਤੇ ਠੀਕ ਹੈ ਮਾਤਾ ਜੀ, ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਫੋਨ ਕਰਨ ਲਈ ਤੁਹਾਡਾ ਧੰਨਵਾਦ। ਸੁਣਦਿਆਂ ਤੁਹਾਡੀ ਪਸੰਦ ਦਾ ਗੀਤ।

ਅੱਜ ਦੇ ਇਸ ਖੂਬਸੂਰਤ ਗੀਤ ਦੇ ਨਾਲ ਹੀ ਪ੍ਰੋਗਰਾਮ ਸ਼ਾਮ ਸਵਾਨੀ ਦਾ ਵੇਲਾ ਸਮਾਪਤ ਹੁੰਦਾ ਹੈ। ਮੈਨੂੰ ਯਾਨੀ ਤੁਹਾਡੇ ਦੋਸਤ ਮਨਦੀਪ ਕੋਟਲੀ ਨੂੰ ਦਿਓ ਇਜਾਜ਼ਤ। ਨਮਸਕਾਰ।

ਕਹਿੰਦੇ ਕੁਝ ਨਜ਼ਰਾਂ ਅਜਿਹੀਆਂ ਹੁੰਦੀਆਂ ਨੇ ਜੋ ਬਿਨਾਂ ਬੋਲੇ ਹੀ ਸਭ ਕੁਝ ਕਹਿ ਜਾਂਦੀਆਂ ਨੇ। ਕੁਝ ਅੱਖਾਂ ਵਿੱਚ ਅਜਿਹਾ ਜਾਦੂ ਹੁੰਦਾ ਹੈ ਜੋ ਦਿਲਾਂ ਵਿੱਚ ਉਤਰ ਜਾਂਦਾ ਹੈ। ਇਹਨਾਂ ਨਜ਼ਰਾਂ ਦੇ ਤੀਰ ਤੋਂ ਬਚਣਾ ਤਾਂ ਮੁਮਕਿਨ ਹੈ ਸਾਹਿਬ, ਕਿਉਂਕਿ ਇਹਨਾਂ ਅੱਖਾਂ ਦੀ ਮਸਤੀ ਦੇ ਦੀਵਾਨੇ ਹਜ਼ਾਰਾਂ ਨੇ। 1981 ਦੀ ਮਸ਼ਹੂਰ ਫਿਲਮ ਅਮਰਾਓ ਜਾਨ ਦਾ ਇਹ ਅਮਰ ਨਗਮਾ ਆਸ਼ਾ ਭੋਂਸਲੇ ਜੀ ਦੀ ਜਾਦੂਈ ਆਵਾਜ਼ ਵਿੱਚ, ਆਓ ਸੁਣਦੇ ਹਾਂ।

ਦੇਖੀ ਹੋਈ ਨਜ਼ਰ ਸਾਡੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ। ਕੁਝ ਅਜਿਹਾ ਹੀ ਅਹਿਸਾਸ ਹੈ ਲਤਾ ਮੰਗੇਸ਼ਕਰ ਜੀ ਦੀ ਮਖਮਲੀ ਆਵਾਜ਼ 'ਚ। ਆਓ ਸੁਣਦੇ ਹਾਂ ਇਹ ਬਹੁਤ ਹੀ ਖੂਬਸੂਰਤ ਗਜ਼ਲ, ਆਪ ਕੀ ਨਜ਼ਰੋਂ ਨੇ ਸਮਝਾ।

FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਰੋਤੇ, ਉਮੀਦ ਹੈ ਤੁਸੀਂ ਪ੍ਰੋਗਰਾਮ ਰੰਗੇ ਗਜ਼ਲ ਦਾ ਪੂਰਾ ਆਨੰਦ ਮਾਣ ਰਹੇ ਹੋ। ਸਰੋਤੇ, ਕੁਝ ਜ਼ਖਮ ਅਜਿਹੇ ਹੁੰਦੇ ਨੇ ਜੋ ਦਿਖਦੇ ਨਹੀਂ, ਪਰ ਉਹਨਾਂ ਦਾ ਦਰਦ ਹਮੇਸ਼ਾ ਦਿਲ ਵਿੱਚ ਧੜਕਦਾ ਹੈ। ਕੁਝ ਕਹਾਣੀਆਂ ਅਧੂਰੀਆਂ ਹੀ ਚੰਗੀਆਂ ਲੱਗਦੀਆਂ ਨੇ, ਕਿਉਂਕਿ ਜੇ ਜ਼ੁਬਾਨ ਖੁੱਲ੍ਹੇ ਤਾਂ ਆਪਣਿਆਂ ਦੇ ਨਾਮ ਸਾਹਮਣੇ ਆਉਂਦੇ ਨੇ। ਆਓ ਅੱਜ ਦਿਲ ਦੇ ਉਹਨਾਂ ਗੂੜੇ ਅਹਿਸਾਸਾਂ ਨੂੰ ਆਵਾਜ਼ ਦਿੰਦੇ ਹਾਂ ਮਸਰੂਰ ਅਨਵਰ ਸਾਹਿਬ ਦੀ ਲਿਖੀ ਅਤੇ ਗੁਲਾਮ ਅਲੀ ਸਾਹਿਬ ਦੀ ਰੂਹਾਨੀ ਆਵਾਜ਼ ਵਿੱਚ ਸ਼ਿੰਗਾਰੀ ਇਹ ਅਮਰ ਗਜ਼ਲ।

ਅੱਖੀਆਂ ਅੱਜ ਵੀ ਤੇਰਾ ਰਾਹ ਤੱਕਦੀਆਂ ਨੇ, ਸਾਹਾਂ ਦੀ ਸਰਗਮ ਵਿੱਚ ਤੇਰਾ ਹੀ ਨਾਂ ਜਪਦੀਆਂ ਨੇ। ਤੂੰ ਆਵੇਂ ਜਾਂ ਨਾ ਆਵੇਂ, ਇਹ ਵਫਾ ਦੀ ਬਾਤ ਹੈ, ਮੇਰੇ ਦਿਲ ਦੇ ਵਿਹੜੇ ਅੱਜ ਵੀ ਤੇਰੀ ਹੀ ਯਾਦ ਹੈ। ਫਿਲਮ ਐਤਵਾਰ ਵਿੱਚੋਂ ਆਸ਼ਾ ਭੋਂਸਲੇ ਅਤੇ ਭੁਪਿੰਦਰ ਸਿੰਘ ਦੀ ਆਵਾਜ਼ ਵਿੱਚ ਸੁਣਦੇ ਹਾਂ ਇਹ ਖੂਬਸੂਰਤ ਗਜ਼ਲ।

ਮੁਹੱਬਤ ਜਿਸਮ ਦੀ ਚਾਹਤ ਦਾ ਨਾਂ ਨਹੀਂ ਹੁੰਦੀ, ਇਹ ਤਾਂ ਦੋ ਰੂਹਾਂ ਦਾ ਇੱਕ ਪਵਿੱਤਰ ਸੰਗਮ ਹੈ। ਕੁਝ ਨਗਮੇ ਸਿਰਫ ਸੁਣੇ ਨਹੀਂ ਜਾਂਦੇ, ਉਹ ਦਿਲ 'ਤੇ ਉੱਕਰੇ ਜਾਂਦੇ ਨੇ ਅਤੇ ਅਮਰ ਹੋ ਜਾਂਦੇ ਨੇ। ਆਓ ਜਗਜੀਤ ਸਿੰਘ ਦੀ ਜਾਦੂਈ ਆਵਾਜ਼ ਵਿੱਚ ਰੂਹ ਨੂੰ ਛੂਹ ਜਾਣ ਵਾਲੀ ਇਸ ਗਜ਼ਲ ਨਾਲ ਅੱਜ ਦੀ ਸ਼ਾਮ ਨੂੰ ਥੋੜ੍ਹਾ ਹੋਰ ਖਾਸ ਬਣਾਉਂਦੇ ਹਾਂ।

ਸਰੋਤੋ, ਕਿਸੇ ਦੀ ਯਾਦ 'ਚ ਰਾਤਾਂ ਨੂੰ ਜਾਗਣਾ ਵੀ ਇੱਕ ਇਬਾਦਤ ਹੈ। ਚੁੱਪ ਚਾਪ ਅੱਥਰੂ ਵਹਾਉਣਾ ਵੀ ਮੁਹੱਬਤ ਦੀ ਇੱਕ ਆਦਤ ਹੈ। ਕੁਝ ਦਰਦ ਅਜਿਹੇ ਹੁੰਦੇ ਨੇ ਜੋ ਲਫ਼ਜ਼ਾਂ 'ਚ ਬਿਆਨ ਨਹੀਂ ਹੁੰਦੇ, ਬਸ ਅੱਖਾਂ 'ਚੋਂ ਛਲਕ ਕੇ ਆਪਣੇ ਹੋਣ ਦਾ ਅਹਿਸਾਸ ਕਰਾਉਂਦੇ ਨੇ। ਆਓ ਅੱਜ ਦੀ ਰਾਤ ਇਸੇ ਖਾਮੋਸ਼ ਦਰਦ ਅਤੇ ਯਾਦਾਂ ਦੇ ਨਾਮ ਕਰਦੇ ਹਾਂ। ਪੇਸ਼ ਹੈ ਗਜ਼ਲ ਦੀ ਦੁਨੀਆ ਦੇ ਬਾਦਸ਼ਾਹ ਗੁਲਾਮ ਅਲੀ ਸਾਹਿਬ ਦੀ ਯਾਦੂਈ ਆਵਾਜ਼ ਵਿੱਚ ਇਹ ਅਮਰ ਗਜ਼ਲ।

0: 21-13, 16-21, 21-13 in the semi-final today. Indian lifters continued their impressive performance at the Asian Junior Weightlifting Championships in Tashkent, Uzbekistan today with a gold and a silver medal. In the men's junior 60-kilogram category, Tom Chumite won a total of 3 medals, gold in the overall category, bronze in the snatch and silver in the clean and jerk. He finished with a combined lift of 266 kilograms. Guru Naidu Sanapati bagged 2 medals, silver in the overall category and silver in the snatch, along with bronze in the clean and jerk. And now before we end the bulletin, the headlines once again. Prime Minister Narendra Modi emphasizes importance of innovation, research and emerging technologies in shaping India's growth trajectory. Union Minister Amit Shah stresses need for stronger cyber security and digital safeguards for urban cooperative banks. Government signs strategic MOUs with key industry leaders to strengthen support to startups. Iranian president says his country is committed to diplomacy but will not surrender under pressure. Orange alert issued for heavy to very heavy rainfall over Uttarakhand and Chhattisgarh tomorrow. Flood threat again looms over Odisha with rising river levels. And in badminton, Ashmita Chaliha to face China's Che Han in women's singles final of Korea Masters tournament. That is all in the news at 9. Good night.
1: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੈ 9:15 ਤੇ 20 ਸਕਿੰਟ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ ਸਮਾਂ ਹੋ ਰਿਹਾ ਵਿਵਿਧ ਭਾਰਤੀ ਦੇ ਪ੍ਰਸਾਰਣ ਦਾ ਜਿਸ ਤਹਿਤ ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲੀਏ 9:30 ਤੇ ਪ੍ਰੋਗਰਾਮ ਛਾਇਆ ਗੀਤ 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਅਤੇ 10:30 ਤੇ ਪ੍ਰੋਗਰਾਮ ਢਲਤੀ ਜਾਏ ਰਾਤ
2: ਸਿਰਫ ਵਿਵਿਧ ਭਾਰਤੀ ਪਰ ਸਿਹਤਨਾਮਾ

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ FM ਬੈਂਡ 101.1 MHz 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਰਾਤ ਦੇ 11:10 ਹੋ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆ ਕੇ ਦਿਓ। ਜੈ ਹਿੰਦ।